0: Hola amigos, los invito a escuchar mi programa radial Soy Latinoamericano los miércoles a partir de las 6 de la tarde. Les ofrezco noticias, comentarios, hermosa música latina y regalos. Los espero el próximo miércoles para que juntos celebremos nuestras raíces latinoamericanas.
1: Whenever you want it, wherever you are. At the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
2: 94.7 FM Radio Sursangam. Har hafte weekend te suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. RadioSursangam.ca. Phone 403-585-0910. Radio Sursangam.
3: Calgary's oldest, biggest and only South Asian radio station. Sabarang Radio 94.7 FM.
4: Monday, Tuesday, Thursday, Friday 7 to 8 p.m. Sundays 1 to 5 p.m.
3: Visit Sabarang.ca.
5: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
6: Sabarang Radio 94.7 Sunday. Sabarang Radio 94.7 Sunday. ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਇਸ ਖੂਬਸੂਰਤ ਸ਼ਾਮ ਦੇ ਪ੍ਰੋਗਰਾਮ 'ਚ ਤੇ ਸ਼ਾਮਾਂ ਵੀ ਜਿਹੜੀਆਂ ਨੇ ਵੈਸੇ ਦੁਪਹਿਰ ਵਰਗੀਆਂ ਲੱਗ ਰਹੀਆਂ ਅੱਜ ਕਿਉਂਕਿ ਇੰਨੀ ਗਰਮੀ ਬਾਹਰ ਦੇਖਣ ਨੂੰ ਮਿਲ ਰਹੀ ਹੈ ਤੇ ਆਈ ਹੋਪ ਵੀ ਤੁਸੀਂ ਵੀ ਬਾਹਰ ਸੜਕਾਂ 'ਤੇ ਘੁੰਮਦੇ ਫਿਰਦੇ ਪ੍ਰੋਗਰਾਮ ਵੀ ਇੰਜੋਏ ਕਰੋਗੇ ਅਤੇ ਨਾਲ ਦੀ ਨਾਲ ਵੈਦਰ ਤੋਂ ਡੈਫੀਨੇਟਲੀ ਇੰਜੋਏ ਕਰ ਹੀ ਦੇਵੋਗੇ ਕਿਉਂਕਿ ਵੈਦਰ ਜਿਹੜਾ ਅੱਜ ਦਾ ਕਾਫੀ ਖੂਬਸੂਰਤ ਅਤੇ ਵਧੀਆ ਵੈਦਰ ਬਣਿਆ ਬਾਹਰ ਦੇਖਣ 'ਤੇ ਜਦੋਂ ਜਾਈਦਾ ਤਾਂ ਲੱਗਦਾ ਵੀ ਵਾਕਈ ਬਾਹਰ ਰਹਿਣਾ ਚਾਹੀਦਾ ਸਟੂਡੀਓ ਦੇ ਅੰਦਰ ਆਉਣਾ ਬੜਾ ਔਖਾ ਜਿਹਾ ਲੱਗਦਾ ਸੋ ਇਸ ਕਰਕੇ ਮੈਂ ਆਊਟ ਆਫ ਸਟੂਡੀਓ ਜਿਹਨੂੰ ਕਹਿੰਦੇ ਅੱਜ ਦਾ ਪ੍ਰੋਗਰਾਮ ਜਿਹੜਾ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜਿਹਦੇ 'ਚ ਵੱਖਰੀ ਵੱਖਰੀ ਤਰ੍ਹਾਂ ਦੀਆਂ ਗੱਲਾਂ ਬਾਤਾਂ ਅਤੇ ਖਬਰਾਂ ਦੇ ਨਾਲ ਨਾਲ ਖਾਸ ਕਿਉਂਕਿ ਅੱਜ ਦੇ ਦਿਨ ਦੇ ਵਿੱਚ ਜਿਹੜੀਆਂ ਚੀਜ਼ਾਂ ਹੋਈਆਂ ਮੈਂ ਨੋਟ ਕਰ ਰਿਹਾ ਸੀਗਾ ਮੈਚਿਸ ਬੜੇ ਵਧੀਆ ਵਧੀਆ ਹੋਏ ਜੀ ਸੋ ਇੱਕ 'ਚ ਤਾਂ ਕੈਨੇਡੀਅਨ ਪਲੇਅਰ ਫਿਲਿਕਸ ਜਿਹੜਾ ਜਿਹਨੂੰ ਆਪਾਂ ਯੰਗ ਪਾਵਰ ਹਾਊਸ ਮੰਨਦੇ ਹਾਂ ਵੀ ਬਹੁਤ ਜ਼ਬਰਦਸਤ ਪਲੇਅਰ ਹੈ ਜੀ ਵਰਲਡ ਨੰਬਰ 3 ਰੈਂਕ ਉਹਨੂੰ ਕੀਤਾ ਜਾਂਦਾ ਵਿੰਬਲਡਨ ਦੇ ਵਿੱਚ ਅਤੇ ਨਾਲ ਦੀ ਨਾਲ ਹੀ ਦੂਜੇ ਪਾਸੇ ਨੋਵਿਕ ਜਿਹੜੇ ਆ ਦੂਸਰੇ ਪਲੇਅਰ ਸੀਗੇ ਜਿਹੜੇ ਵਿੰਬਲਡਨ ਦੇ ਕੁਆਟਰ ਫਾਈਨਲ ਚੱਲ ਰਿਹਾ ਸੀਗਾ ਅੱਜ ਸੋ ਬਟ ਅਲਟੀਮੇਟਲੀ ਬਹੁਤ ਜ਼ਬਰਦਸਤ ਜਿਹਨਾਂ ਦੇ ਮੈਚ ਸੀਗਾ ਅੱਜ ਦੇ 'ਚ ਇੰਨੇ ਵਧੀਆ ਤਰੀਕੇ ਦੇ ਨਾਲ ਦੋਨਾਂ ਪਲੇਅਰਾਂ ਨੇ ਖੇਲਿਆ ਤੇ ਐਂਡ ਆਫ ਦਾ ਡੇ ਇੱਕ ਨੇ ਜਿੱਤਣਾ ਹੁੰਦਾ ਬਟ ਇਸ ਤੋਂ ਵੱਧ ਲਿਮਿਟ ਜਿਹੜੀ ਉਹ ਹੋ ਨਹੀਂ ਸੀ ਸਕਦੀ ਮੈਚ ਦੀ ਕਿਉਂਕਿ ਜਿੱਥੇ ਜਾ ਕੇ ਤੇ

ਪਹਿਲਾ ਸੈੱਟ ਜਿਹੜਾ ਉਹ ਜਿੱਦਾਂ ਨੋਵਿਕ ਦੇ ਦਿੰਦੇ ਤੇ ਦੂਸਰਾ ਸੈੱਟ ਬੜੀ ਆਸਾਨੀ ਦੇ ਨਾਲ, ਕਿਉਂਕਿ ਨੋਵਿਕ ਵੀ ਇੱਕ ਲੰਬੇ ਤੁਹਾਨੂੰ ਪਤਾ ਵੀ ਦੁਨੀਆਂ ਦੇ ਟੌਪ ਪਲੇਅਰ ਰਹੇ ਨੇ ਬੜੇ ਅਰਸੇ ਤੋਂ ਇਸ ਦੁਨੀਆਂ ਦੇ ਪਲੇਅਰ ਦੇ ਵਿੱਚ ਆਉਣ ਦੇ ਕਰਕੇ ਉਹਨਾਂ ਦਾ ਨਾਂ ਜਿਹੜਾ ਕਾਫੀ ਮੰਨਿਆ ਜਾਂਦਾ, ਤੇ ਇਸੇ ਸਿਲਸਿਲੇ ਨੂੰ ਅੱਗੇ ਵਧਾਉਂਦਿਆਂ ਹੋਇਆ ਉਹਨਾਂ ਨੇ ਵਧੀਆ ਤਰੀਕੇ ਦੇ ਨਾਲ ਗੇਮ ਅੱਜ ਖੇਲੀ। ਪਹਿਲਾ ਸੈੱਟ ਜਿੱਤੇ ਤੇ ਦੂਸਰਾ ਸੈੱਟ ਜਿਹੜਾ ਸੀਗਾ ਉਹ ਕੈਨੇਡੀਅਨ ਪਲੇਅਰ ਫੈਲਿਕਸ ਜਿਹੜਾ ਕਿ ਯੰਗ ਬਿਲਕੁਲ ਹੈ ਜੀ ਉਹਨੇ ਜਿੱਤਿਆ, ਤੇ ਉਸ ਤੋਂ ਬਾਅਦ ਤੀਸਰਾ ਸੈੱਟ ਫਿਰ ਨੋਵਿਕ ਜਿੱਤ ਜਾਂਦੇ ਆ, ਤੇ ਇੱਥੇ ਗੱਲ ਖਤਮ ਨਹੀਂ ਹੁੰਦੀ। ਚੌਥੇ ਸੈੱਟ ਚ 6-6 ਦੀ ਬਰਾਬਰੀ ਤੋਂ ਬਾਅਦ ਦੋਨੋਂ ਪਲੇਅਰ ਜਿਹੜੇ ਨੇ ਇਹ ਸਰਵ ਦੇ ਉੱਤੇ ਚਲੇ ਜਾਂਦੇ ਨੇ, ਬੈਸਟ ਆਫ 7 ਜਿਹਨੂੰ ਕਹਿੰਦੇ ਆ, ਤੇ ਸੱਤਾਂ ਦੇ ਵਿੱਚੋਂ ਜਿਹੜਾ ਜ਼ਿਆਦਾ 7 ਲੈ ਜਾਏਗਾ ਤੇ ਨਾਲ 2 ਪੁਆਇੰਟ ਦਾ ਗੈਪ ਵੀ ਰੱਖੇਗਾ ਉਹ ਅੱਗੇ ਪਹੁੰਚ ਜਾਂਦਾ। ਸੋ ਨੋਵਿਕ ਜਿਹੜੇ ਨੇ ਉਹ ਫਿਰ ਅੱਗੇ ਪਹੁੰਚ ਜਾਂਦੇ ਆ, ਤੇ ਸੋਰੀ ਜਿਹੜਾ ਤੁਹਾਡਾ ਫੈਲਿਕਸ ਕੈਨੇਡੀਅਨ ਮੁੰਡਾ ਇਹਨੇ ਚੌਥਾ ਸੈੱਟ ਜਿੱਤ ਲੈਂਦੇ ਜੀ। ਪੰਜਵੇਂ ਸੈੱਟ ਚ ਜਾ ਕੇ ਫਿਰ ਉਹ 6-6 ਦੀ ਬਰਾਬਰੀ ਦੇ ਉੱਤੇ ਪਹੁੰਚ ਜਾਂਦੇ ਆ, ਤੇ ਜਦੋਂ ਉਹ 6-6 ਦੀ ਬਰਾਬਰੀ ਦੇ ਉੱਤੇ ਚਲੇ ਜਾਂਦੇ ਆ ਤੇ ਫਿਰ ਅਲਟੀਮੇਟਲੀ ਹੁਣ ਬੈਸਟ ਆਫ 10 ਦਾ ਆ ਜਾਂਦਾ। ਪਰ ਇੱਥੇ ਆ ਕੇ ਮੈਨੂੰ ਲੱਗਿਆ ਵੀ ਵੈਸੇ ਮੈਂ ਜੋ ਵਾਚ ਕਰ ਰਿਹਾ ਸੀਗਾ ਵੀ ਫੈਲਿਕਸ ਨੂੰ ਵਧੀਆ ਖੇਲਣਾ ਚਾਹੀਦਾ ਸੀ, ਰੀਜ਼ਨ ਬੀਇੰਗ ਕਿਉਂਕਿ ਜਿੰਨੀਆਂ ਉਹਨੇ ਇਹ ਸਰਵਿਸਿਸ ਹੁੰਦੀਆਂ ਨੇ, ਇਸ ਦਾ ਭਾਵ ਕਿ ਜਿੱਥੇ ਦੂਸਰਾ ਪਲੇਅਰ ਜਿਹੜਾ ਉਹ ਬਾਲ ਨੂੰ ਟੱਚ ਵੀ ਨਹੀਂ ਕਰ ਪਾਉਂਦਾ ਜਦੋਂ ਇਹ ਸਰਵ ਕਰਦਾ, ਤੇ ਇਹਦੇ ਚ 2 ਤੋਂ ਵੀ ਵੱਧ ਮਤਲਬ ਆਲਮੋਸਟ 14-15 ਇਸ ਜਿਹੜੀਆਂ ਨੇ ਉਹ ਨੋਵਿਕ ਮਾਰਦੇ ਆ, ਤੇ ਬਟ ਇਹਨਾਂ ਦੀਆਂ ਆਲਮੋਸਟ 30 ਦੇ ਕਰੀਬ 29 ਤੱਕ ਤੇ ਸੀਗੀਆਂ, ਉਸ ਤੋਂ ਬਾਅਦ ਮੈਂ ਨੋਟ ਨਹੀਂ ਕੀਤਾ ਵੈਸੇ, ਪਰ 30 ਤੋਂ ਵੱਧ ਜਿਹੜੀਆਂ ਜਿਹੜੀਆਂ ਸੀਗੀਆਂ ਉਹ ਇਸ ਜਿਹੜੀਆਂ ਨੇ ਉਹ ਇਹਨਾਂ ਵੱਲੋਂ ਮਾਰੀ ਗਈਆਂ। ਸੋ ਜਦੋਂ ਇੰਨਾ ਵਧੀਆ ਕੋਈ ਪਲੇਅਰ ਕਰਦਾ ਹੋਵੇ ਤੇ ਇਹਦਾ ਮਤਲਬ ਵੀ ਜਦੋਂ ਕੰਮ ਹੀ ਸਰਵ ਦਾ ਰਹਿ ਗਿਆ ਤਾਂ ਉਹਦੇ ਜਿੱਤਣ ਦੇ ਜ਼ਿਆਦਾ ਚਾਂਸਿਸ ਹੋਣੇ ਚਾਹੀਦੇ, ਜਿੱਦਾਂ ਕਿ ਉਹਨੇ ਪਹਿਲਾ ਲਾਸਟ ਵਾਲਾ ਚੌਥਾ ਸੈੱਟ ਜਿੱਤਿਆ ਸੀਗਾ। ਪੰਜਵੇਂ ਸੈੱਟ ਚ ਜਾ ਕੇ ਫਿਰ ਇਹ ਬਰਾਬਰੀ ਦੇ ਉੱਤੇ ਪਹੁੰਚ ਕੇ, ਤੇ ਪਰ ਉੱਥੇ ਫੈਲਿਕਸ ਜਿਹੜਾ ਥੋੜਾ ਪਿੱਛੇ ਰਹਿ ਜਾਂਦਾ ਤੇ 10 ਨਹੀਂ ਕਰ ਪਾਉਂਦਾ ਪੁਆਇੰਟ, ਲਗਾਤਾਰ ਚੱਲਦਿਆਂ ਚੱਲਦਿਆਂ 10 ਪੁਆਇੰਟ ਜਿਹੜੇ ਨੇ ਉਹ ਨੋਵਿਕ ਜਿੱਤ ਜਾਂਦਾ, ਤੇ ਫਿਰ ਫਾਈਨਲ ਜਿਹੜਾ ਸੈੱਟ ਉਹ ਵੀ 7-6 ਦੇ ਨਾਲ ਜਿੱਤ ਕੇ। ਸੋ ਕਾਫੀ ਟਫ ਕਿਉਂਕਿ ਰੈਂਕਿੰਗ ਵਾਈਜ਼ ਤੇ ਆਪਣੇ ਫੈਲਿਕਸ ਦੀ ਰੈਂਕਿੰਗ ਵਧੀਆ ਸੀਗੀ, ਬਟ ਨੋਵਿਕ ਜਿਹੜਾ ਆਪਣੇ ਐਕਸਪੀਰੀਅੰਸ ਦਾ ਫਾਇਦਾ ਚੁੱਕਦੇ ਆਇਆ ਲੰਬਾ ਲੰਬੇ, ਕਿਉਂਕਿ ਬਹੁਤ ਲੰਬਾ ਸਮੇਂ ਤੋਂ ਦੇਖਦੇ ਆ ਰਹੇ ਆ ਨੋਵਿਕ ਜਿਹੜੇ ਨੇ ਉਹ ਪਲੇਅਰ ਰਹੇ ਆ, ਤੇ ਵਧੀਆ ਤਰੀਕੇ ਦੇ ਨਾਲ ਖੇਲਦੇ ਆਏ। ਸੋ ਇਸ ਕਰਕੇ ਉਹਨਾਂ ਨੇ ਆਪਣਾ ਉਸ ਚੀਜ਼ ਦਾ ਫਾਇਦਾ ਚੁੱਕਿਆ, ਜਾਂ ਜੋ ਵੀ ਕਹਿ ਲਓ ਵੀ ਕਦੇ ਦਿਨ ਹੁੰਦਾ। ਅੱਜ ਮੈਂ ਵੈਸੇ ਫੇਸਬੁੱਕ ਤੇ ਇੱਕ ਟਾਈਮ ਪਾਇਆ, ਉਹ ਕਹਿੰਦੇ ਵੀ ਕੋਈ ਕਿਸੇ ਦੀਆਂ ਸਕਿੱਲਸ ਜਾਂ ਕਿਸੇ ਦੀ ਨੌਲੇਜ ਕੁਛ ਨਹੀਂ ਹੁੰਦੀ, ਇਹ ਸਿਰਫ ਟਾਈਮ ਹੁੰਦਾ, ਜਦੋਂ ਜਿਹਦਾ ਟਾਈਮ ਆਉਂਦਾ ਉਦੋਂ ਸਭ ਕੁਛ ਠੀਕ ਹੋਣ ਲੱਗ ਪੈਂਦਾ। ਸੋ ਇਸ ਕਰਕੇ ਮਿਹਨਤ ਤੋਂ ਨਹੀਂ ਗੁਰੇਜ਼ ਕਰਨਾ ਚਾਹੀਦਾ, ਮਿਹਨਤ ਕਰਦੇ ਰਹਿਣਾ ਚਾਹੀਦਾ ਤੇ ਲਗਾਤਾਰ ਲੱਗੇ ਰਹਿਣਾ ਚਾਹੀਦਾ ਕਿ ਤੁਸੀਂ ਆਪਣੀ ਮਿਹਨਤ ਜਿਹੜੀ ਹੈ ਉਹਦੇ ਚ ਨਾ ਤੁਹਾਡੀ ਕੋਈ ਕਮੀ ਆਵੇ। ਸੋ ਬਹੁਤ ਵਧੀਆ ਮੈਸੇਜ ਮੈਨੂੰ ਲੱਗਿਆ, ਕਿਉਂਕਿ ਆਪਾਂ ਰੁਕ ਜਾਂਦੇ ਹਾਂ ਕਈ ਵਾਰੀ ਤੇ ਜ਼ਿੰਦਗੀ ਦੇ ਵਿੱਚ ਸਮਝਦੇ ਹਾਂ ਕਿ ਵੀ ਇਹ ਸ਼ਾਇਦ ਅੱਗੇ ਰਸਤਾ ਪਤਾ ਨਹੀਂ ਕਿੱਧਰ ਨੂੰ ਜਾਏਗਾ ਤੇ ਕੀ ਹੋਏਗਾ। ਸੋ ਇਸ ਨੂੰ ਥੋੜਾ ਜਿਹਾ ਧਿਆਨ ਚ ਰੱਖ ਕੇ ਥੋੜਾ ਜਿਹਾ ਅੱਗੇ ਵਧਦੇ ਰਹਿਣਾ ਚਾਹੀਦਾ, ਕੰਮ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਤੇ ਰੁਕਣਾ ਨਹੀਂ ਚਾਹੀਦਾ, ਚਾਹੇ ਹਾਰ ਹੋਵੇ ਜਿੱਤ ਹੋਵੇ, ਤੇ ਇਹ ਤੇ ਮਿਹਨਤ ਕਹਿੰਦੇ ਛੱਡਣੀ ਨਹੀਂ ਚਾਹੀਦੀ। ਹੁਣ ਜੇ ਮੈਂ ਜਿਹਦੇ ਨਾਲ ਰਿਲੇਟਡ ਤੁਹਾਨੂੰ ਗਾਣਾ ਨਾ ਸੁਣਾਇਆ ਤੇ ਫਿਰ ਤੁਸੀਂ ਕਹਿਣਾ ਵੀ ਗਾਣਾ ਤੇ ਇਹੋ ਜਿਹੇ ਮੌਕੇ ਤੇ ਬੰਦਾ, ਤੇ ਪ੍ਰੋਗਰਾਮ ਚ ਕੁਛ ਇੱਕ ਹੋਰ ਗੱਲਾਂ ਬਾਤਾਂ ਦੇ ਨਾਲ ਤੁਹਾਡੇ ਸ਼ੇਅਰ ਕਰਾਂਗੇ, ਬਟ ਇਸ ਤੋਂ ਪਹਿਲਾਂ ਪ੍ਰੋਗਰਾਮ ਨੂੰ ਅੱਗੇ ਵਧਾਈਏ, ਇੱਕ ਗੀਤ ਸੁਣ ਲੈਂਦੇ ਹਾਂ ਪਹਿਲਾਂ, ਫਿਰ ਖਬਰਾਂ ਵਾਲੇ ਪਾਸੇ ਵੀ ਚੱਲਾਂਗੇ ਤੇ ਖਬਰਾਂ ਵੀ ਸੁਣਦੇ ਹਾਂ ਗੀਤ, ਫਿਰ ਵਾਪਸ ਮਿਲਦੇ ਹਾਂ ਇਸ ਗੀਤ ਤੋਂ ਬਾਅਦ ਜੀ ਸਭ ਰੰਗ ਰੇਡੀਓ ਤੇ।

ਇਹੋ ਜਿਹੇ ਗਾਣਿਆਂ ਕਰਕੇ ਸਰਤਾਜ ਜਿਹੜਾ ਹਮੇਸ਼ਾ ਚੜ੍ਹਦੀ ਕਲਾ ਚ ਵੀ ਰਹਿੰਦਾ ਤੇ ਪਲੱਸ ਉਹਦਾ ਗੀਤ ਤੇ ਜਾਂ ਸ਼ੋਜ਼ ਵੀ ਹੋਣ, ਇਸੇ ਕਰਕੇ ਲੋਕੀ ਬਹੁਤ ਪਸੰਦ ਵੀ ਕਰਦੇ। ਸੋ ਵੈਸੇ ਹਾਲੇ ਪ੍ਰੋਗਰਾਮ ਦੇ ਵਿੱਚ ਆਪਾਂ ਆਪਣੀ ਗੱਲਬਾਤ ਤੇ ਕਰ ਲਈ, ਥੋੜੀ ਜਿਹੀ ਗੱਲਬਾਤ ਜਿਹੜੀ ਕੁਇਕਲੀ ਦੋ ਤਿੰਨ ਮੈਚ ਜਿਹੜੇ ਸੋਕਰ ਦੇ ਵੀ ਹੋਏ ਨੇ ਉਹਨਾਂ ਦੇ ਬਾਰੇ ਵੀ ਕੁਇਕਲੀ ਕਰ ਲਈਏ ਤਾਂ ਕਿ ਪ੍ਰੋਗਰਾਮ ਚ ਅੱਗੇ ਵਧਣਾ। ਇੱਕ ਤੇ ਕੱਲ ਪੁਰਤਗਾਲ ਨੂੰ ਹਰਾ ਕੇ ਸਪੇਨ ਨੇ ਹਰਾ ਤਾ ਜੀ, ਸੋ ਬਹੁਤ ਮਾੜੀ ਹਾਰ ਜਿਹਨੂੰ ਕਹਿੰਦੇ ਵੀ ਹੋਈ। ਪੁਰਤਗਾਲ ਲੱਗਦਾ ਨੀ ਸੀ, ਰੋਨਾਲਡੋ ਜਿਹੜਾ ਦੁਨੀਆਂ ਦਾ ਬਿਹਤਰੀਨ ਪਲੇਅਰ ਤੇ ਹੈਗਾ ਹੀ ਏ, ਤੇ ਉਸ ਤੋਂ ਇਲਾਵਾ ਦੁਨੀਆਂ ਚ ਸਭ ਤੋਂ ਜ਼ਿਆਦਾ ਪੈਸੇ ਕਮਾਉਣ ਵਾਲਾ ਵੀ ਸੋਕਰ ਪਲੇਅਰ ਮੈਂ ਦੇਖ ਰਿਹਾ ਸੀ। ਦੂਜੇ ਆਮ ਪਲੇਅਰ ਕਿਤੇ 3-10-20 ਮਿਲੀਅਨ ਕਮਾਉਂਦੇ ਨੇ ਤੇ ਉਹ ਸਾਲ ਦਾ 300 ਮਿਲੀਅਨ ਤੱਕ ਕਮਾ ਰਿਹਾ ਸੀਗਾ, ਜਿਹਦੇ ਚ ਜ਼ਿਆਦਾਤਰ ਪੈਸਾ ਜਿਹੜਾ ਉਹਦਾ ਗੇਮਾਂ ਤੋਂ ਆਉਂਦਾ, ਸਪੋਰਟਸ ਫਿਟਨੈਸ ਤੇ ਬਾਕੀ ਉਹ ਤੇ ਬਹੁਤ ਜ਼ਿਆਦਾ ਦੁਨੀਆਂ ਭਰ ਦੇ ਵਿੱਚ ਚੰਗੇ ਕੰਮ ਵੀ ਇਹਦੇ ਗਿਣੇ ਜਾਂਦੇ ਨੇ। ਪਲੇਅਰ ਤੇ ਸੀਗਾ ਚੰਗਾ, ਬਟ ਚੰਗੇ ਕੰਮ ਵੀ ਕਰਦਾ ਜਿਹਦੇ ਕਰਕੇ ਲੋਕੀ ਉਹਨੂੰ ਬਹੁਤ ਐਪਰੀਸ਼ੀਏਟ ਕਰਦੇ ਸੀਗੇ। ਬਟ ਉਹਦੇ ਨਾਲ ਨਾਲ ਦੂਜੇ ਪਾਸੇ ਜਿਹੜੇ ਪੁਰਤਗਾਲ ਦੀ ਟੀਮ ਜਿਹੜੀ ਕੱਲ ਹਾਰ ਗਈ, ਤੇ ਉਹੀ ਟੀਮ ਹੈ ਸਪੇਨ ਦੀ ਜਿਹੜੀ ਜਿਹਨੂੰ ਅੱਜ ਤੋਂ 8 ਸਾਲ ਪਹਿਲਾਂ ਬਹੁਤ ਜ਼ਬਰਦਸਤ ਤਰੀਕੇ ਨਾਲ ਹੈਟ੍ਰਿਕ ਲਾ ਕੇ ਤੇ ਇਹਨੇ ਬਾਹਰ ਕੀਤਾ ਸੀਗਾ। ਸੋ ਪਿਛਲੇ ਜਿੰਨੇ ਲੰਬੇ ਸਮੇਂ ਤੋਂ ਵੈਸੇ ਰੋਨਾਲਡੋ ਆਇਆ ਫੀਫਾ ਤੇ ਨਹੀਂ ਲੈ ਕੇ ਜਾ ਸਕਿਆ, ਬਟ ਇਹਦੇ ਨਾਲ ਨਾਲ 4 ਟਰੋਫੀਆਂ ਦੇ ਵਿੱਚ ਫਾਈਨਲ ਚ ਪਹੁੰਚਿਆ ਤੇ 3 ਟਰੋਫੀ ਦੇ ਵਿੱਚ ਫਾਈਨਲ ਕੱਪ ਲੈ ਕੇ ਗਿਆ, ਜਿਹੜਾ ਕਿ ਇਸ ਤੋਂ ਪਹਿਲਾਂ 75 ਸਾਲ ਦੇ ਇਤਿਹਾਸ ਦੇ ਵਿੱਚ ਉਹਦੀ ਟੀਮ ਕਦੀ ਫਾਈਨਲ ਚ ਵੀ ਨਹੀਂ ਪਹੁੰਚ ਪਾਈ। ਅਤੇ ਪੁਰਤਗਾਲ ਨੂੰ ਇੱਕ ਉੱਪਰਲੇ ਲੈਵਲ ਤੱਕ ਲੈ ਕੇ ਜਾਣ ਵਿੱਚ ਪਿਛਲੇ 21 ਸਾਲਾਂ ਦਾ ਸਫ਼ਰ ਸੀਗਾ, ਜਿਹਦੇ ਚ ਇਹਨੇ ਰੋਨਾਲਡੋ ਨੇ ਇੰਨੇ ਵਧੀਆ ਤਰੀਕੇ ਨਾਲ ਇਹ ਕੰਮ ਕਰ ਕੀਤਾ। ਸੋ ਪਰ ਜਦੋਂ ਜਾ ਰਿਹਾ, ਕਿਉਂਕਿ ਉਹਨੇ ਪਹਿਲਾਂ ਹੀ ਕਿਹਾ ਸੀਗਾ ਵੀ ਮੇਰਾ ਜਿੱਥੇ ਸਫ਼ਰ ਖਤਮ ਹੋਣਾ ਤੇ ਉਸ ਤੋਂ ਬਾਅਦ ਉਹਨੇ ਰਿਟਾਇਰ ਹੋ ਜਾਣਾ, ਬੇਸਿਕਲੀ ਗੇਮ ਛੱਡ ਦੇਣੀ ਹੈ ਕਿਉਂਕਿ ਫੀਫਾ ਤੋਂ ਬਾਅਦ ਅਗਲੀ ਵਾਰ ਤੇ ਹੁਣ ਨਹੀਂ ਖੇਲਣਾ। ਤੇ ਸੋ ਕਾਫੀ ਜਿਹੜੇ ਸੋਕਰ ਫੈਨ ਸੀਗੇ ਉਹ ਉਦਾਸ ਹੋਏ ਵੀ ਹੁਣ ਉਹਨਾਂ ਨੂੰ ਰੋਨਾਲਡੋ ਦੇਖਣ ਨੂੰ ਨੀ ਮਿਲੇਗਾ। ਜਦੋਂ ਤੱਕ ਉਹ ਜਾ ਵੀ ਰਿਹਾ ਸੀ ਵਿਚਾਰਾ, ਬੜਾ ਪਰੇਸ਼ਾਨ ਤੇ ਬੜੇ ਬੁਰੇ ਹਾਲਾਤਾਂ ਦੇ ਵਿੱਚ ਲੱਗਦਾ ਸੀਗਾ, ਬਟ ਫਿਰ ਵੀ ਇੱਕ ਸਪੋਰਟਸਮੈਨ ਸਪਿਰਿਟ ਜਿਹੜੀ ਉਹਨੇ ਜਿੰਦਾ ਰੱਖੀ ਤੇ ਮੈਚ ਦੇ ਵਿੱਚੋਂ ਨਿਕਲ ਕੇ ਬਾਹਰ ਗਿਆ। ਸਾਰੇ ਕੈਮਰੇ ਸਭ ਕੁਛ ਉਹਨੂੰ ਦੇਖ ਰਹੇ ਸੀ ਕਿਸ ਤਰੀਕੇ ਨਾਲ ਉਹ ਦੁਖੀ ਮਨ ਦੇ ਨਾਲ ਉੱਥੋਂ ਨਿਕਲ ਰਿਹਾ ਸੀਗਾ। ਦੂਜਾ ਜਿਹੜਾ ਹੋਰ ਜਿਹੜੀ ਅੱਜ ਦੀ ਜਿਹੜੀਆਂ ਗੇਮਸ ਹੋਈਆਂ ਉਹਦੇ ਚ ਦੋ ਗੇਮਸ ਜਿਹੜੀਆਂ ਬਹੁਤ ਜ਼ਬਰਦਸਤ ਸੀਗੀਆਂ, ਕਿਉਂਕਿ ਲਾਸਟ ਗੇਮ ਸੀਗੀਆਂ ਜਿਹਨਾਂ ਨੇ ਇਸ ਤੋਂ ਬਾਅਦ ਵੈਸੇ US ਨੂੰ ਵੀ ਹਰਾ ਦਿੱਤਾ ਉਹਨਾਂ ਨੇ। ਸੋ ਦੈਟਸ ਡਿਫਰੈਂਟ ਗੇਮ, ਕਿਉਂਕਿ US ਦੀ ਮੈਂ ਗੱਲ ਹੀ ਨਹੀਂ, ਬੈਲਜੀਅਮ ਨੇ 3-2 ਦੇ ਨਾਲ US ਨੂੰ ਹਰਾਇਆ। ਬਟ ਉਸ ਤੋਂ ਇਲਾਵਾ ਜਿਹੜੀ ਮੇਨ ਅਰਜਨਟੀਨਾ ਦੀ ਟੀਮ ਹੈ, ਮੈਸੀ ਦੀ ਜਦੋਂ ਆਪਾਂ ਅਕਸਰ ਗੱਲਬਾਤ ਕਰਦੇ ਹਾਂ, ਜਿਹੜੇ ਸੋਕਰ ਪਲੇਅਰ ਨੇ ਜਾਂ ਦੁਨੀਆਂ ਦੇ ਬਾਰੇ ਜਾਣਨ ਵਾਲੇ ਲੋਕੀ ਨੇ ਉਹ ਮੈਸੀ ਦੇ ਬਾਰੇ ਕਾਫੀ ਕੁਝ ਜਾਣਦੇ ਆ। ਸੋ ਉਹ ਵੀ ਵਨ ਆਫ ਦਾ ਗ੍ਰੇਟੈਸਟ ਪਲੇਅਰ ਦੇ ਰੂਪ ਦੇ ਵਿੱਚ ਆਇਆ, ਜਿਹਦੇ ਬਾਰੇ ਅਕਸਰ ਸਟੋਰੀ ਜਿਹੜੀਆਂ ਵਧੀਆ ਵਧੀਆ ਤਰੀਕੇ ਨਾਲ ਆਉਂਦੀਆਂ ਰਹਿੰਦੀਆਂ। ਤੇ ਮੈਸੀ ਦੀ ਜਿਹੜੀ ਟੀਮ ਸੀਗੀ ਇਸ ਵਾਰੀ ਇਜਿਪਟ ਦੇ ਨਾਲ ਮੁਕਾਬਲਾ ਜੋ ਹੋ ਰਿਹਾ ਸੀ ਉਹਦਾ 16 ਦੇ ਵਿੱਚੋਂ

ਤੇ ਹੁਣ ਇਹਨਾਂ ਨੇ ਕੁਆਟਰ ਫਾਈਨਲ ਦੇ ਵਿੱਚ ਪਹੁੰਚਣਾ ਸੀਗਾ, ਅੱਠ ਟੀਮਾਂ ਤੱਕ ਪਹੁੰਚਣਾ ਸੀਗਾ। ਉਹ ਜਿਹੜੀਆਂ ਟੀਮਾਂ ਹੈ ਆਲਰੇਡੀ ਕੈਨੇਡਾ ਜਿਹੜਾ ਦਾ ਪਹਿਲਾ ਮੈਚ ਆਪਣਾ ਹਾਰ ਗਿਆ ਤੇ ਬਾਹਰ ਹੋ ਗਿਆ, ਸੋ ਇਸ ਕਰਕੇ ਬਟ ਅੱਜ ਦੇ ਮੈਚ ਦੇ ਵਿੱਚ ਜਦੋਂ ਅਰਜਨਟੀਨਾ ਦੀ ਟੀਮ ਜਿਹੜੀ ਉਹ ਅਗੇਂਸਟ ਖੇਲੀ ਸੀ ਇਜਿਪਟ ਤੇ, ਇਜਿਪਟ ਨੇ ਇੱਕ ਗੋਲ ਕੀਤਾ ਤੇ ਫਿਰ ਦੂਜਾ ਗੋਲ ਕਰਤਾ ਜਿਹੜਾ ਕਿ ਜਿਹਨੂੰ ਕਹਿੰਦੇ ਜੇ ਕ੍ਰਿਕਟ ਵਾਲਿਆਂ ਨੂੰ ਕਹੀਏ ਵੀ ਨੋ ਬਾਲ ਜਾਂ ਫਾਊਲ ਜਿਹੜਾ ਦੇ ਦਿੱਤਾ, ਤੇ ਕਿਉਂਕਿ ਉਹ ਪਲੇਅਰ ਨੇ ਜਿਸਨੇ ਬਾਲ ਖੋਹੀ ਸੀਗੀ ਦੂਜੇ ਪਲੇਅਰ ਕੋ ਤੇ ਉਹਦੇ ਪੈਰ ਤੇ ਪੈਰ ਮਾਰ ਕੇ ਤੇ ਫਿਰ ਲਿਆ ਕੇ ਗਿਆ, ਜਿਹਦੇ ਕਰਕੇ ਉਹ ਰੈਫਰੀ ਨੇ ਜਦੋਂ ਮੈਚ ਨੂੰ ਪੂਰਾ ਕੈਮਰੇ ਦੇ ਵਿੱਚ ਦੇਖਣ ਤੋਂ ਬਾਅਦ ਜਿਸਨੇ ਲਿਆ ਵੀ ਇਹ ਫਾਊਲ ਸੀਗਾ ਇਹ ਠੀਕ ਨੀ ਹੈ, ਤੇ ਇਸ ਕਰਕੇ ਉਹਨਾਂ ਨੇ ਜਿਹੜਾ ਗੋਲ ਸੀਗਾ ਉਹਨੂੰ ਕੈਂਸਲ ਕੀਤਾ। ਛੇ ਮਿੰਟ ਦੇ ਬਾਅਦ ਸੇਮ ਪਲੇਅਰ ਨੇ ਸੇਮ ਸਟਾਈਲ ਦੇ ਵਿੱਚ ਫਿਰ ਤੋਂ ਗੋਲ ਠੋਕਤਾ ਤੇ 2-0 ਨਾਲ ਅਰਜਨਟੀਨਾ ਜਿਹੜਾ ਕਿ ਵਰਲਡ ਚੈਂਪੀਅਨ ਹੈ ਰਾਈਡ ਨੂੰ ਆਪਣੀ ਚੈਂਪੀਅਨਸ਼ਿਪ ਡਿਫੈਂਡ ਕਰ ਰਿਹਾ, ਤੇ ਉਹ ਕੁਆਟਰ ਫਾਈਨਲ ਦੇ ਮੈਚ ਦੇ ਵਿੱਚ ਹੀ ਕੁਆਟਰ ਫਾਈਨਲ ਤੋਂ ਵੀ ਪਹਿਲਾਂ ਮਤਲਬ ਟੋਪ 16 ਟੀਮਾਂ ਦੇ ਵਿੱਚ ਹੀ ਆਪਣਾ ਰੁਤਬਾ ਜਿਹੜਾ ਗੁਆ ਚੁੱਕਿਆ ਸੀ ਆਲਮੋਸਟ, ਤੇ ਆਖਰ ਦੇ 20 ਮਿੰਟਾਂ ਤੱਕ ਜਾਂਦੇ ਜਾਂਦੇ ਆ ਇਹ ਜਿਹੜਾ ਗੇਮ ਇਸੇ ਤਰੀਕੇ ਨਾਲ ਚੱਲਦੀ ਰਹੀ। ਐਗਜੈਕਟ ਟਾਈਮ ਮੇਰੇ ਸਾਹਮਣੇ ਨਹੀਂ ਹੈਗਾ ਬਟ ਮੈਨੂੰ ਇੰਨਾ ਕੁ ਯਾਦ ਹੈ ਵੀ 20 ਮਿੰਟ ਬਚੇ ਸੀਗੇ ਜਦੋਂ ਇਹ ਦੋ ਗੋਲਸ ਜਿਹੜੇ ਨੇ ਉਹ ਫਿਰ ਇਹਨਾਂ ਵੱਲੋਂ ਠੋਕੇ ਗਏ, ਤੇ ਲਾਸਟ ਦੇ ਕੁਛ ਮਿੰਟਾਂ ਦੇ ਵਿੱਚ ਹੀ ਜਿਹੜੇ ਪਲੇਅਰ ਹੁੰਦੇ ਨਾ ਜਿਹਨੂੰ ਕਹਿੰਦੇ ਵੀ ਵਾਕਈ ਅਸਲੀ ਪਲੇਅਰ ਆਪਣਾ ਉਦੋਂ ਜੋਹਰ ਦਿਖਾਉਂਦੇ ਆ, ਸੋ ਵੱਡੇ ਪਲੇਅਰ ਜਿਹੜੇ ਨੇ ਉਹ ਵੱਡੀਆਂ ਗੇਮਾਂ ਦੇ ਵੱਡੇ ਸਟ੍ਰੈਸ ਦੇ ਵਿੱਚ ਹੀ ਵਧੀਆ ਤਰੀਕੇ ਨਾਲ ਪਰਫੋਰਮ ਕਰਦੇ ਆ, ਤੇ ਮੈਸੀ ਨੇ ਉਹੀ ਸਭ ਕੁਛ ਕਰਕੇ ਦਿਖਾਤਾ। ਸੋ ਪਹਿਲਾ ਗੋਲ ਜਿਹੜਾ ਬੜੀ ਵਧੀਆ ਅਸਿਸਟ ਕਰਾ ਕੇ ਤੇ ਦੂਸਰੇ ਪਲੇਅਰ ਕੋ ਗੋਲ ਕਰਾਇਆ, ਤੇ ਉਸ ਤੋਂ ਬਾਅਦ ਫਿਰ ਉਹਨੇ ਦੂਸਰਾ ਗੋਲ ਆਪ ਥੋੜੇ ਕੁ ਮਿੰਟਾਂ ਦੇ ਵਿੱਚ ਹੀ ਕਰਤਾ। ਤੀਸਰਾ ਗੋਲ ਜਿਹੜਾ ਹੈ ਉਹ 90 ਮਿੰਟ ਦੀ, ਕਿਉਂਕਿ ਗੇਮ ਖਤਮ ਹੋਣ ਤੋਂ 2 ਮਿੰਟ ਬਾਅਦ ਫਿਰ ਜਿੰਨਾ ਸਮਾਂ ਉਹਨਾਂ ਨੂੰ ਚਾਹੀਦਾ ਹੁੰਦਾ ਅਲਟੀਮੇਟਲੀ, ਕਿਉਂਕਿ ਜਿੰਨਾ ਟਾਈਮ ਵੇਸਟ ਹੁੰਦਾ 5-7 ਮਿੰਟ, ਆਈ ਥਿੰਕ 7 ਮਿੰਟ ਦਾ ਟਾਈਮ ਉਹਨਾਂ ਨੂੰ ਮਿਲਿਆ ਸੀ, ਤੇ 2 ਮਿੰਟ ਬਾਅਦ ਤੀਸਰਾ ਗੋਲ ਵੀ ਉਹਨਾਂ ਨੇ ਠੋਕਤਾ, ਤੇ ਜਿਹਦੇ ਨਾਲ ਟੀਮ ਜਿਹੜੀ ਹੈ ਉਹ ਹਾਲਾਂਕਿ ਫਿਰ ਉਸ ਤੋਂ ਬਾਅਦ ਉਹ ਦੂਸਰੀ ਟੀਮ ਨੇ ਕੋਸ਼ਿਸ਼ ਤਾਂ ਬਹੁਤ ਕੀਤੀ, ਇਜਿਪਟ ਦੀ ਟੀਮ ਨੇ ਬਹੁਤ ਵਧੀਆ ਖੇਲੇ ਆ ਵਰਲਡ ਨੰਬਰ 1 ਟੀਮ ਨੂੰ ਇਸ ਲੈਵਲ ਤੱਕ ਲੈ ਕੇ ਜਾਣਾ, ਤੇ ਇੱਕ ਟਾਈਮ ਦੇ ਉੱਤੇ ਤਾਂ ਉਹਨੂੰ ਆਲਮੋਸਟ ਬਾਹਰ ਹੀ ਕੱਢ ਕੇ ਰੱਖੀ ਰੱਖਿਆ ਇਹਨਾਂ ਨੇ ਕਾਫੀ ਦੇਰ ਤੱਕ ਗੇਮ ਚੋ, ਈਵਨ ਦੋ ਜ਼ਿਆਦਾਤਰ ਟਾਈਮ ਜਿਹੜਾ ਉਹ ਬਾਲ ਜਿਹੜੀ ਹੈ ਉਹਦੀ ਪੁਜੈਸ਼ਨ ਜਿਹੜੀ ਹੈ ਉਹ ਅਰਜਨਟੀਨਾ ਦੀ ਟੀਮ ਕਰੀ, ਬਟ ਉਹਦੇ ਬਾਵਜੂਦ ਵੀ ਉਹ ਮੈਚ ਜਿਹੜਾ ਗੋਲ ਕੋਈ ਨੀ ਕਰ ਪਾ ਰਹੇ ਸੀਗੇ, ਸੋ ਫਾਈਨਲੀ ਇਹਨਾਂ ਨੇ ਗੋਲ ਕਰਕੇ ਤੇ ਉਧਰਲੇ ਪਾਸੇ ਚਲੇ ਗਏ। ਤੇ ਇੱਕ ਹੋਰ ਜਿਹੜਾ ਮੈਚ ਅੱਜ ਦਾ ਸੀਗਾ ਸਵਿਟਜ਼ਰਲੈਂਡ ਵਰਸਿਸ ਕੋਲੰਬੀਆ, ਸੋ ਇਹਦੇ ਚ ਵੀ ਬੜਾ ਜਬਰਦਸਤ ਮੈਚ ਸੀਗਾ ਜੀ, ਜਿਹਦੇ ਚ ਮੈਨੂੰ ਲੱਗਾ ਵੀ 100 ਮਿੰਟ ਤੋਂ ਵੱਧ ਦਾ ਸਮਾਂ ਜਿਹੜਾ ਸੀਗਾ ਇਹ ਮੈਚ ਖੇਲਦੇ ਰਹੇ, ਤੇ ਫਿਰ ਪੈਨਲਟੀਜ਼ ਦੇ ਉੱਤੇ ਗੱਲ ਪਹੁੰਚਦੀ ਕੋਲੰਬੋ ਤੇ ਸਵਿਟਜ਼ਰਲੈਂਡ ਦੀ, ਜਿੱਥੇ ਇਹਨਾਂ ਨੇ ਆਪਣੇ ਆਪਣੇ ਗੋਲ ਕੀਤੇ ਤੇ ਫਾਈਨਲੀ 4-3 ਦੇ ਨਾਲ ਜਿਹੜਾ ਹੈ ਸਵਿਟਜ਼ਰਲੈਂਡ ਨੇ ਕੋਲੰਬੋ ਨੂੰ ਜਿਹੜਾ ਹਰਾ ਤਾ। ਪੈਨਲਟੀ ਤੁਹਾਨੂੰ ਪਤਾ ਵੀ ਕਿੱਕ ਜਿਹੜੀਆਂ ਮਾਰ ਕੇ ਅੱਗੇ ਜਾਣਾ ਹੁੰਦਾ, ਸੋ ਕਿਸੇ ਨੇ ਜਿੱਤਣਾ ਕਿਸੇ ਨੇ ਹਾਰਨਾ ਇਹਦੇ ਚ, ਤੇ ਫਾਈਨਲ ਇਹੀ ਹੁੰਦਾ ਇੱਕ ਤਰੀਕੇ ਨਾਲ, ਤੇ ਸੋ ਇਹ ਇਹਨੂੰ ਕਹਿੰਦੇ ਪੈਨਲਟੀ ਸ਼ੂਟ ਆਊਟ ਵੈਸੇ, ਤੇ ਜਿਹਨੇ ਜਿਹਨੇ ਸ਼ੂਟ ਕੀਤੀ ਤੇ ਅੱਗੇ ਅੱਗੇ ਚੱਲਦਾ ਗਿਆ। ਸੋ 3 ਜਿਹੜੇ ਪਲੇਅਰ ਸੀਗੇ ਇਹਨਾਂ ਚੋ ਕੋਲੰਬੀਆ ਦੇ ਗੋਲ ਕਰ ਪਾਏ ਤੇ 4 ਪਲੇਅਰ ਜਿਹੜੇ ਸੀਗੇ ਉਹ ਸਵਿਟਜ਼ਰਲੈਂਡ ਦੇ ਗੋਲ ਕੀਤੇ, ਜਿਹਦੇ ਕਰਕੇ ਇਹ ਟੀਮ ਜਿਹੜੀ ਸੀਗੀ ਫਿਰ ਫਾਈਨਲ ਉਧਰਲੇ ਪਾਸੇ ਪਹੁੰਚ ਗਈ। ਸੋ ਇਹ ਥੋੜਾ ਬਹੁਤਾ ਸਪੋਰਟਸ ਦੀਆਂ ਇਹਦੀਆਂ ਝਲਕੀਆਂ ਸੀਗੀਆਂ ਜਿਹੜੀਆਂ ਮੈਂ ਕੰਮ ਕਰਦਿਆਂ ਕਰਦਿਆਂ ਵਾਚ ਕੀਤੀਆਂ ਤੇ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਅੱਜ ਦੇ ਪ੍ਰੋਗਰਾਮ ਦੀ ਇਨਫੋਰਮੇਸ਼ਨ, ਤੇ ਸੋ ਇਸੇ ਤਰੀਕੇ ਨਾਲ ਗੱਲਬਾਤ ਨੂੰ ਅੱਗੇ ਵਧਾਉਣਾ ਜੀ। ਸੋ ਤੁਹਾਨੂੰ ਦੱਸ ਦੇ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7-8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਗੱਲਬਾਤ ਥੋੜੀ ਹੋਰ ਵੀ ਜ਼ਿਆਦਾ ਕੀਤੀ ਜਾ ਸਕਦੀ ਸਵਿਟਜ਼ਰਲੈਂਡ ਤੇ ਕੋਲੰਬੋ ਦੀ, ਬਟ ਇਹ ਹੈ ਵੀ ਜਿਹੜੀ ਗੇਮ ਹੈ ਬੇਸਿਕਲੀ ਕਾਫੀ ਵਧੀਆ ਐਫਰਟਸ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਸੀਗੀਆਂ, ਬਟ ਐਂਡ ਆਫ ਦਾ ਡੇ ਇੱਕ ਹੀ ਬੰਦੇ ਨੇ ਜਿੱਤਣਾ ਹੁੰਦਾ, ਇੱਕ ਹੀ ਟੀਮ ਨੇ ਜਿੱਤਣਾ ਹੁੰਦਾ, ਤੇ ਉਹ ਜਿੱਤ ਚੁੱਕੀ ਹੈ। ਅੱਛਾ ਜੀ, ਸੋ ਕੈਲਗਰੀ ਦੀਆਂ ਵੀ ਕੋਈ ਬੈਡ ਖਬਰਾਂ ਆ ਰਹੀਆਂ ਜੀ, ਜਿਹਦੇ ਚ ਮਿਸ਼ਲ ਰੈਂਪਲ ਹੋਣ ਇੱਕ ਨਿਊਜ਼ ਪਾਈ ਹੈ ਕਿ ਰੋਜਰ ਮੀਡੀਆ ਨੇ ਕਲੋਜ਼ ਕਰਤਾ ਆਪਣਾ 660 ਨਿਊਜ਼ ਰੇਡੀਓ ਤੇ ਸਪੋਰਟਸ ਨੈਟ 960, ਸੋ ਉਹ ਫੇਰ ਹੋ ਗਏ ਆ ਅਬਰਪਟਲੀ ਕਹਿੰਦੇ ਆ, ਤੇ ਵਿਚ ਇਜ਼ ਨੋਟ ਗੁੱਡ, ਕਿਉਂਕਿ

0: ਦੋ ਚੈਨਲ ਜਿਹੜੇ ਸੀਗੇ ਇਹਦੇ ਬਾਰੇ ਹੋਰ ਇਨਫੋਰਮੇਸ਼ਨ ਜਿਹੜੀ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਕਿਉਂਕਿ ਇਹ ਕੀ ਹੋਇਆ ਤੇ ਕੀ ਨਹੀਂ ਹੋਇਆ ਬਟ ਆਪਾਂ ਆਪਣੀ ਗੱਲਬਾਤ ਨੂੰ ਜਿਹੜਾ ਦੂਜੇ ਪਾਸੇ ਆਪਣੀ ਭਾਈਚਾਰੇ ਦੇ ਕਾਫੀ ਲੋਕੀ ਜਿਹੜੇ ਪੱਬਾਂ ਭਾਰ ਹੋਏ ਨੇ ਉਹ ਨਵਾਂ ਕਹਿੰਦੇ ਰੇਡੀਓ ਲੈਣਾ ਤੇ ਬਟ ਇਹ ਆ ਵੀ ਇੱਧਰਲੇ ਪਾਸੇ ਜਿਹੜੇ ਨੇ ਬਾਹਰ ਹੋ ਰਹੇ ਨੇ ਮਿਸ਼ਰ ਐਮਪਰ ਨੇ ਭੇਜਿਆ ਸਟੇਟਮੈਂਟ ਜਿਹੜੀ ਹੈ ਸੋ ਆਪਾਂ ਕੀ ਕਰਦੇ ਹਾਂ ਥੋੜੀ ਜਿਹੀ ਮੈਨੂੰ ਲੱਗਦਾ ਵੀ ਇੱਕ ਛੋਟੀ ਜਿਹੀ ਪਹਿਲਾਂ ਬ੍ਰੇਕ ਵੀ ਲੈ ਲੈਂਦੇ ਹਾਂ ਪ੍ਰੋਗਰਾਮ ਦੇ ਵਿੱਚ ਚਲਦਿਆਂ ਕਿਉਂਕਿ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ ਸੱਤ ਤੋਂ ਅੱਠ ਤੇ ਸੰਡੇ ਇੱਕ ਵਜੇ ਤੋਂ ਲੈ ਕੇ ਪੰਜ ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ ਜਿਹੜਾ ਇਹ ਕਿੰਨੇ ਵਜੇ ਤੱਕ ਚੱਲੇਗਾ ਅੱਠ ਵਜੇ ਤੱਕ ਕਿਉਂਕਿ 7:24 ਹੋ ਚੁੱਕੇ ਨੇ ਸਟੂਡੀਓ ਦੀਆਂ ਘੜੀਆਂ ਤੁਹਾਡੇ ਥੋੜਾ ਜਿਹਾ ਸਮਾਂ ਬਚਿਆ ਉਹਨੂੰ ਆਪਾਂ ਕਵਰ ਕਰਨਾ ਕੁਝ ਖਬਰਾਂ ਦੇ ਨਾਲ ਵੀ ਤੇ ਬਟ ਪਹਿਲਾਂ ਇੱਕ ਛੋਟਾ ਜਿਹਾ ਕਮਰਸ਼ੀਅਲ ਮੈਸੇਜ ਤੇ ਫਿਰ ਬਾਕੀ ਦੀਆਂ ਗੱਲਾਂ ਬਤਾ ਇਸ ਮੈਸੇਜ ਤੋਂ ਬਾਅਦ ਜੀ
1: ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ ਕਾਲ ਕਰੋ 5873606890 ਲਾਈਫ ਲਾਈਨ ਮੈਡੀਕਲ ਕਲੀਨਿਕ ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ
3: ਨਮਸਤੇ ਸਤਿ ਸ਼੍ਰੀ ਅਕਾਲ ਆਦਾਬ

0: ਜੇ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0303-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है
1: मिलिए डॉक्टर मखर शाह और डॉक्टर समरीन रहमान से
2: हमारे तजुर्बाकार डॉक्टर्स आपको देती है मुकम्मल केयर
1: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है
2: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं
1: आज ही विजिट करें किंग्स व्यू बुलेवर्ड या कॉल करें 587-360-6890 687-360-6890 लाइफलाइन मेडिकल क्लिनिक
2: आपकी सेहत हमारी जिम्मेदारी
3: नमस्ते सत श्री अकाल आदाब लिसनिंग टू कैलगरी'स मोस्ट पॉपुलर रेडियो रेडियो सबरम 94.7 FM
4: Take your business beyond walls and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrang Radio.
5: Your Logan Ram Khilona Jana. Shri Guru Granth Sahib Ji De Andar Darj Bhagat Kabir Ji Da Is Shabd. ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉਣਾ ਜਾਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਭਗਤ ਕਬੀਰ ਜੀ ਦਾ ਇਹ ਸ਼ਬਦ ਉਹਨਾਂ ਭੇਖੀਆਂ ਨੂੰ ਬੇਨਕਾਬ ਕਰਦਾ ਜਿਹੜੇ ਰੱਬ ਦੇ ਨਾਮ ਹੇਠ ਕੁਫਰ ਕਮਾਉਂਦੇ ਨੇ ਇਹਨੇ ਦਿਨੀ ਸਭ ਤੋਂ ਵੱਧ ਮਸਲਾ ਭਖਿਆ ਹੋਇਆ ਹੈ ਰਾਮ ਮੰਦਿਰ ਦੇ ਦਾਨ ਦੇ ਵਿੱਚੋਂ ਚੋਰੀ ਦਾ ਮਸਲਾ ਰਾਮ ਮੰਦਿਰ ਦੇ ਵਿੱਚ ਹੋਏ ਘੁਟਾਲੇ ਦੇ ਪਿੱਛੇ ਵੀ ਉਹ ਭੇਖੀ ਲੋਕ ਨੇ ਜਿਨ੍ਹਾਂ ਨੇ ਕਰੋੜਾਂ ਲੋਕਾਂ ਦੀ ਆਸਥਾ ਨਾਲ ਖਿਲਵਾੜ ਕੀਤਾ ਇਸ ਪੂਰੇ ਕਰੋੜਾਂ ਦੇ ਘੁਟਾਲੇ ਨੇ ਸ਼ਰਧਾਲੂਆਂ ਦੇ ਮਨਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਤੇ ਅੱਜ ਦੇ ਪ੍ਰਾਈਮ ਬੁਲੇਟਿਨ ਦੇ ਵਿੱਚ ਰਾਮ ਮੰਦਿਰ ਦੇ ਦਾਨ ਪਾਤਰਾਂ ਦੇ ਵਿੱਚ ਹੋਏ ਕਰੋੜਾਂ ਦੇ ਘੁਟਾਲੇ ਦੀ ਹਰ ਪਰਤ ਨੂੰ ਅਸੀਂ ਖੰਗਾਲਣ ਦੀ ਕੋਸ਼ਿਸ਼ ਕਰਾਂਗੇ ਆਖਿਰ ਕਿਵੇਂ ਦਾਨ ਪਾਤਰ ਚੋਂ ਕਰੋੜਾਂ ਦੀ ਚੋਰੀ ਦਾ ਖੁਲਾਸਾ ਹੋਇਆ 12,000 ਤਨਖਾਹ ਲੈਣ ਵਾਲੇ ਮੁਲਾਜ਼ਮ ਕਿਵੇਂ ਵੱਡੀਆਂ ਗੱਡੀਆਂ ਅਤੇ ਕਰੋੜਾਂ ਦੇ ਘਰਾਂ ਦੇ ਵਿੱਚ ਰਹਿਣ ਲੱਗੇ ਹੁਣ ਤੱਕ ਕਿੰਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਇਸ ਚੋਰੀ ਦੇ ਵਿੱਚ ਰਾਮ ਜਨਮ ਭੂਮੀ ਟਰੱਸਟ ਨਾਲ ਜੁੜੇ ਕਿਹੜੇ ਵੱਡੇ ਅਹੁਦੇਦਾਰ ਸ਼ੱਕ ਦੇ ਘੇਰੇ ਵਿੱਚ ਹਨ ਤੇ ਉਹਨਾਂ ਦੇ ਖਿਲਾਫ਼ ਕੀ ਕਾਰਵਾਈ ਹੋਈ ਹੈ ਹੁਣ ਤੱਕ ਕਿੰਨਾ ਕੈਸ਼ ਬਰਾਮਦ ਹੋਇਆ

ਦਾਨ ਪਾਤਰਾਂ ਦੀ ਸੁਰੱਖਿਆ ਦੇ ਵਿੱਚ ਕਿੱਥੇ ਲਾਪਰਵਾਹੀ ਹੋਈ ਤੇ ਸਭ ਤੋਂ ਵੱਡਾ ਸਵਾਲ ਵਿਰੋਧੀਆਂ ਦਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਸਲੇ ਤੇ ਹਾਲੇ ਤੱਕ ਚੁੱਪ ਕਿਉਂ ਹਨ ਜਦਕਿ ਰਾਮ ਮੰਦਿਰ ਬਣਾਉਣ ਵੇਲੇ ਕ੍ਰੈਡਿਟ ਸਾਰਾ ਪ੍ਰਧਾਨ ਮੰਤਰੀ ਮੋਦੀ ਅਤੇ ਉਹਨਾਂ ਦੀ ਪਾਰਟੀ ਨੇ ਲਿਆ ਸੀ। ਸਤਿ ਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਖਾਲਸ ਪ੍ਰਾਈਮ ਬੁਲੇਟਿਨ ਦੇ ਨਾਲ, ਮੈਂ ਹਰਸ਼ਰਨ ਕੌਰ। ਦਰਅਸਲ ਰਾਮ ਮੰਦਿਰ ਵਿੱਚ ਤਕਰੀਬਨ 35 ਦਾਨ ਪਾਤਰ ਚੜਾਵੇ ਦੇ ਲਈ ਰੱਖੇ ਜਾਂਦੇ ਨੇ। ਚੜਾਵੇ ਦੀ ਕਾਊਂਟਿੰਗ ਮੰਦਿਰ ਤੋਂ 200 ਮੀਟਰ ਦੀ ਦੂਰੀ ਤੇ ਇੱਕ ਬੇਸਮੈਂਟ ਵਿੱਚ ਹੁੰਦੀ ਹੈ। ਕਾਊਂਟਿੰਗ ਦੇ ਕੰਮ ਲਈ 50 ਲੋਕਾਂ ਦਾ ਸਟਾਫ ਰੱਖਿਆ ਗਿਆ। ਪੈਸਿਆਂ ਦੀ ਗਿਣਤੀ ਕਰਨ ਵਾਲੇ ਮੁਲਾਜ਼ਮ 100 ਦੀ ਥਾਂ 120 ਨੋਟਾਂ ਦਾ ਬੰਡਲ ਤਿਆਰ ਕਰਦੇ ਸੀ, ਯਾਨੀ ਕਿ ਹਰੇਕ ਨੋਟਾਂ ਦੇ ਬੰਡਲ ਵਿੱਚ 20 ਵਾਧੂ ਨੋਟ। SBI ਬੈਂਕ ਦਾ ਮੰਦਿਰ ਦੇ ਅੰਦਰ ਹੀ ਇੱਕ ਕਾਊਂਟਰ ਸੀ, ਉੱਥੇ ਹੀ ਸਾਰਾ ਕੈਸ਼ ਜਮ੍ਹਾਂ ਕਰਵਾ ਦਿੱਤਾ ਜਾਂਦਾ ਸੀ। ਕਾਊਂਟਿੰਗ ਸੈਂਟਰ ਅਤੇ SBI ਦੇ ਕਾਊਂਟਰ ਦੇ ਵਿਚਾਲੇ ਵਾਸ਼ਰੂਮ ਆਉਂਦਾ ਸੀ ਤੇ ਇੱਥੇ ਹੀ ਨੋਟ ਕੱਢਣ ਦਾ ਸਾਰਾ ਖੇਡ ਚੱਲਦਾ ਸੀ। ਨੋਟਾਂ ਦੇ ਬੰਡਲ ਵਿੱਚੋਂ ਵਾਧੂ 20 ਨੋਟ ਕੱਢ ਲਏ ਜਾਂਦੇ ਸੀ ਤੇ ਇਹਨਾਂ ਨੂੰ ਵਾਸ਼ਰੂਮ ਵਿੱਚ ਲੁਕੋ ਦਿੱਤਾ ਜਾਂਦਾ ਸੀ। SBI ਬੈਂਕ ਕਾਊਂਟਰ ਤੇ 100 ਨੋਟਾਂ ਦਾ ਬੰਡਲ ਹੀ ਪਹੁੰਚਦਾ ਸੀ, ਇਸ ਲਈ ਸ਼ੱਕ ਦੀ ਕੋਈ ਗੁੰਜਾਇਸ਼ ਹੀ ਨਹੀਂ ਸੀ। ਮੌਕਾ ਵੇਖਦਿਆਂ ਹੀ ਨੋਟਾਂ ਦੀ ਗਿਣਤੀ ਕਰਨ ਵਾਲਾ ਸਾਰਾ ਗੈਂਗ ਵਾਰੀ ਵਾਰੀ ਵਾਸ਼ਰੂਮ ਚੋਂ ਨੋਟ ਕੱਢ ਲਿਆਉਂਦਾ ਸੀ। ਇਸ ਤਰ੍ਹਾਂ ਲੱਖਾਂ ਦੀ ਚੋਰੀ ਹੁੰਦੀ ਰਹੀ। ਇਹਨਾਂ ਹੀ ਨਹੀਂ, ਸ਼ਰਧਾਲੂ ਜਿਹੜਾ ਦਾਨ ਪੇਟੀਆਂ ਦੇ ਵਿੱਚ ਸੋਨੇ ਅਤੇ ਚਾਂਦੀ ਦੀਆਂ ਛੋਟੀਆਂ ਮੋਟੀਆਂ ਚੀਜ਼ਾਂ ਦਾ ਦਾਨ ਕਰਦੇ ਸੀ, ਨੋਟਾਂ ਦੇ ਨਾਲ ਨਾਲ ਇਹ ਛੋਟੀਆਂ ਛੋਟੀਆਂ ਸੋਨੇ ਤੇ ਚਾਂਦੀ ਦੀਆਂ ਚੀਜ਼ਾਂ ਵੀ ਕਾਊਂਟਿੰਗ ਕਰਨ ਵਾਲੇ ਮੁਲਾਜ਼ਮ ਜੇਬਾਂ ਚ ਪਾ ਕੇ ਲੈ ਜਾਂਦੇ ਸੀ। ਹਾਲਾਂਕਿ ਨਿਯਮਾਂ ਮੁਤਾਬਿਕ ਚੜਾਵਾ ਗਿਣਨ ਵਾਲੇ ਕਿਸੇ ਮੁਲਾਜ਼ਮ ਦੀ ਪੈਂਟ ਜਾਂ ਕਮੀਜ਼ ਦੇ ਵਿੱਚ ਜੇਬ ਨਾ ਹੋਣ ਦੀ ਸ਼ਰਤ ਹੈ, ਪਰ ਇਸ ਨੂੰ ਜ਼ਮੀਨੀ ਪੱਧਰ ਤੇ ਕਦੇ ਲਾਗੂ ਹੀ ਨਹੀਂ ਕਰਵਾਇਆ ਗਿਆ। ਇਸ ਦਾ ਹੀ ਫਾਇਦਾ ਇਹਨਾਂ ਮੁਲਜ਼ਮਾਂ ਨੇ ਚੁੱਕਿਆ। ਸਿੱਟ ਨੇ ਜਾਂਚ ਦੌਰਾਨ 45 ਦਿਨਾਂ ਦੇ CCTV ਕੈਮਰੇ ਚੈੱਕ ਕੀਤੇ ਤਾਂ 8 ਮੁਲਜ਼ਮਾਂ ਨੂੰ ਦਾਨ ਪਾਤਰ ਚੋਂ ਚੋਰੀ ਕਰਦੇ ਫੜਿਆ ਗਿਆ, ਜਿਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਲੱਖਾਂ ਰੁਪਈਏ ਬਰਾਮਦ ਵੀ ਹੋਏ। ਜਾਂਚ ਸਿਰਫ 45 ਦਿਨਾਂ ਦੀ CCTV ਫੁਟੇਜ ਦੇ ਆਧਾਰ ਤੇ ਹੋਈ ਹੈ, ਕਿਉਂਕਿ 45 ਦਿਨਾਂ ਤੋਂ ਪੁਰਾਣੀ ਫੁਟੇਜ ਡਿਲੀਟ ਹੋ ਜਾਂਦੀ ਹੈ। ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਚੋਰੀ ਕਿੰਨੇ ਸਮੇਂ ਤੋਂ ਚੱਲ ਰਹੀ ਸੀ, ਪਰ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਜ਼ਰੂਰ ਖੁਲਾਸਾ ਕਰ ਸਕਦੇ ਹਨ ਪੁੱਛ ਪੜਤਾਲ ਵਿੱਚ। ਹੁਣ ਸਵਾਲ ਇਹ ਹੈ ਕਿ ਦਾਨ ਪਾਤਰ ਦੇ ਵਿੱਚੋਂ ਘੁਟਾਲਾ ਹੋ ਰਿਹਾ, ਚੋਰੀ ਹੋ ਰਹੀ ਹੈ, ਇਸ ਦਾ ਸ਼ੱਕ ਕਿਵੇਂ ਪੈਦਾ ਹੋਇਆ? ਦਰਅਸਲ ਮਈ ਮਹੀਨੇ ਦੇ ਅਖੀਰ ਵਿੱਚ ਲੋਕਾਂ 'ਚ ਚਰਚਾ ਹੋਣ ਲੱਗੀ ਸੀ ਕਿ ਜਿਹੜੇ ਚੜਾਵੇ ਦੇ ਕੰਮ 'ਚ ਮੁਲਾਜ਼ਮ ਲੱਗੇ ਨੇ ਉਹਨਾਂ ਦੀ ਤਨਖਾਹ 12,000 ਹੈ, ਜਦਕਿ ਗੱਡੀਆਂ ਉਹਨੇ ਮਹਿੰਗੀਆਂ ਲੈ ਲਈਆਂ, ਘਰ ਵੀ ਆਲੀਸ਼ਾਨ ਬਣਵਾ ਰਹੇ ਨੇ, ਆਖਿਰਕਾਰ ਕਿਵੇਂ? ਜਿਨ੍ਹਾਂ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਵਿੱਚ ਪਹਿਲਾ ਨਾਂ ਸੀ ਅਨੁਕਲਪ ਮਿਸ਼ਰਾ ਦਾ, ਜਿਸ ਦਾ ਸਾਲਾ ਲਵਕੁਸ਼ ਮਿਸ਼ਰਾ ਵੀ ਗਿਣਤੀ ਦੇ ਕੰਮ ਵਿੱਚ ਲੱਗਿਆ ਹੋਇਆ ਸੀ। ਮਈ ਦੇ ਅਖੀਰਲੇ ਹਫ਼ਤੇ ਜਦੋਂ ਚੜਾਵੇ ਵਿੱਚ ਚੋਰੀ ਦਾ ਸ਼ੱਕ ਹੋਇਆ ਤਾਂ ਗਿਣਤੀ ਕਰਨ ਵਾਲੇ ਸਾਰੇ ਮੁਲਾਜ਼ਮਾਂ ਦੀ ਤਲਾਸ਼ੀ ਹੋਈ। ਅਨੁਕਲਪ ਮਿਸ਼ਰਾ ਨੇ ਕਿਹਾ ਕਿ ਮੇਰਾ ਢਿੱਡ ਦੁਖ ਰਿਹਾ ਤੇ ਉਹਨੇ ਵਾਸ਼ਰੂਮ ਜਾਣ ਦਾ ਬਹਾਨਾ ਬਣਾਇਆ। ਜਦੋਂ ਉਹ ਵਾਸ਼ਰੂਮ 'ਚ ਵਾਪਸ ਆਇਆ ਉੱਥੇ ਵੀ ਚੈਕਿੰਗ ਕੀਤੀ ਗਈ ਤਾਂ ਉੱਥੋਂ 2.5 ਲੱਖ ਦੇ ਕਰੀਬ ਨੋਟ ਬਰਾਮਦ ਹੋਏ। ਅਨੁਕਲਪ ਮਿਸ਼ਰਾ ਦੀ ਗ੍ਰਿਫਤਾਰੀ ਹੋਈ, ਫਿਰ ਲਵਕੁਸ਼ ਮਿਸ਼ਰਾ ਤੇ ਪੂਰੇ ਖੇਡ ਨੂੰ ਚਲਾਉਣ ਵਾਲੇ ਮਾਸਟਰ ਮਾਈਂਡ ਟੀਨੂ ਯਾਦਵ ਦਾ ਨਾਮ ਸਾਹਮਣੇ ਆਇਆ। ਟੀਨੂ ਯਾਦਵ ਰਾਮ ਜਨਮ ਭੂਮੀ ਟਰੱਸਟ ਦੇ ਸਭ ਤੋਂ ਤਾਕਤਵਰ ਸ਼ਖਸ ਜਨਰਲ ਸਕੱਤਰ ਚੰਪਤ ਰਾਏ ਦਾ ਕਿਸੇ ਵਕਤ ਡਰਾਈਵਰ ਹੁੰਦਾ ਸੀ। ਚੰਪਤ ਰਾਏ ਦੀ ਸਿਫਾਰਿਸ਼ ਤੇ ਹੀ ਸੈਨਿਕ ਸੁਰੱਖਿਆ ਨਾਮ ਦੀ ਏਜੰਸੀ ਨੇ ਟੀਨੂ ਯਾਦਵ ਨੂੰ ਨੋਟ ਗਿਣ ਦੀ ਜ਼ਿੰਮੇਵਾਰੀ ਵਾਲੇ ਕੰਮ ਤੇ ਰੱਖਿਆ। ਸੈਨਿਕ ਸੁਰੱਖਿਆ ਏਜੰਸੀ ਨੇ ਜਾਂਚ ਦੌਰਾਨ ਇਸ ਦਾ ਖੁਲਾਸਾ ਕੀਤਾ ਕਿ ਦਾਨ ਪਾਤਰ ਗਿਣਤੀ ਸੈਂਟਰ ਦੀ ਇੱਕ ਚਾਬੀ ਟੀਨੂ ਯਾਦਵ ਅਤੇ ਦੂਸਰੀ SBI ਦੇ ਅਧਿਕਾਰੀਆਂ ਕੋਲ ਹੁੰਦੀ ਸੀ। ਫੜੇ ਗਏ 8 ਮੁਲਜ਼ਮਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਬਰਾਮਦਗੀ 20 ਲੱਖ ਅਵਿਨਾਸ਼ ਸ਼ੁਕਲਾ ਦੇ ਘਰੋਂ ਹੋਈ ਹੈ, ਜਿਸ ਨੇ ਦੱਸਿਆ ਕਿ ਟੀਨੂ ਯਾਦਵ ਦੀ ਸ਼ਹਿਰ ਤੇ ਹੀ ਸਾਰੇ ਚੋਰੀ ਕਰਦੇ ਸੀ। ਟੀਨੂ ਹੀ ਟਰੱਸਟ ਵਿੱਚ ਆਪਣੀ ਪੂਰੀ ਚੌਧਰ ਚਲਾਉਂਦਾ ਸੀ। ਉਸਨੇ ਕਿਹਾ ਸੀ, ਮੈਂ ਸਾਰਾ ਕੁਝ ਸੰਭਾਲ ਲਵਾਂਗਾ, ਕੋਈ ਚਿੰਤਾ ਦੀ ਗੱਲ ਨਹੀਂ। ਇਸ ਕਰਕੇ ਸਾਰੇ ਦਾਨ ਪਾਤਰਾਂ ਵਿੱਚ ਕੈਸ਼ ਦੀ ਗਿਣਤੀ ਦੌਰਾਨ ਇਹ ਇੱਕ ਗੈਂਗ ਬਣ ਕੇ ਕੰਮ ਕਰਦੇ ਰਹੇ। ਟੀਨੂ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਜਨਰਲ ਸਕੱਤਰ ਚੰਪਤ ਰਾਏ ਤੇ ਅਨਿਲ ਮਿਸ਼ਰਾ ਤੇ ਵੀ ਸਵਾਲ ਉੱਠਣ ਲੱਗੇ, ਕਿਉਂਕਿ ਏਜੰਸੀ ਨੇ ਕੈਸ਼ ਗਿਣਨ ਲਈ ਜਿਨ੍ਹਾਂ ਲੋਕਾਂ ਨੂੰ ਰੱਖਿਆ ਸੀ ਉਹ ਚੰਪਤ ਰਾਏ ਅਤੇ ਅਨਿਲ ਮਿਸ਼ਰਾ ਦੀ ਸਿਫਾਰਿਸ਼ ਤੇ ਹੀ ਰੱਖੇ ਗਏ ਸਨ। SBI ਨੇ ਵੀ ਸਿੱਟ ਨੂੰ ਦੱਸਿਆ ਕਿ ਉਹਨਾਂ ਨੇ ਜਨਰਲ ਸਕੱਤਰ ਚੰਪਤ ਰਾਏ ਨੂੰ ਦਾਨ ਪਾਤਰ ਦੀ ਚੋਰੀ ਬਾਰੇ ਸੂਚਿਤ ਕੀਤਾ ਸੀ, ਪਰ ਉਸ ਨੂੰ ਨਜ਼ਰਅੰਦਾਜ਼ ਹੀ ਕਰ ਦਿੱਤਾ ਗਿਆ। ਵੱਧ ਰਹੇ ਦਬਾਅ ਤੋਂ ਬਾਅਦ ਹੁਣ ਚੰਪਤ ਰਾਏ ਅਤੇ ਅਨਿਲ ਮਿਸ਼ਰਾ ਨੇ ਇਹ ਕਹਿ ਕੇ ਅਸਤੀਫਾ ਦੇ ਦਿੱਤਾ ਕਿ ਟੀਨੂ ਯਾਦਵ ਤੇ ਹੋਰ ਮੁਲਾਜ਼ਮਾਂ ਨੇ ਉਹਨਾਂ ਦਾ ਭਰੋਸਾ ਤੋੜਿਆ, ਇਸ ਕਰਕੇ ਉਹ ਅਸਤੀਫਾ ਦਿੰਦੇ ਹਨ। ਪਰ ਜਾਣਕਾਰ ਦੱਸਦੇ ਨੇ, ਸੂਤਰ ਦੱਸਦੇ ਨੇ ਕਿ ਦੋਵਾਂ ਨੇ ਅਸਤੀਫਾ ਦਿੱਤਾ ਨਹੀਂ, ਬਲਕਿ ਸਿੱਧਾ ਪ੍ਰਧਾਨ ਮੰਤਰੀ ਦਫ਼ਤਰ ਤੋਂ ਅਸਤੀਫਾ ਦੇਣ ਲਈ ਇਹਨਾਂ ਨੂੰ ਕਿਹਾ ਗਿਆ, ਦਬਾਅ ਪਾਇਆ ਗਿਆ। ਪਹਿਲਾਂ ਚੰਪਤ ਰਾਏ ਨੇ ਇਸ ਪੂਰੇ ਮਾਮਲੇ ਨੂੰ ਦੱਬਣ ਦੀ ਵੀ ਕੋਸ਼ਿਸ਼ ਕੀਤੀ, ਪਰ 7 ਜੂਨ 2026 ਨੂੰ ਜਦੋਂ ਸਮਾਜਵਾਦੀ ਸਰਕਾਰ ਦੇ ਵਿੱਚ ਮੰਤਰੀ ਰਹੇ, ਪਰ ਪਾਂਡੇ ਨੇ ਦਾਅਵਾ ਕੀਤਾ ਕਿ ਰਾਮ ਮੰਦਿਰ ਵਿੱਚ ਸ਼ਰਧਾਲੂਆਂ ਵੱਲੋਂ ਦਿੱਤੇ ਜਾਣ ਵਾਲੇ ਚੜਾਵੇ ਵਿੱਚ 5 ਤੋਂ 8 ਕਰੋੜ ਤੱਕ ਦੀ ਚੋਰੀ ਹੋਈ ਹੈ, ਤਾਂ ਮਾਮਲਾ ਅਖਬਾਰਾਂ ਦੀਆਂ ਵੱਡੀਆਂ ਸੁਰਖੀਆਂ ਦਾ ਹਿੱਸਾ ਬਣਿਆ। ਅਗਲੇ ਹੀ ਦਿਨ 8 ਜੂਨ ਨੂੰ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ

0: ਪਾਵਰਫੁਲ ਜਰਨਲ ਸਕੱਤਰ ਚੰਪਤ ਰਾਏ ਨੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਦਾਅਵਾ ਕੀਤਾ ਕਿ ਬੈਂਕ ਵੱਲੋਂ ਪੂਰੇ ਦਾਨ ਪਾਤਰ ਦਾ ਆਡਿਟ ਹੁੰਦਾ ਹੈ। ਜਦਕਿ ਚੰਪਤ ਰਾਏ ਨੂੰ ਸਭ ਕੁਝ ਪਤਾ ਸੀ। ਚੰਪਤ ਰਾਏ ਵੱਲੋਂ ਮੰਦਰ ਦਾਨ ਪਾਤਰ ਵਿੱਚ ਹੋਈ ਚੋਰੀ ਨੂੰ ਖਾਰਜ ਕਰਨ ਤੋਂ ਬਾਅਦ 11 ਜੂਨ ਨੂੰ ਮੰਦਰ ਦੇ ਸਾਬਕਾ ਅਕਾਊਂਟੈਂਟ ਮਹਿਰਪਾਲ ਸਿੰਘ ਦਾ ਬਿਆਨ ਆਇਆ, ਜਿਸ ਨੇ ਕੇਂਦਰ ਤੋਂ ਲੈ ਕੇ ਯੋਗੀ ਸਰਕਾਰ ਦੀਆਂ ਨੀਂਦਾਂ ਉਡਾ ਕੇ ਰੱਖ ਦਿੱਤੀਆਂ। ਮਹਿਰਪਾਲ ਸਿੰਘ ਨੇ ਦਾਅਵਾ ਕੀਤਾ ਕਿ ਦਾਨ ਪੇਟੀਆਂ ਵਿੱਚ ਆਉਣ ਵਾਲੀ ਨਕਦੀ ਦੀ ਗਿਣਤੀ ਦੌਰਾਨ ਉਹਨਾਂ ਨੇ ਵੇਖਿਆ ਕਿ ਅਸਲ ਦੇ ਵਿੱਚ ਗਿਣੀ ਗਈ ਰਕਮ ਤੇ ਖਾਤਿਆਂ ਵਿੱਚ ਦਰਜ ਕੀਤੀ ਰਕਮ ਵਿੱਚ ਫਰਕ ਹੁੰਦਾ ਹੈ। ਉਹਨਾਂ ਉਦਾਹਰਣ ਦਿੱਤੀ ਕਿ ਇੱਕ ਦਿਨ ਦਾਨ ਪੇਟੀ ਵਿੱਚ ਤਕਰੀਬਨ 35 ਲੱਖ ਰੁਪਏ ਸਨ, ਪਰ ਰਿਕਾਰਡ ਦੇ ਵਿੱਚ ਸਿਰਫ 20 ਲੱਖ ਰੁਪਏ ਹੀ ਦਰਜ ਕੀਤੇ ਗਏ। ਮਹਿਪਾਲ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੇ ਇਹ ਗੱਲ ਟਰੱਸਟ ਦੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆਂਦੀ, ਪਰ ਸ਼ਿਕਾਇਤ ਕਰਨ ਤੋਂ ਬਾਅਦ ਕਾਰਵਾਈ ਕਰਨ ਦੀ ਥਾਂ ਉਹਨਾਂ ਨੂੰ ਹੀ ਨੌਕਰੀ ਤੋਂ ਹਟਾ ਦਿੱਤਾ ਗਿਆ। ਇਸ ਤੋਂ 2 ਦਿਨ ਬਾਅਦ ਕੇਂਦਰ ਤੋਂ ਲੈ ਕੇ ਯੂਪੀ ਸਰਕਾਰ ਤੇ ਦਬਾਅ ਵਧਿਆ। ਪੂਰੀ ਜਾਂਚ ਲਈ 3 ਮੈਂਬਰੀ ਸਿੱਟ ਦਾ ਗਠਨ ਹੋਇਆ ਹੈ। ਪੰਜਾਬ ਦੇ ਵਿੱਚ ਵੀ ਤਿੱਖਾ ਵਿਰੋਧ ਹੋਇਆ। 15 ਤੋਂ 19 ਜੂਨ ਤੱਕ ਸਿੱਟ ਨੇ 100 ਮੁਲਾਜ਼ਮਾਂ ਤੇ ਅਹੁਦੇਦਾਰਾਂ ਤੋਂ ਪੁੱਛਗਿੱਛ ਮੁਕੰਮਲ ਕਰ ਲਈ ਹੈ। 2021 ਤੱਕ ਦੇ ਸਾਰੇ ਦਸਤਾਵੇਜ਼ ਖੰਗਾਲੇ। ਇਸ ਦੌਰਾਨ ਰਾਮ ਮੰਦਰ ਦੇ ਦਾਨ ਪਾਤਰ ਨਾਲ ਜੁੜੇ 8 ਮੁਲਾਜ਼ਮਾਂ ਚੋਂ 80 ਲੱਖ ਦੇ ਕਰੀਬ ਪੈਸੇ ਬਰਾਮਦ ਕੀਤੇ ਜਾ ਚੁੱਕੇ ਹਨ। ਅਯੋਧਿਆ ਰਾਮ ਮੰਦਰ ਦੇ ਚੜਾਵੇ ਦੀ ਕਥਿਤ ਚੋਰੀ ਦੇ ਮਾਮਲੇ ਤੇ ਆਰਐਸਐਸ ਵੱਲੋਂ ਸੰਘ ਦੇ ਦੱਤਾਤ੍ਰਿਆ ਹਾਊਸੇਬਲ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਰਾਮ ਮੰਦਰ ਦੇ ਦਾਨ ਪਾਤਰਾਂ ਵਿੱਚ ਜਮ੍ਹਾਂ ਰਕਮ ਦੀ ਕਥਿਤ ਚੋਰੀ ਬਹੁਤ ਦੁਖਦਾਈ ਹੈ। ਸਿੱਟ ਦੀ ਜਾਂਚ ਵਿੱਚ ਜੋ ਵੀ ਵਿਅਕਤੀ ਦੋਸ਼ੀ ਪਾਇਆ ਗਿਆ ਉਸ ਖਿਲਾਫ਼ ਕਾਨੂੰਨ ਮੁਤਾਬਿਕ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
1: ਸ੍ਰੀ ਰਾਮ ਲਲਾ ਮੰਦਿਰ ਮੇ ਰੱਖੇ ਹੋਏ ਦਾਨ ਪਾਤਰੋਂ ਮੇ ਜਮ੍ਹਾਂ ਰਾਸ਼ੀ ਕੀ ਚੋਰੀ ਕੇ ਦੁਰਭਾਗਯਪੂਰਨ ਘਟਨਾ ਸੇ ਸਮੁੱਚੇ ਸਮਾਜ ਔਰ ਰਾਮ ਭਕਤੋਂ ਕੋ ਭਾਵਨਾ ਏਵਮ ਸ਼ਰਧਾ ਕੋ ਆਘਾਤ ਪਹੁੰਚਾ ਹੈ ਤਥਾ ਇਸ ਘਟਨਾ ਸੇ हम सभी आहत हैं। श्री राम जन्मभूमि तीर्थ क्षेत्र न्यास के आग्रह पूर्वक निवेदन पर उत्तर प्रदेश सरकार ने विशेष जांच दल का गठन कर उसकी अनुशंसा पर कानूनी प्रक्रिया प्रारंभ की है।
0: ਉਧਰ ਕਾਂਗਰਸ ਵੀ ਇਸ ਪੂਰੇ ਮਸਲੇ ਤੇ ਕੇਂਦਰ ਸਰਕਾਰ ਨੂੰ ਲਗਾਤਾਰ ਘੇਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਮਸਲੇ ਤੇ ਚੁੱਪੀ ਬਾਰੇ ਖਾਸ ਸਵਾਲ ਚੁੱਕੇ ਜਾ ਰਹੇ ਹਨ। ਕਾਂਗਰਸ ਨੇ ਪੁੱਛਿਆ ਕਿ 40 ਦਿਨਾਂ ਦੇ ਅੰਦਰ 70 ਵਾਰੀ ਚੋਰੀ ਹੋਈ, 5 ਸਾਲਾਂ ਦੇ ਵਿੱਚ ਸੋਚੋ ਕਿੰਨੀ ਵਾਰੀ ਚੋਰੀ ਹੋਈ ਹੋਵੇਗੀ। ਸੀਸੀਟੀਵੀ 45 ਦਿਨਾਂ ਵਿੱਚ ਡਿਲੀਟ ਕਿਉਂ ਹੋ ਜਾਂਦਾ ਹੈ? ਸਿਰਫ ਛੋਟੇ ਮੁਲਾਜ਼ਮ ਹੀ ਨਹੀਂ ਬਲਕਿ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਲੋਕ ਵੀ ਚੋਰੀ ਨੂੰ ਅੰਜਾਮ ਦੇ ਸਕਦੇ ਹਨ ਤੇ ਗਿਣਤੀ ਸੈਂਟਰ ਵਿੱਚ ਸਿਰਫ ਉਹਨਾਂ ਲੋਕਾਂ ਦੇ ਰਿਸ਼ਤੇਦਾਰਾਂ ਦੀ ਨਿਯੁਕਤੀ ਹੋ ਰਹੀ ਸੀ ਜਿਹੜੇ ਟਰੱਸਟ ਦੇ ਮੈਂਬਰ ਸਨ। ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਅਤੇ ਹੋਰ ਜ਼ਿੰਮੇਵਾਰ ਅਹੁਦੇਦਾਰਾਂ ਨੂੰ ਕਿਉਂ FIR ਤੋਂ ਬਾਹਰ ਰੱਖਿਆ ਗਿਆ? ਇਹ ਉਹੀ ਹਨ ਜਿਨ੍ਹਾਂ ਦੀ ਨਿਯੁਕਤੀ ਸਿਰਫ RSS ਦੇ ਕਹਿਣ ਤੇ ਕੀਤੀ ਗਈ ਸੀ।
2: ਜਿਸ ਤਰ੍ਹਾਂ ਸੇ ਭਾਰਤੀ ਜਨਤਾ ਪਾਰਟੀ ਔਰ ਉਸਕੀ ਸਭਸੇ ਪ੍ਰਮੁੱਖ RSS ਜਿਸਕੀ ਵਿਚਾਰਧਾਰਾ ਭਾਜਪਾ ਲੇਕਰ ਕੇ ਚਲਤੀ ਹੈ, ਉਹਨੇ सनातन धर्म और राम भक्तों के साथ जिस तरह से धोखा किया, इससे पूरा देश आहत है। मैं याद भी दिलाना चाहती हूं और मैं फिर से दोहराऊंगी कि भारतीय जनता पार्टी की आस्था प्रभु राम में कम, उनके नाम पर राजनीति करने में ज्यादा रही।
0: ਇਸ ਪੂਰੇ ਮਾਮਲੇ ਵਿੱਚ ਸਿੱਟ ਨੇ ਟਰੱਸਟ ਤੋਂ ਮੰਦਰ ਵਿੱਚ ਚੜਾਏ ਗਹਿਣਿਆਂ ਦੀ ਵੀ ਜਾਣਕਾਰੀ ਮੰਗੀ ਤੇ ਜਾਣਕਾਰੀ ਸਾਹਮਣੇ ਵੀ ਆ ਗਈ ਹੈ ਕਿ ਚੜਾਏ ਗਏ ਗਹਿਣਿਆਂ ਦਾ ਆਡਿਟ ਟਰੱਸਟ ਵੱਲੋਂ ਕਰਵਾਇਆ ਹੀ ਨਹੀਂ ਗਿਆ। ਯਾਨੀ ਇਹਦੇ ਵਿੱਚ ਵੀ ਆਉਣ ਵਾਲੇ ਦਿਨਾਂ 'ਚ ਵੱਡਾ ਖੁਲਾਸਾ ਹੋ ਸਕਦਾ ਹੈ। ਸੋ ਹੁਣ ਤੱਕ ਦੀ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਟਰੱਸਟ ਵੱਲੋਂ ਮੁਲਾਜ਼ਮਾਂ ਦੀ ਨਿਯੁਕਤੀ ਨੂੰ ਲੈ ਕੇ ਨਿਯਮਾਂ ਦਾ ਧਿਆਨ ਨਹੀਂ ਰੱਖਿਆ ਗਿਆ। ਨੋਟਾਂ ਦੀ ਗਿਣਤੀ ਵਰਗੇ ਨਾਜ਼ੁਕ ਮਾਮਲਿਆਂ ਦੇ ਵਿੱਚ ਬਿਨਾਂ ਕਿਸੇ ਠੋਸ ਜਾਂਚ ਤੇ ਮੁਲਾਜ਼ਮਾਂ ਦੀ ਸਿਫਾਰਿਸ਼ ਦੇ ਨਾਲ ਨਿਯੁਕਤੀ ਹੋਈ। ਕੈਸ਼ ਗਿਣ ਤੋਂ ਬਾਅਦ ਮੁਲਾਜ਼ਮਾਂ ਦੀ ਕੋਈ ਚੈਕਿੰਗ ਵੀ ਨਹੀਂ ਹੁੰਦੀ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ 3 ਸਾਲ ਪਹਿਲਾਂ ਨਿਯਮ ਬਣਾਇਆ ਗਿਆ ਸੀ ਕਿ ਨਗਦੀ ਗਿਣਨ ਵਾਲੇ ਕਿਸੇ ਮੁਲਾਜ਼ਮ ਦੇ ਲਈ ਵਿਸ਼ੇਸ਼ ਡਰੈਸ ਕੋਡ ਰੱਖਿਆ ਗਿਆ ਸੀ ਜਿਹਦੇ ਵਿੱਚ ਜੇਬ ਨਹੀਂ ਹੁੰਦੀ ਸੀ। ਯਾਨੀ ਕਿ ਜਿਨ੍ਹਾਂ ਨੇ ਪੈਸੇ ਗਿਣਨੇ ਹਨ ਭੇਟਾ ਵਾਲੇ ਦਾਨ ਵਾਲੇ, ਉਹਨਾਂ ਦੀ ਡਰੈਸ ਦੇ ਵਿੱਚ ਕੋਈ ਜੇਬ ਜਾਂ ਕੋਈ ਵੀ ਉਹਨਾਂ ਕੋਲ ਪਰਸ ਵਗੈਰਾ ਨਹੀਂ ਹੋਣਾ ਚਾਹੀਦਾ। ਪਰ ਇਸ ਨਿਯਮ ਨੂੰ ਪੂਰੀ ਤਰ੍ਹਾਂ ਛਿੱਕੇ ਤੇ ਟੰਗਿਆ ਗਿਆ। ਸਮੇਂ ਦੇ ਨਾਲ ਲੋਕ ਆਪਣੇ ਮਨਪਸੰਦ ਦੇ ਕੱਪੜੇ ਵੀ ਪਹਿਨ ਕੇ ਆਉਣ ਲੱਗੇ, ਕਿਸੇ ਨੇ ਰੋਕਿਆ ਨਹੀਂ। ਕੁੱਲ ਮਿਲਾ ਕੇ ਮੰਦਰ ਦੀ ਸੁਰੱਖਿਆ ਲਈ ਜਿੰਨੀ ਮਰਜ਼ੀ ਤਕਨੀਕ ਦੀ ਵਰਤੋਂ ਕਰ ਲਓ, ਪਰ ਜੇ ਭਰਤੀਆਂ ਸਿਫਾਰਿਸ਼ਾਂ ਤੇ ਹੋਣਗੀਆਂ ਤਾਂ ਕਰੋੜਾਂ ਦੇ ਘੁਟਾਲੇ ਤਾਂ ਹੋਣਗੇ ਹੀ ਹੋਣਗੇ। ਕਰੜੇ ਨਿਯਮ ਵੀ ਸਿਰਫ ਕਾਗਜ਼ਾਂ ਤੱਕ ਰਹਿ ਜਾਣਗੇ ਤੇ ਚੋਰੀਆਂ ਹੁੰਦੀਆਂ ਰਹਿਣਗੀਆਂ। ਪਰ ਸਭ ਤੋਂ ਵੱਡਾ ਸਵਾਲ ਹੈ ਕਿ ਕੀ ਇਹ ਸਾਰਾ ਕੁਝ ਜਾਣਬੁੱਝ ਕੇ ਕੀਤਾ ਗਿਆ ਜਾਂ ਲਾਪਰਵਾਹੀ ਸੀ। ਇਸ ਦੀ ਜਾਂਚ ਹੋਣੀ ਹਲੇ ਬਾਕੀ ਹੈ। ਇਸ ਦਾ ਫੈਸਲਾ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੀ

0: करेगी क्योंकि करोड़ां श्रद्धालुओं की आस्था का सवाल है। धन्यवाद
1: जी। सुरेश जी गलबात जिहड़ी तुसीं सुनी है बड़ी हैरानीजनक गलबात है वैसे जो सुन रहे हैं आपां क्योंकि खुलासे जिहड़े ने इस तरह के होंदे आ ते डेफिनेटली कल भी आपां गलबात कीती सी वैसे सतलुज फिल्म के बारे उहदे नाल रिलेटेड भी कोई गलबात करांगे बट उस तो इलावा जिहड़ी अज दे प्रोग्राम च थोड़ी जी गलबात जिहड़ी उह आपां पाकिस्तान दे विच चल रही खबर है जिहड़ी उहदे बारे भी कर लईए कि भी किस तरह दियां खबरां जिहड़ियां ने आ रही ते इस तो बाद फिर आपां अपनियां होर गल्लां उत्ते करदे। मैनूं लगदा वी रिपोर्ट च सब कुछ तो वैसे क्लीयर हो ही गया जो क्लीयर होना सीगा ते बड़े विस्तार दे नाल इन्हां ने खबर दे विच सारी इनफॉर्मेशन शेयर कीती है ते तुहानूं वी इह गल्लबात जिहड़ी है आराम नाल समझ आ गई होएगी वी की कुछ हुंदा रिहा किस तरीके दे घोटाले जिहड़े आ ਉਹ ਹੁੰਦੇ ਰਹੇ ਨੇ ਚੰਪਤਰਾਏ ਜਿਹੜੇ ਨੇ ਉਹ ਕੋਈ ਮਿਸਟਰ ਯਾਦਵ ਨੂੰ ਲਾ ਕੇ ਅੱਗੇ ਤੇ ਉਹਨਾਂ ਦੇ ਥਰੂ ਕਹਿੰਦੇ ਆ ਵੀ ਕਰਵਾਉਂਦੇ ਰਹੇ ਬਟ ਕਈ ਵਾਰੀ ਪਤਾ ਨਹੀਂ ਇਹਦੀਆਂ ਤਾਰਾਂ ਕਿੱਥੋਂ ਤੱਕ ਜੁੜੀਆਂ ਹੁੰਦੀਆਂ ਕਿਉਂਕਿ ਚੰਪਤਰਾਏ ਜਾਂ ਜਿਹੜੇ ਮੇਨ ਹੈਡ ਨੇ ਉਹ ਪੀ ਐਮ ਆਫਿਸ ਦੇ ਨਾਲ ਜੁੜੇ ਆ ਪੀ ਐਮ ਆਫਿਸ ਜਿਹੜਾ ਉਹ ਥੱਲੇ ਸਾਰੇ ਬੰਦੇ ਜਿਹੜੇ ਨੇ ਆਪਣੀ ਮਰਜ਼ੀ ਦੇ ਲਾਉਂਦਾ ਅੱਗੇ ਦੀ ਅੱਗੇ ਜਿਹੜੇ ਬੰਦੇ ਉੱਥੇ ਕੰਮ ਕਰ ਰਹੇ ਨੇ ਤੇ ਕੌਣ ਪੈਸੇ ਕਢਵਾ ਰਿਹਾ ਕਿਸ ਤਰ੍ਹਾਂ ਹੋ ਰਿਹਾ ਜਿੱਦਾਂ ਅਕਸਰ ਆਪਾਂ ਸਕੈਂਡਲਸ ਤੇ ਦੇਖਦੇ ਰਹਿੰਦੇ ਚੀਜ਼ਾਂ ਆਈ ਥਿੰਕ ਵੀ ਸ਼ੋਕਿੰਗ ਇਸ ਕਰਕੇ ਲੱਗਦਾ ਵੀ ਲੋਕੀ ਸਮਝਦੇ ਵੀ ਪਤਾ ਨੀ ਸਭ ਕੁਛ ਪਰਫੈਕਟ ਚੱਲ ਰਿਹਾ ਦੁਨੀਆਂ ਦੇ ਵਿੱਚ ਜਾਂ ਸਭ ਕੁਛ ਜਿਹੜਾ ਚੜਾਵੇਂ ਦੇ ਨਾਂ ਦੇ ਉੱਤੇ ਸਭ ਕੁਛ ਠੀਕ ਹੈ। ਆਪਾਂ ਅਕਸਰ ਦੇਖਦੇ ਹਾਂ ਗੋਲਕ ਨੂੰ ਲੈ ਕੇ ਚੜਾਵਿਆਂ ਨੂੰ ਲੈ ਕੇ ਜਿਹੜੇ ਵੀ ਕਿਸੇ ਵੀ ਰਿਲੀਜੀਅਸ ਜਗ੍ਹਾਵਾਂ ਦੇ ਉੱਤੇ ਜਦੋਂ ਆਪਾਂ ਦੇਖਦੇ ਹਾਂ ਤੇ ਇਹ ਉੱਥੇ ਭਗਵਾਨ ਦੇ ਕਿਉਂਕਿ ਜਿੰਨੇ ਕਰੀਬ ਹੁੰਦੇ ਨੇ ਓਨੇ ਹੀ ਅੰਦਰੋਂ ਜਿਹੜੇ ਆ ਉਹ ਕਾਲੇ ਹੁੰਦੇ ਆ ਤੇ ਸਾਰਾ ਠੱਗੀ ਠੋਰੀ ਲਾਉਣ ਦੇ ਵਿੱਚ ਕਿਤੇ ਪਿੱਛੇ ਨਹੀਂ ਰਹਿੰਦੇ ਆ ਕਿਉਂਕਿ ਇੱਕ ਉਸ ਤਰ੍ਹਾਂ ਦੇ ਬਹਿਰੂਪੀਏ ਜੇ ਬਣ ਜਾਂਦੇ ਆ ਆਮ ਬੰਦਾ ਜਿਹੜਾ ਤੁਸੀਂ ਉਹਨਾਂ ਤੇ ਸ਼ੱਕ ਵੀ ਨਹੀਂ ਕਰ ਸਕਦੇ ਨਾ ਹੀ ਤੁਸੀਂ ਉਹਨਾਂ ਨੂੰ ਕਹਿ ਸਕਦੇ ਵੀ ਇਹ ਲੋਕੀ ਇਸ ਤਰ੍ਹਾਂ ਦੇ ਆ ਬਟ ਜਗ੍ਹਾ ਜਗ੍ਹਾ ਦੇ ਉੱਤੇ ਇਹਨਾਂ ਚੀਜ਼ਾਂ ਨੂੰ ਲੈ ਕੇ ਗੋਲਕਾਂ ਦੀ ਲੜਾਈ ਆਪਾਂ ਅਕਸਰ ਸੁਣਦੇ ਹਾਂ ਗੁਰਦੁਆਰਿਆਂ ਦੇ ਉੱਤੇ ਕਬਜ਼ੇ ਕਰਨ ਦੀ ਗੱਲ ਤੇ ਸਿਰਫ ਇੱਕ ਬਹਾਨਾ ਹੁੰਦਾ ਅਲਟੀਮੇਟਲੀ ਤੇ ਕਬਜ਼ਾ ਤੇ ਪੈਸੇ ਤੇ ਕਰਨਾ ਹੁੰਦਾ ਨਾ ਕਿ ਇਕੱਲੇ ਗੁਰਦੁਆਰੇ ਦੇ ਕਬਜ਼ੇ ਦੀ ਗੱਲ ਕੀਤੀ ਜਾਂਦੀ ਹੈ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਲੈਕਸ਼ਨਾਂ ਕਰਨੀਆਂ ਦੂਸਰੇ ਤੀਸਰੇ ਕੋਈ ਵੀ 50 ਤਰ੍ਹਾਂ ਦੇ ਚੀਜ਼ਾਂ ਜਿਹੜੀਆਂ ਨੇ ਆਪਾਂ ਅਕਸਰ ਦੇਖਦੇ ਆਏ ਹਾਂ ਤੇ ਦੇਖਦੇ ਹੀ ਰਹਿਣਾ ਜਦੋਂ ਤੱਕ ਬੰਦੇ ਦੀ ਇਨਸਾਨ ਦੀ ਨੀਅਤ ਜਿਹੜੀ ਹੈ ਉਹ ਮਾੜੀ ਰਹੇਗੀ ਤੇ ਭਗਵਾਨ ਨੂੰ ਤੇ ਉਹ ਆਪਣਾ ਖਿਲੌਣਾ ਹੀ ਸਮਝਦਾ ਕਿਉਂਕਿ ਉਹਦੇ ਅਕੋਰਡਿੰਗ ਤੇ ਕੋਈ ਚੀਜ਼ਾਂ ਐਗਜਿਸਟ ਹੀ ਨਹੀਂ ਕਰਦੀਆਂ ਕਿਉਂਕਿ ਇੰਨੇ ਲਾਗੇ ਰਹਿੰਦੇ ਉਹ ਉਸੇ ਤਰੀਕੇ ਨਾਲ ਹੀ ਉਹ ਕੰਮ ਕਰਦੇ ਆ। ਪ੍ਰੋਗਰਾਮ ਚ ਥੋੜੀ ਜੀ ਗੱਲਬਾਤ ਥੋੜੀ ਪਾਕਿਸਤਾਨ ਵਾਲੇ ਪਾਸੇ ਨੂੰ ਵੀ ਚੱਲਦੇ ਹਾਂ ਜਿੱਥੋਂ ਲਾਹੌਰ ਤੋਂ ਇੱਕ ਖਬਰ ਆ ਰਹੀ ਹੈ ਜੀ ਕੀ ਇਹ ਖਬਰ ਇਹ ਸੁਣਦੇ ਆ ਫਿਰ
2: ਲਾਹੌਰ ਮੇ ਨੈਦਰਲੈਂਡ ਔਰ ਸਪੇਨ ਸੇ ਤਾਲੁਕ ਰੱਖਣੇ ਵਾਲੀ ਇਨ ਦੋ ਫੋਰਨਰ ਖਵਾਤੀਨ ਕੇ ਅਲੇਜਡ ਇਗਵਾ ਤਾਵਾਨ ਔਰ ਰੇਪ ਕੇ ਇਲਜ਼ਾਮਾਤ ਵਾਲਾ ਇਹ ਹਾਈ ਪ੍ਰੋਫਾਈਲ ਕੇਸ ਨੈਸ਼ਨਲ ਔਰ ਇੰਟਰਨੈਸ਼ਨਲ ਸਤਹ ਪਰ ਤਵੱਜੋ ਕਾ ਮਰਕਜ਼ ਬਣਾ ਹੁਆ ਹੈ ਜਬਕਿ ਪੁਲਿਸ ਕੀ ਇਨਵੈਸਟੀਗੇਸ਼ਨ ਜਾਰੀ ਹੈ ਔਰ ਅਕਿਊਜ਼ਡ ਕੋ ਕੋਰਟ ਮੇ ਪੇਸ਼ ਕੀਆ ਜਾ ਚੁਕਾ ਹੈ। पुलिस के मुताबिक दोनों खवातीन सिंगापुर में एक क्रिप्टो करेंसी इवेंट के दौरान चंद पाकिस्तानी शहरियों से मिली और बाद में बिजनेस के सिलसिले में पाकिस्तान आई। डीआईजी इन्वेस्टिगेशंस लाहौर फैसल कामरान का कहना है कि इनिशियल फाइंडिंग्स के मुताबिक दोनों पार्टीज के दरमियान इन्वेस्टमेंट और प्रॉफिट को डिवाइड करने से मुतालिक डिस्प्यूट था लेकिन रेस्क्यू होने वाली खवातीन ने काफी सीरियस एलिगेशंस लगाए हैं। एफआईआर और मजिस्ट्रेट के सामने रिकॉर्ड किए गए बयान के मुताबिक खवातीन ने इल्जाम लगाया है कि उन्हें अगवा किया गया, उनसे भारी रकम का मुतालबा किया गया, धमकियां दी गई और इनमें से एक खातून को कई बार रेप किया गया जबकि दूसरी का रेप करने की कोशिश की गई। इन एलिगेशंस पर पुलिस और जुडिशियल इन्वेस्टिगेशन जारी है। इस केस में एक और पहलू भी तवज्जो का मरकज बना हुआ है। डीआईजी ऑपरेशंस का कहना है कि इन्वेस्टिगेशन के दौरान मालूम हुआ है कि जो मरकजी मुल्जिम है उसका नाम रजा डार है और वो पाकिस्तान के फॉरेन मिनिस्टर के रिश्तेदार हैं लेकिन पुलिस का स्टांस है कि इसके बावजूद कार्रवाई में कोई रियायत नहीं बरती गई और तमाम मुल्जिमान को गिरफ्तार करके अदालत में पेश किया गया। वाज़ह है कि अभी तक मुल्जिमान की तरफ से कोई बयान सामने नहीं आया है। केस के दौरान बाज तफसीलात में फर्क भी सामने आया है खुसूसन खवातीन की रेस्क्यू करने की जगह और हालात के बारे में। पुलिस की ताजा वजाहत के मुताबिक खवातीन एलिजिडली एक गाड़ी से निकलकर सेफ पॉइंट तक पहुंची जहां से बाद में उन्हें कस्टडी में लिया गया। अभी इस मामले में कई क्लेम्स और काउंटर क्लेम्स मौजूद हैं। एक तरफ पुलिस इन्वेस्टमेंट के डिस्प्यूट को इस केस का बैकग्राउंड करार दे रही है जबकि दूसरी

0: طرف خواتین کے الزامات اقبا اور تاوان جیسے سیریس کرائمز کی طرف اشارہ کرتے ہیں. حقیقت کیا ہے اس کا فیصلہ اب انویسٹیگیشن, فرانسک کی ایویڈنس, میڈیکل رپورٹس اور کورٹس کی کارروائی کے بعد ہی ممکن ہو سکے گا.
1: بالکل جی, تسی سنی لئی یہ خبر, کیونکہ اس طریقے دے نال بہکاوے دے وچ لے جا کے کڑیاں نوں جڑا وہ کیتا جاندا ہے. سو ویسے ایک اتے کچھ دوستاں نے میسج وی بھیجیا سیگا وی ایک, کیونکہ کئی ایسے علاقے ہوندے نے جتھے ہالے وی قبیلہ واد ٹائپ سسٹم چلدا, بٹ اے تے ماڈرن شہر دیاں گلاں پتہ چل رہی ہیں, تے جتھے یہ لوکی جڑے نے وہ پھر ਕੁੜੀਆਂ ਨੂੰ ਲੈ ਜਾਂਦੇ ਆ ਵਰਗਲਾ ਕੇ ਜਾਂ ਪਿਆਰ ਦੇ ਵਿੱਚ ਪਾ ਕੇ. ਫਿਰ ਉਸ ਤੋਂ ਬਾਅਦ ਡਿਪਲੋਮੈਟ ਨਾਂ ਦੀ ਇੱਕ ਮੂਵੀ ਵੀ ਆਈ ਸੀ ਜਿਹਦੇ 'ਚ ਕੁਛ ਇਹਦੇ ਨਾਲ ਰਿਲੇਟਡ ਜਿਹੜੀ ਸੱਚੀ ਕਹਾਣੀ ਦੇ ਉੱਤੇ ਉਹ ਕਹਿੰਦੇ ਵੀ ਇਹ ਸਭ ਕੁਛ ਹੋਇਆ. ਬਹੁਤ ਕੁੜੀਆਂ ਦੇ ਨਾਲ ਰਿਲੇਟਡ ਜਿਹੜੀਆਂ ਜੀ ਇਸ ਤਰ੍ਹਾਂ ਦੀਆਂ ਖਬਰਾਂ ਅਤੇ ਗੱਲਾਂ ਬਤਾਉਂਦੀਆਂ ਰਹਿੰਦੀਆਂ. ਸੋ ਆਈ ਹੋਪ ਵੀ ਤੁਸੀਂ ਅੱਜ ਦਾ ਪ੍ਰੋਗਰਾਮ ਅਤੇ ਗੱਲਾਂ ਬਾਤਾਂ ਜਿਹੜੀਆਂ ਪਸੰਦ ਕਰ ਰਹੇ ਹੋ ਕਿ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 to 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ. ਅੱਜ ਦਾ ਪ੍ਰੋਗਰਾਮ ਜਿਹੜਾ ਇਸੇ ਤਰੀਕੇ ਨਾਲ ਚੱਲਦਾ ਰਹੇਗਾ, ਥੋੜ੍ਹਾ ਜਿਹਾ ਸਮਾਂ ਸਾਡੇ ਕੋਲ ਹੋਰ ਬਚਿਆ, ਉਹਦੇ 'ਤੇ ਵੀ ਗੱਲਬਾਤ ਕਰਦੇ ਹਾਂ. ਜਿਹੜੀ ਖਬਰ ਮੈਂ ਤੁਹਾਨੂੰ ਹੋਰ ਸੁਣਾਉਣੀ ਹੈ ਉਹਦੇ ਵਿੱਚ ਮੈਂ ਥੋੜ੍ਹੀ ਜਿਹੀ ਕੋਸ਼ਿਸ਼ ਕਰ ਰਿਹਾ ਵੀ ਕਿਸ ਤਰੀਕੇ ਦੇ ਨਾਲ ਤੁਹਾਡੇ ਨਾਲ ਉਹ ਖਬਰ ਜਿਹੜੀ ਇਹ ਸਾਹਮਣੇ ਲੈ ਕੇ ਆਉਂਦੀ ਜਾਵੇ. ਅਤੇ ਚਲਦੇ ਹਾਂ ਇੱਕ ਅਗਲੀ ਖਬਰ ਜਿਹੜੀ ਕਿ ਜਿਹੜੀ ਖਬਰ ਸਾਡੇ ਕੋਲ ਪਹੁੰਚੀ ਹੈ ਉਹ, ਕਿਉਂਕਿ ਕਾਫੀ ਤਰ੍ਹਾਂ ਦੀਆਂ ਖਬਰਾਂ ਮੈਂ ਲਾਈਨ ਅਪ ਕਰ ਲੈਣਾ, ਫਿਰ ਦੇਖਦੇ ਹਾਂ ਮੌਕੇ ਦੇ ਹਿਸਾਬ ਦੇ ਨਾਲ ਜਿਹੜੀ ਜਿਹੜੀ ਖਬਰ ਹੈ ਜਿਹੜੇ ਟਾਈਮ ਹੈ ਉਹ ਐਡਜਸਟ ਹੋ ਪਾਉਂਦਾ ਅਤੇ ਉਹੀ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕਰਦੇ ਹਾਂ. ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 to 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ. ਅਤੇ ਅੱਜ ਦਾ ਪ੍ਰੋਗਰਾਮ ਜਿਹੜਾ ਇਹ ਹਮੇਸ਼ਾ ਦੀ ਤਰ੍ਹਾਂ 8 ਵਜੇ ਤੱਕ ਚੱਲੇਗਾ, ਥੋੜ੍ਹਾ ਜਿਹਾ ਸਮਾਂ ਬਚਿਆ. ਪਰ ਇਸ ਤੋਂ ਪਹਿਲਾਂ ਕਿ ਇਹ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲੀਏ, ਇੱਕ ਇੰਟਰਨੈਸ਼ਨਲ ਲੈਵਲ ਦੀ ਖਬਰ ਜਿਹੜੀ ਹੈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ, ਕਿਉਂਕਿ ਇਹ ਵੀ ਕਾਫੀ ਸੁਰਖੀਆਂ ਬਣ ਰਹੀਆਂ ਇਸ ਖਬਰ ਦੀਆਂ ਵੀ, ਜਿਹਦੇ 'ਚ ਸਪੈਸ਼ਲੀ ਇਜ਼ਰਾਈਲ ਅਤੇ UAE ਅਤੇ ਟਰਕੀ ਦੀਆਂ ਖਬਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ. ਸੁਣਦੇ ਹਾਂ ਇਹ ਖਬਰ, ਫਿਰ ਇਸ ਤੋਂ ਬਾਅਦ ਵਾਪਸ ਮਿਲ ਕੇ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਜੀ ਇਸੇ ਤਰੀਕੇ ਨਾਲ ਜਾਰੀ ਰਹਿਣਗੀਆਂ.
2: ਅਬ ਜ਼ਾਹਿਰ ਹੈ ਇਜ਼ਰਾਈਲ ਔਰ UAE ਕੇ ਬੀਚ ਸਾਮਰਿਕ ਸਹਿਯੋਗ ਬੜਤਾ ਦਿਖ ਰਹਾ ਹੈ. ਐਸੇ ਮੇਂ ਜਬ ਈਰਾਨ ਕਹਿ ਰਹਾ ਹੈ ਕਿ ਹੋਰਮੂਜ਼ ਪਰ ਆਪਣਾ ਨਿਯੰਤਰਣ ਬਣਾਏ ਰੱਖੇਗਾ ਔਰ ਦੋਸਤ ਦੇਸ਼ੋਂ ਕੇ ਲਈ ਰਿਆਇਤੇ ਦੀ ਜਾਏਂਗੀ, ਤੋ ਇਸਕਾ ਸੰਯੁਕਤ ਅਰਬ ਅਮੀਰਾਤ ਕੇ ਲਈ ਕਿਆ ਮਤਲਬ ਹੋ ਸਕਤਾ ਹੈ, ਭਾਰਤ ਕੇ ਲਈ ਇਸਕਾ ਕਿਆ ਮਤਲਬ ਹੋ ਸਕਤਾ ਹੈ. ਮੈਨੇ ਯੇ ਸਵਾਲ ਕਿਆ ਮਿਡਲ ਈਸਟ ਐਕਸਪਰਟ ਔਰ ਵਰਿਸ਼ਟ ਪੱਤਰਕਾਰ ਸਮਿਤਾ ਸ਼ਰਮਾ ਸੇ ਔਰ ਯੇ ਪੂਛਾ ਕਿ ਕਿਆ ਯੇ ਨਈ ਵਿਵਸਥਾ ਲਾਗੂ ਹੋ ਪਾਏਗੀ ਔਰ ਅਗਰ ਐਸਾ ਹੁਆ ਤੋ ਭਾਰਤ ਵੀ ਈਰਾਨ ਕੇ ਉਨ ਦੋਸਤੋਂ ਮੇਂ ਸ਼ਾਮਿਲ ਹੋਗਾ ਯਾ ਨਹੀਂ ਜਿਨ੍ਹੇ ਰਿਆਇਤੇ ਮਿਲਨੀ ਹੈ.
3: ਦੇਖੀਏ ਅਭੀ ਤੋ ਇਸਮੇਂ ਬਹੁਤ ਇਫਸ ਐਂਡ ਬਟਸ ਹੈ, ਕਿਉਂਕਿ ਪਹਿਲਾ ਤੋ ਇੱਕ 60 ਦਿਨੋਂ ਕੀ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਹੈ ਜਿਸਕਾ ਨਾਮ ਇਸਲਾਮਾਬਾਦ ਅਕਾਰਡ ਰੱਖਾ ਗਿਆ ਹੈ ਜਿਸਮੇਂ ਪਾਕਿਸਤਾਨ ਇੱਕ ਗਾਰੰਟਰ ਹੈ. ਅਬ 60 ਦਿਨੋਂ ਤੱਕ ਇਹ ਸੰਘਰਸ਼ ਵਿਰਾਮ ਜਾਰੀ ਰਹਿਤਾ ਹੈ ਯਾ ਨਹੀਂ, ਲੇਕਿਨ ਈਰਾਨ ਔਰ ਓਮਾਨ ਨੇ ਸਾਫ ਕਰ ਦਿਆ ਹੈ. ਸ਼ੁਰੂ ਮੇਂ ਕੁਝ ਖਬਰੇ ਆ ਰਹੀ ਥੀ ਕਿ ਓਮਾਨ ਸ਼ਾਇਦ ਕਹਿ ਰਹਾ ਹੈ ਕਿ ਨਹੀਂ ਐਸੀ ਕੋਈ ਟੋਲ ਵਸੂਲੀ ਨਹੀਂ ਹੋਣੀ ਚਾਹੀਏ, ਲੇਕਿਨ ਉਸਕੇ ਬਾਅਦ ਪਤਾ ਚਲਾ ਕਿ ਓਮਾਨ ਨੇ ਇੱਕ ਸੀਕਰੇਟ ਦੋਜ਼ੀਏਰ ਇੱਕ ਫਾਈਲ ਕੇ ਤੌਰ ਪਰ ਨੋਟਸ ਕੇ ਤੌਰ ਪਰ ਅਮਰੀਕਾ ਕੋ ਭੇਜ ਦਿਆ ਹੈ ਕਿ ਭਈ ਇਹ 60 ਦਿਨੋਂ ਕੇ ਬਾਅਦ ਮੇਂ ਇਨ ਵਾਟਰਵੇਜ਼ ਪਰ ਚਾਰਜਸ ਲਗੇਂਗੇ. ਲੇਕਿਨ ਇਸ ਦੌਰਾਨ ਭਾਰਤ ਔਰ ਈਰਾਨ ਕੇ ਬੀਚ ਮੇਂ ਰਿਸ਼ਤੋਂ ਮੇਂ जो खटास इस युद्ध के शुरुआत में देखने को मिली थी उसमें कोर्स करेक्शन जरूर आया है और ये कोर्स करेक्शन भारत की तरफ से किया गया है. ना केवल भारत की तरफ से एक प्रतिनिधि मंडल का भेजना, हालांकि उसकी कॉम्पोजिशन को लेकर अभी भी सवाल खड़े उतरे हैं कि हमने एक मिनिस्टर ऑफ स्टेट फॉर एक्सटर्नल अफेयर्स को क्यों भेजा, एक हायर रैंकिंग फुल कैबिनेट मिनिस्टर को क्यों नहीं भेजा. जब इब्राहिम राइसी की मौत पर वहां के राजकीय जो अंतिम संस्कार में शामिल होने के लिए उस वक्त के उपराष्ट्रपति जगदीप धनखड़ को भेजा गया था, ये सही बात है कि 1989 में जो उस वक्त के आयतुल्ला खामेनेई थे उनके अंतिम संस्कार में भारत ने मिनिस्टर ऑफ स्टेट फॉर एक्सटर्नल अफेयर्स को ही भेजा था, केके तिवारी को भेजा था, लेकिन उस वक्त के और अब के हालात बहुत अलग थे. उम्मीद करते हैं कि ईरान कम से कम भारत को उसी खेमे में रखेगा जहां उनसे इस वाटरवेज पर कोई टोल वसूली नहीं की जाएगी.
2: बिल्कुल, और एक अलग रिश्ते की भी बात यहां पर जाननी जरूरी है, वो है यूएई और इसराइल के बीच, क्योंकि हाल ही में इसराइल के एक मंत्री ने कहा है कि जब हालिया युद्ध हुआ था तो इसराइल ने आयरन डोम सिस्टम भी दिया था और IDF के सैनिक भी भेजे थे यूएई की मदद करने के लिए. अब ये नजदीकी क्या कहती है?
3: देखिए, ये नजदीकी कहती है कि बहुत कुछ जो वेस्ट एशिया में बदल गई हैं, जो स्वरूप बदल गया है, उसी के तहत ये तमाम देश

0: ਕਿਸੇ ਵੀ ਵਧੀਆ ਵਧੀਆ ਹੈਲਦੀ ਗੱਲਾਂ ਬਾਤਾਂ ਕਰਾਂਗੇ। ਬਟ ਖਬਰਾਂ ਜਿਹੜੀਆਂ ਨੇ ਉਹ ਇਸ ਤਰ੍ਹਾਂ ਦੀਆਂ ਪਹੁੰਚ ਗਈਆਂ ਜਿਹਦੇ 'ਚ ਇਨਫੋਰਮੇਸ਼ਨ ਜਿਹੜੀ ਹੈ ਉਹ ਬਾਹਰ ਦੀ ਆ ਰਹੀ ਹੈ। ਸੋ ਵੈਸੇ ਹੋਰ ਡਿਟੇਲ ਦੇ ਵਿੱਚ ਜ਼ਿਆਦਾ ਗੱਲਬਾਤ ਨਾ ਕਰਦੇ ਹਾਂ ਕਿਉਂਕਿ ਸਮਾਂ ਥੋੜ੍ਹਾ ਜਿਹਾ ਬਚਿਆ, ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਵੀ ਲੈਣੀ ਹੈ। ਬ੍ਰੇਕ ਲੈ ਕੇ ਤੇ ਫਿਰ ਵਾਪਸ ਮਿਲਦੇ ਹਾਂ ਬਾਕੀ ਦੀਆਂ ਖਬਰਾਂ ਤੇ ਗੱਲਬਾਤਾਂ ਜਿਹੜੀਆਂ ਨੇ ਇਸ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਕਰਦੇ ਹਾਂ। ਸਬਰੰਗ ਰੇਡੀਓ 94.7 FM ਤੇ ਜੀ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ।
1: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ, ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ? ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0200-403-400-0203 ਤੇ ਕਾਲ ਕਰਨ ਦੀ www.iwebguy.ca।
2: एयरड्री अब आपकी फैमिली की सेहत को मिल गया है एक नया घर।
3: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
2: मिलिए डॉक्टर मखर शाह और डॉक्टर समरीन रहमान से।
3: हमारे तजुर्बाकार डॉक्टर्स आपको देती है मुकम्मल केयर।
2: खवातीन की सेहत से लेकर बच्चों की देखभाल और रूटीन चेकअप तक इंग्लिश, हिंदी और उर्दू में कंसल्टेशन दस्तियाब है।
3: नए पेशेंट्स का खैर मुकदम है और वॉक इन सुबह 9 बजे से शाम 6 बजे तक खुले हैं।
2: आज ही विजिट करें किंग्स व्यू बुलेवर्ड पर या कॉल करें 587-360-6890 687-360-6890। लाइफलाइन मेडिकल क्लिनिक,
3: आपकी सेहत हमारी जिम्मेदारी।
4: अपने बिजनेस को दीवारों से बाहर निकालिए और सीधे अपने ग्राहकों तक पहुंचाइए। सबरंग रेडियो अब आता है लाइव आपके लोकेशन पर, जहां होता है एनर्जी, एक्साइटमेंट और रियल कनेक्शन। चाहे हो आपकी शॉप ओपनिंग, कोई खास इवेंट, प्रोडक्ट लॉन्च या कम्युनिटी सेलिब्रेशन, हम सिर्फ प्रमोशन नहीं करते, हम आपके ब्रांड को एक यादगार अनुभव बना देते हैं। हमारी टीम पहुंचती है आपके पास, लोगों से जुड़ती है और आपकी पहचान को फैलाती है पूरे 250 किलोमीटर के नेटवर्क में। ज्यादा पहचान, ज्यादा भरोसा, ज्यादा ग्राहक। अपने बिजनेस को बनाइए खास, दिखाइए, सुनाइए और सेलिब्रेट कराइए। आज ही बुक कीजिए सबरंग रेडियो के साथ, आपका ब्रांड ऑन एयर भी और ऑन ग्राउंड भी। Monday, Tuesday, Thursday and Friday 7 to 8 p.m. Sunday 1 to 5 p.m.
5: Asia Pacific Immigration Consulting Limited. Student visa, visitor visa, super visa, LMIA applications, family immigration, provincial nominee application, ਅਤੇ citizenship application ਵਿੱਚ ਲੰਬਾ ਤਜਰਬਾ ਤੇ ਮਹਾਰਤ ਰੱਖਦਾ ਹੈ। ਤੁਹਾਡੀ ਸਹੂਲਤ ਲਈ ਮੈਂ ਮਨਿੰਦਰ ਸਿੰਘ ਢਿੱਲੋਂ ਅਤੇ ਇੰਦਰਜੋਤ ਕੌਰ ਢਿੱਲੋਂ ਇੱਕੋ ਛੱਤ ਹੇਠ ਇਮੀਗ੍ਰੇਸ਼ਨ ਅਤੇ ਇੰਸ਼ੋਰੈਂਸ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਹਾਂ। ਸਾਨੂੰ ਸੰਪਰਕ ਕਰਨ ਲਈ 403-225-1111। ਮਨਿੰਦਰ ਸਿੰਘ ਢਿੱਲੋਂ, ਏਸ਼ੀਆ ਪੈਸਿਫਿਕ ਇਮੀਗ੍ਰੇਸ਼ਨ ਕੰਸਲਟਿੰਗ ਲਿਮਿਟਡ।
6: ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ। 403-225-1111.
4: From the heart of Calgary to every corner within a 250 kilometer reach, Sabrang Radio is connecting voices, stories and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
0: ਬਿਲਕੁਲ ਜੀ, sabrang.ca ਤੇ ਵਿਜ਼ਿਟ ਕਰਕੇ ਤੁਸੀਂ ਹੋਰ ਜਾਣਕਾਰੀ ਵੀ ਲੈ ਸਕਦੇ ਤੇ ਨਾਲ ਦੀ ਨਾਲ ਹੀ ਗੱਲਾਂ ਬਾਤਾਂ ਜਿਹੜੀਆਂ ਜਾਣ ਸਕਦੇ ਹੋ। ਕੁਛ ਇੱਕ ਚੀਜ਼ਾਂ ਕੁਇਕਲੀ ਖਬਰਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰ ਦਈਏ ਆਪਾਂ, ਤੇ ਜਿਹਦੇ 'ਚ ਮੇਨ ਖਬਰਾਂ ਜਿਹੜੀਆਂ ਨੇ ਜੀ ਇੱਕ ਆ ਰਹੀਆਂ ਨੇ ਸਾਡੇ ਕੋਲ, ਕਿਉਂਕਿ ਇੱਕ ਤਾਂ ਰੋਜਰ ਦੀ ਖਬਰ ਹੀ ਜਿੱਦਾਂ ਮੈਂ ਸ਼ੁਰੂ 'ਚ ਗੱਲਬਾਤ ਕਰਤੀ ਕਿ ਰੋਜਰ ਨੇ ਆਪਣੇ ਦੋ ਸਟੇਸ਼ਨ ਜਿਹੜੇ ਆ ਬੰਦ ਕਰਤੇ ਆ, ਜਿਨ੍ਹਾਂ ਦੇ ਵਿੱਚ 660 ਨਿਊਜ਼ ਜਿਹੜਾ ਅਕਸਰ ਗੱਡੀ ਦੇ ਵਿੱਚ ਚੱਲਦਿਆਂ ਤੁਸੀਂ ਕਈ ਵਾਰੀ ਸੁਣ ਲੈਂਦੇ ਹੋ, ਕਿਉਂਕਿ ਇਹ ਥੋੜ੍ਹਾ ਡਿਫਰੈਂਟ ਤਰ੍ਹਾਂ ਦਾ ਹੁੰਦਾ, ਕੁਇਕਲੀ ਖਬਰਾਂ ਆਈ ਜਾਂਦੀਆਂ ਉਹਦੇ 'ਤੇ, ਅਤੇ ਇੱਕ ਉਹ ਬੰਦ ਕਰ ਆਈ ਜਾਂਦੀਆਂ ਸੀ ਆਪਾਂ ਕਹਿ ਸਕਦੇ ਹਾਂ, ਹੁਣ ਆਉਂਦੀਆਂ ਨਹੀਂ। ਅਤੇ ਉਹਦੇ ਨਾਲ ਨਾਲ ਹੈਲੀਫੈਕਸ ਦੇ ਵਿੱਚ ਵੀ 95.7 ਨਿਊਜ਼ ਰੇਡੀਓ ਹੈਲੀਫੈਕਸ ਵੀ ਬੰਦ ਕਰਤਾ ਜੀ। ਮੀਡੀਆ ਸ਼ਟਡਾਊਨ ਇਟਸ ਨਿਊ ਰੇਡੀਓ ਸਟੇਸ਼ਨਸ ਇਨ ਕੈਲਗਰੀ। ਅਤੇ ਇਹਦੇ ਨਾਲ ਨਾਲ ਕਿਚਨਰ ਦੇ ਵਿੱਚ ਇੱਕ 570 ਨਿਊਜ਼ ਰੇਡੀਓ ਕਿਚਨਰ, ਇਹ ਵੀ ਬੰਦ ਕਰਤਾ। ਵੈਨਕੂਵਰ ਦੇ ਵਿੱਚ 1130 ਨਿਊਜ਼ ਰੇਡੀਓ ਵੈਨਕੂਵਰ ਔਨ ਟਿਊਜ਼ਡੇ। ਅਤੇ ਵੈਨਕੂਵਰ ਅਤੇ ਕੈਲਗਰੀ ਦੇ ਸਪੋਰਟਸ ਰੇਡੀਓ ਸਟੇਸ਼ਨ ਸਪੋਰਟਸਨੈਟ 650 ਅਤੇ 960 ਜਿਹੜਾ ਹੈ ਇਹਨੂੰ ਵੀ ਬੰਦ ਕਰਤਾ। ਸੋ 80 ਇੰਪਲੋਈਜ਼ ਜਿਹੜੇ ਨੇ ਇਹਦੇ ਨਾਲ ਇਨਫੈਕਟਡ ਹੋਏ ਨੇ। ਕਲੋਜ਼ਰ ਇਨ ਰੇਡੀਓ 230 positions were

0: ਨੇਟਾ ਕ੍ਰੋਸ ਰੋਜਰ ਸਪੋਰਟਸ ਐਂਡ ਮੀਡੀਆ ਓਵਰੋ ਤੇ ਮੀਡੀਆ ਬਿਜ਼ਨਸ ਕੰਟੀਨਿਊਸ ਟੂ ਫੇਸ ਹੈਡਵਿੰਡਸ ਡਰਿਵਨ ਬਾਈ ਡਿਕਲਾਈਨਿੰਗ ਐਡਵਰਟਾਈਜ਼ਿੰਗ ਰੈਵਨਿਊਸ ਐਂਡ ਚੇਂਜਿੰਗ ਜਿਹੜੇ ਸਰਕਮਸਟਾਂਸਿਸ ਤੁਹਾਨੂੰ ਪਤਾ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਕੁਝ ਜਿਹੜਾ ਚੱਲਦਾ ਜਾ ਰਿਹਾ ਸੋ ਇਹ ਕੁਛ ਇੱਕ ਅੱਜ ਦੀਆਂ ਖਬਰਾਂ ਸੀਗੀਆਂ ਜੀ ਇਸ ਤੋਂ ਇਲਾਵਾ ਰਿਵਰ ਸੇਫਟੀ ਐਡਵਾਈਜ਼ਰੀ ਜਿਹੜੀ ਲਿਫਟ ਕਰ ਲਈ ਗਈ ਹੈ ਬਹੁਤ ਐਲਬੋ ਰਿਵਰਸ ਦੇ ਉੱਤੋਂ ਤੁਸੀਂ ਹੁਣ ਇਹਨੂੰ ਰੈਗੂਲਰ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਹੋ ਆਊਟਡੋਰ ਫੈਸਟੀਵਲ ਦੇ ਵਿੱਚ 70 ਕੰਪਲੇਂਟਾਂ ਹੋਈਆਂ ਜਿਹਦੇ 'ਚ ਇੱਕ ਨੂੰ ਟਿਕਟ ਮਿਲੀ ਹੈ ਅਤੇ ਮਾਊਂਟ ਰੋਇਲ ਨੇ ਵੀ ਕਿਹਾ ਵੀ ਜਿਹੜਾ ਡਾਟਾ ਚੋਰੀ ਹੋਇਆ ਸੀਗਾ ਉਹ ਜੂਨ ਦੇ ਵਿੱਚ ਸਾਈਬਰ ਅਟੈਕ ਦੇ ਵਿੱਚ ਅਤੇ ਇਹ ਕੁਛ ਇੱਕ ਖਬਰਾਂ ਸੀਗੀਆਂ ਅੱਜ ਦੇ ਪ੍ਰੋਗਰਾਮ ਦੀਆਂ ਆਈ ਹੋਪ ਤੁਸੀਂ ਪ੍ਰੋਗਰਾਮ ਪਸੰਦ ਕੀਤਾ ਹੋਏਗਾ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਪ੍ਰੋਗਰਾਮ ਤੁਸੀਂ ਸੁਣਦੇ ਹੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਥੈਂਕ ਯੂ ਵੈਰੀ ਮੱਚ ਗੁੱਡ ਨਾਈਟ ਐਂਡ ਸ਼ਬਾ ਖੈਰ ਟੂ ਜੀ ਥੈਂਕ ਯੂ
1: The time is 8 p.m. You are listening to Fairchild Radio CHKF FM 94.7, a multicultural radio station in Calgary.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦ

0: ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
1: ਮਰਸੀਡੀਜ਼ ਬੈਂਜ਼ ਕੰਟਰੀ ਹਿਲਸ।
2: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
3: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
4: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
0: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
0: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
4: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
5: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਅੰਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਅੰਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
0: ਦੂਜੀ ਲੋਕੇਸ਼ਨ 117-7771 ਐਵੇਨਿਊ,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
2: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ,
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ। ਕੈਲਗਰੀ
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ

0: ਜਾਂ ਫੋਨ ਨੰਬਰ
1: 403-835-2222।
2: ਸਤਿ ਸ਼੍ਰੀ ਅਕਾਲ। ਅੱਜ ਦੀ ਗੱਲਬਾਤ ਬਹੁਤ ਖਾਸ ਹੈ, ਬਹੁਤ ਇੰਟਰਸਟਿੰਗ ਹੈ, ਕਿਉਂਕਿ ਇਹ ਸਾਡੇ ਘਰਾਂ ਦੀ ਗੱਲ ਹੈ। ਦਾਦਾ ਦਾਦੀ, ਨਾਨਾ ਨਾਨੀ, ਪੋਤਰੇ ਪੋਤਰੀਆਂ ਤੇ ਦੋਹਤੇ ਦੋਹਤੀਆਂ ਦਾ ਰਿਸ਼ਤਾ ਦੁਨੀਆਂ ਦਾ ਸਭ ਤੋਂ ਖੂਬਸੂਰਤ ਅਤੇ ਨਿੱਘਾ ਰਿਸ਼ਤਾ ਹੁੰਦਾ। ਅੱਜ ਅਸੀਂ ਇਸ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਕਰਨੀਆਂ ਤੇ ਸਾਡੇ ਨਾਲ ਸਟੂਡੀਓ ਚ ਜਿਹੜੇ ਗੈਸਟ ਨੇ ਉਹ ਦਾਦੀ ਵੀ ਨੇ ਤੇ ਉਹ ਨਾਨੀ ਵੀ ਨੇ। ਸੋ ਉਹਨਾਂ ਦੇ ਤਜਰਬੇ ਤੇ ਜੋ ਸਟੱਡੀਜ਼ ਉਹ ਪੜ੍ਹ ਕੇ ਆਏ ਨੇ, ਹੋਰਾਂ ਦੇ ਤਜਰਬੇ ਵੀ ਉਹ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਂਝੇ ਕਰਨਗੇ। ਬਹੁਤ ਬਹੁਤ ਸਵਾਗਤ ਕਰਾਂਗੇ ਆਪਣੀ ਟੀਮ ਦੇ ਸੀਨੀਅਰ ਮੈਂਬਰ ਮੈਮ ਗੁਰਚਰਨ ਕੌਰ ਥਿੰਦਾ। ਮੈਮ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ।
3: ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਬੇਟਾ, ਬਹੁਤ ਬਹੁਤ ਧੰਨਵਾਦ। ਮੈਂ ਦੁਬਾਰਾ ਤੇਰੇ ਨਾਲ ਅੱਜ ਪ੍ਰੋਗਰਾਮ ਕਰਨ ਲੱਗੇ ਹਾਂ ਤੇ ਉਹ ਵੀ ਇੱਕ ਬਹੁਤ ਹੀ ਖਾਸ ਜਿਹੀ ਗੱਲ ਕਰਨ ਲੱਗੇ ਹਾਂ। ਸੋ ਥੈਂਕ ਯੂ ਵੈਰੀ ਮੱਚ, ਤੁਸੀਂ ਸਾਨੂੰ ਇਸ ਵੇਲੇ ਮੌਕਾ ਦੇ ਰਹੇ ਹੋ
2: ਜੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਹੀ ਸਵਾਲ ਪੁੱਛਦੇ ਹਾਂ, ਤੁਹਾਡੇ ਹੀ ਬਾਬਤ ਪੁੱਛਦੇ ਹਾਂ
3: ਜੀ,
2: ਕਿ ਜਦੋਂ ਆਪਣੇ ਪੁੱਤ ਦਾ ਹੱਥ ਫੜਿਆ ਤੇ ਜਦੋਂ ਪੋਤਰੇ ਦਾ ਫੜਿਆ, ਉਸ ਸਨ ਤੇ ਗ੍ਰੈਂਡ ਸਨ ਦਾ ਜਦੋਂ ਹੱਥ ਫੜਿਆ ਤੇ ਅਹਿਸਾਸ ਕਿੰਨਾ ਕੁ ਡਿਫਰੈਂਟ ਸੀ ਤੇ ਕੀ ਕੁਛ ਵੱਖਰਾ ਸੀ?
3: ਹਾਂ ਬਿਲਕੁਲ, ਮੈਂ ਵੀ ਨਹੀਂ ਆ ਕਿ ਬੇਟਾ, ਜਿੰਨਾ ਵੀ ਹਿਊਮਨ ਬੀਇੰਗਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਮਨੁੱਖਾਂ ਦੀ ਗੱਲ ਕਰਦੇ ਜਾਂ ਕਿਸੇ ਵੀ ਸਪੀਸ਼ੀ ਦੀ ਗੱਲ ਕਰ ਲਓ, ਤਾਂ ਕੁਛ ਜਿਹੜੀਆਂ ਚੀਜ਼ਾਂ ਨੇ ਉਹ ਪੁਸ਼ਤ ਦਰ ਪੁਸ਼ਤ, ਨਸਲ ਦਰ ਨਸਲ ਜਿਹੜੀਆਂ ਨੇ ਉਹ ਚੱਲਦੀਆਂ ਆਉਂਦੀਆਂ ਰਹਿੰਦੀਆਂ ਨੇ। ਇੱਕ ਨਸਲ ਤੋਂ ਦੂਜੀ ਨਸਲ ਪੈਦਾ ਹੁੰਦੀ ਹੈ, ਦੂਜੀ ਤੋਂ ਤੀਜੀ ਨਸਲ ਪੈਦਾ ਹੁੰਦੀ ਹੈ, ਤੇ ਮੈਨੂੰ ਲੱਗਦਾ ਹੈ ਕਿ ਜਿਹੜਾ ਮਨੁੱਖ ਹੈ, ਕਿਉਂਕਿ ਉਹਦੇ ਵਿੱਚ ਜ਼ਿਆਦਾ ਸੂਝ ਹੈ, ਜ਼ਿਆਦਾ ਬੂਝ ਹੈ, ਜ਼ਿਆਦਾ ਸੰਵੇਦਨ ਹੈ, ਤਾਂ ਜਦੋਂ ਅਸੀਂ ਇੱਕ ਬਾਅਦ ਨਸਲ ਤੋਂ ਬਾਅਦ ਦੂਜੀ ਨਸਲ ਸਾਡੇ ਹੋਂਦ ਵਿੱਚ ਆਉਂਦੀ ਹੈ, ਤੇ ਉਸ ਨਸਲ ਨੂੰ ਪ੍ਰਾਪਤ ਕਰਨ ਦਾ ਅਨੁਭਵ ਜਿਹੜਾ ਹੈ ਨਾ, ਉਹ ਅਨੂਠਾ ਹੀ ਹੁੰਦਾ। ਤੇ ਹੁਣ ਕਿਉਂਕਿ ਮੈਂ ਮਾਂ ਵੀ ਬਣੀ ਆ, ਮੈਂ ਨਾਨੀ ਦਾਦੀ ਵੀ ਬਣੀ ਆ, ਤੇ ਮੈਂ ਇਹ ਮਹਿਸੂਸ ਕਰਦੀ ਹਾਂ ਕਿ ਜਦੋਂ ਇੱਕ ਔਰਤ ਮਾਂ ਬਣਦੀ ਹੈ ਤੇ ਉਸ ਵੇਲੇ ਦਾ ਜਿਹੜਾ ਅਹਿਸਾਸ ਹੈ ਉਹ ਇੱਕ ਦਰਦ ਦੇ ਨਾਲ ਭਿੱਜਾ ਹੁੰਦਾ ਹੈ ਨਾ, ਉਹ ਸਰੀਰ ਦੇ ਵਿੱਚੋਂ ਇੱਕ ਨਵਾਂ ਸਰੀਰ ਪੈਦਾ ਹੋਇਆ ਹੁੰਦਾ ਹੈ। ਕਿੰਨੀ ਦੇਰ ਤਾਂ ਸਮਝ ਨਹੀਂ ਲੱਗਦੀ ਕਿ ਹੁਣ ਆਪਾਂ ਰਿਐਕਟ ਕਿਵੇਂ ਕਰੀਏ, ਪਰ ਜਦੋਂ ਆਪਾਂ ਇੱਕ ਦਾਦੀ ਬਣਦੇ ਹਾਂ, ਨਾਨੀ ਬਣਦੇ ਹਾਂ, ਤੇ ਉਸ ਵੇਲੇ ਜਦੋਂ ਸਾਡੇ ਘਰ ਦੇ ਵਿੱਚ ਨਵਾਂ ਜੀ ਆਉਂਦਾ ਹੈ, ਤਾਂ ਉਹ ਨਵਾਂ ਜੀ ਜਿਹੜਾ, ਮੈਨੂੰ ਲੱਗਦਾ ਕਿ ਉਸ ਵੇਲੇ ਦਾ ਹੁਲਾਸ ਜਿਹੜਾ ਹੁੰਦਾ ਹੈ ਨਾ, ਉਸ ਵੇਲੇ ਦੀ ਜਿਹੜੀ ਇੱਕ ਖਾਸ ਅਗੰਮੀ ਖੁਸ਼ੀ ਹੁੰਦੀ ਹੈ ਨਾ, ਸ਼ਾਇਦ ਉਹ ਮਾਂ ਬਣਨ ਦੇ ਨਾਲੋਂ ਵੀ ਬਿਲਕੁਲ ਅਨੂਠੀ ਹੁੰਦੀ ਹੈ, ਕਿਉਂਕਿ ਤੁਹਾਨੂੰ ਇੱਕ ਅਹਿਸਾਸ ਹੁੰਦਾ ਕਿ ਮੇਰੇ ਘਰ ਦੇ ਵਿੱਚ ਇੱਕ ਨਵੀਂ ਜਨਰੇਸ਼ਨ ਪੈਦਾ ਹੋਈ ਹੈ ਤੇ ਮੇਰੇ ਘਰ ਦੇ ਵਿੱਚ ਇੱਕ ਨਵਾਂ ਬੂਟਾ ਲੱਗਿਆ। ਸੋ ਮੈਂ ਉਹ ਦਾਦੀ ਬਣਨ ਦਾ ਵੀ ਅਨੁਭਵ ਕੀਤਾ ਤੇ ਨਾਨੀ ਬਣਨ ਦਾ ਅਨੁਭਵ ਵੀ ਕੀਤਾ। ਸੋ ਇਹ ਇੱਕ ਬੜਾ ਹੀ ਖੂਬਸੂਰਤ ਰਿਸ਼ਤਾ ਜਿਹੜਾ ਹੈਗਾ ਨਾ ਸਵਲੀਨ, ਜੀਨਸ ਦੇ ਰਾਹੀਂ
2: ਜੀ,
3: ਹੈ ਨਾ, ਜੀਨਸ ਦੇ ਵਿੱਚੋਂ ਇੱਕ ਹਮੇਸ਼ਾ ਹੀ ਨਸਲ ਤੋਂ ਨਸਲ ਜੀਨਸ ਜਿਹੜੀਆਂ ਨੇ ਉਹ ਗੁਣ ਅਗਲੀ ਨਸਲ ਦੇ ਵਿੱਚ ਆਉਂਦੇ ਜਾਂਦੇ ਨੇ, ਤੇ ਬਹੁਤ ਰੀਝ ਹੁੰਦੀ ਹੈ ਇਹ ਕਿਹਦੇ ਵਰਗਾ, ਇਹ ਦਾਦੇ ਵਰਗਾ, ਇਹ ਅੱਖਾਂ ਮੇਰੇ ਨਾਲ ਰਲਦੀਆਂ, ਜਾਣੇ ਹਰ ਕੋਈ ਉਹਨੂੰ ਆਪਣੇ ਨਾਲ ਸਿੰਕਰੋਨਾਈਜ਼ ਕਰਨ ਦਾ ਯਤਨ ਕਰਦਾ, ਤੇ ਦਾਦੀ ਦਾਦਾ ਤੇ ਹੋਰ ਵੀ ਜ਼ਿਆਦਾ ਕਰਦੇ ਨੇ
2: ਜੀ
3: ਜੀ।
2: ਅੱਜ ਜਿਸ ਕਾਰਨ ਕਰਕੇ ਅਸੀਂ ਇਸ ਵਿਸ਼ੇ ਨੂੰ ਚੁਣਿਆ, ਉਹ ਕਾਰਨ ਵੀ ਤੁਹਾਨੂੰ ਦੱਸ ਦਈਏ ਕਿ ਕਦੀ ਕਦੀ ਸਾਨੂੰ ਲੱਗਦਾ ਹੁੰਦਾ ਕਿ ਇਹ ਜਿਹੜਾ ਇਸ਼ੂ ਹੈ, ਜਿਹੜਾ ਗ੍ਰੈਂਡ ਪੇਰੈਂਟਸ ਤੇ ਗ੍ਰੈਂਡ ਚਿਲਡਰਨ ਦੇ ਵਿੱਚ ਜਿਹੜੀ ਦੂਰੀ ਬਣ ਰਹੀ ਹੈ, ਉਸ ਤਰੀਕੇ ਦੀ ਕਨੈਕਸ਼ਨ ਨਹੀਂ ਬਣ ਰਹੇ ਜਿੱਦਾਂ ਦੇ ਬਣਨੇ ਚਾਹੀਦੇ, ਉਹਦੇ ਬਹੁਤ ਸਾਰੇ ਕਾਰਨ ਇਹ ਵੀ ਸੀ, ਕੁਛ ਵੀ ਹੋ ਸਕਦਾ। ਕਦੀ ਕਦੀ ਸਾਨੂੰ ਲੱਗਦਾ ਹੁੰਦਾ ਕਿ ਸਾਡੀ ਹੀ ਕਮਿਊਨਿਟੀ ਦਾ ਇਸ਼ੂ ਹੈ, ਪਰ ਜਦੋਂ ਪਤਾ ਲੱਗੇ ਵੀ ਸਾਡਾ ਨਹੀਂ, ਇਹ ਤਾਂ ਬਹੁਤਿਆਂ ਦਾ ਇਸ਼ੂ ਹੈ, ਤੇ ਫਿਰ ਉਸ ਤੇ ਗੱਲ ਕਰਨੀ ਬਣਦੀ ਹੈ। ਜਿਵੇਂ ਅਸੀਂ ਪ੍ਰੋਗਰਾਮ ਤੋਂ ਪਹਿਲਾਂ ਗੱਲ ਕਰ ਰਹੇ ਸੀ, ਤੁਸੀਂ ਇੱਕ ਆਰਟੀਕਲ ਦਾ ਜ਼ਿਕਰ ਕਰ ਰਹੇ ਸੀ, ਮੈਂ ਚਾਹੁੰਦੀ ਹਾਂ ਕਿ ਬਹੁਤ ਹੀ ਡੀਟੇਲ ਦੇ ਵਿੱਚ ਤੁਸੀਂ ਅੱਜ ਸਾਨੂੰ ਦੇਖਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਇਹ ਸਮਝਾਓ ਕਿ ਅਸੀਂ ਆਖਿਰਕਾਰ ਇਹ ਵਿਸ਼ਾ ਚੁਣਿਆ ਕਿਹਦੇ ਕਰਕੇ ਹੈ।
3: ਬਿਲਕੁਲ ਸੁਲੀਨ, ਮੈਨੂੰ ਜਿਵੇਂ ਵਿਹਲੀ ਅਖਬਾਰ ਪੜ੍ਹਨ ਦਾ ਬੜਾ ਸ਼ੌਕ ਹੈ, ਤੇ ਕੈਲਗਰੀ ਹੈਰਲਡ ਸਾਡੇ ਘਰ ਆਉਂਦੀ ਹੈ, ਉਹਦੇ ਪੰਨੇ ਕੁਛ ਤਾਂ ਕਈ ਵਾਰੀ ਪਲਟ ਲਈਦੇ ਨੇ ਤੇ ਕੁਛ ਬੜੀ ਰੀਝ ਦੇ ਨਾਲ ਤੇ ਨੀਝ ਦੇ ਨਾਲ ਮੈਂ ਪੜ੍ਹ ਵੀ ਲੈਂਦੀ ਹਾਂ। ਅਚਾਨਕ ਨਾ ਇੱਕ ਆਰਟੀਕਲ ਮੇਰੀ ਨਿਗਾਹ ਚੜਿਆ, ਆਸਕ ਰਿਬੈਕਾ, ਐਂਡ ਉਹ ਮੈਂ ਪੜ੍ਹਿਆ, ਇਹ ਕੋਲਮ ਲਗਾਤਾਰ ਹਫ਼ਤੇ ਕੁ ਬਾਅਦ ਆਉਂਦਾ ਰਹਿੰਦਾ, ਤਾਂ ਉਹਦੇ ਵਿੱਚ ਇੱਕ ਸੀਗਾ, ਬਿਲਕੁਲ ਉਹਦਾ ਹੈਡਿੰਗ ਜਿਹੜਾ ਸੀਗਾ ਅਖਬਾਰ ਦੇ ਵਿੱਚ, ਉਹਦਾ ਹੈਡਿੰਗ ਇਹੋ ਹੀ ਸੀਗਾ ਕਿ ਹਾਊ ਡੂ ਵੀ ਈਜ਼ ਟੈਨਸ਼ਨ ਕੀਪਿੰਗ ਅਸ ਫਰੋਮ ਸੀਇੰਗ ਅਵਰ ਗ੍ਰੈਂਡ ਚਿਲਡਰਨ, ਕਿ ਅਸੀਂ ਜਿਹੜੀ ਸਾਨੂੰ ਬੱਚੇ ਸਾਡੇ ਦਾਦੀ ਦਾਦੇ ਨੂੰ ਜਦੋਂ ਸਾਡੇ ਪੋਤਰੇ ਪੋਤਰੀਆਂ ਜਾਂ ਦੋਹਤਰੇ ਦੋਹਤਰੀਆਂ ਨਾਲ ਮਿਲਣ ਤੋਂ ਰੋਕ ਦਿੱਤਾ ਜਾਂਦਾ ਹੈ, ਸਾਨੂੰ ਇੱਕ ਖਾਸ ਪ੍ਰਕਾਰ ਦੀ ਟੈਨਸ਼ਨ ਹੋ ਜਾਂਦੀ ਹੈ, ਤਾਂ ਅਸੀਂ ਉਹਨੂੰ ਕਿਵੇਂ ਰਿਲੈਕਸ ਆਪਣੇ ਆਪ ਨੂੰ ਕਰ ਸਕਦੇ ਹਾਂ? ਜਦੋਂ ਕੋਈ ਚੀਜ਼ ਤੁਹਾਨੂੰ ਬੜੀ ਪਿਆਰੀ ਹੁੰਦੀ ਹੈ, ਤੁਸੀਂ ਉਸ ਪਿਆਰੀ ਚੀਜ਼ ਨੂੰ ਆਪਣੀ ਗੋਦ ਵਿੱਚ ਲੈਣਾ ਚਾਹੁੰਦੇ ਹੋ, ਤੇ ਤੁਹਾਡੇ ਲਈ ਕੋਈ ਹਰਡਲ ਆ ਜਾਂਦੀ ਹੈ, ਰੁਕਾਵਟ ਆ ਜਾਂਦੀ ਹੈ ਕਿ ਇਹਨੂੰ ਤੁਸੀਂ ਹੱਥ ਨਹੀਂ ਲਾ ਸਕਦੇ, ਹਏ ਨਾ ਨਾ ਨਾ ਨਾ, ਤੁਹਾਡੇ ਹੱਥ ਨਹੀਂ,

ਤੁਸੀਂ ਨਾ ਲਾਇਓ ਇਹਨੂੰ ਪਲੀਜ਼ ਦੁੱਧ ਪਿਆਉਣਾ ਹੈ ਤਾਂ ਦਾਦੀ ਕਹੂਗੀ ਚੱਲ ਮੈਂ ਗੋਦੀ 'ਚ ਪਾਉਣੀ ਨਹੀਂ ਨਹੀਂ ਨਹੀਂ ਤੁਹਾਨੂੰ ਨਹੀਂ ਵਾਲਾ ਪਤਾ ਮਤਲਬ ਜਿਹੜੀ ਚੀਜ਼ ਨੂੰ ਤੁਹਾਨੂੰ ਲੱਗਦਾ ਹੈ ਕਿ ਮੇਰੀ ਹੈ ਉਹਨੂੰ ਤੁਸੀਂ ਨਹੀਂ ਹੱਥ ਲਾ ਸਕਦੇ ਤਾਂ ਇੱਕ ਟੈਨਸ਼ਨ ਆਉਂਦੀ ਹੈ ਅਤੇ ਜਦੋਂ ਮੈਂ ਆਰਟੀਕਲ ਪੜ੍ਹਿਆ ਨਾ ਸਵਲੇਨ ਤਾਂ ਉਹਦੇ ਵਿੱਚ ਰਬੈਕਾ ਨੇ ਬੜੇ ਅੱਛੇ ਆਨਸਰ ਦਿੱਤੇ ਅਤੇ ਮੈਨੂੰ ਲੱਗਾ ਕਿ ਇਹ ਬੜਾ ਇਸ਼ੂ ਜਿਹੜਾ ਜੇ ਰਬੈਕਾ ਗੱਲ ਕਰ ਰਹੀ ਹੈ ਅਤੇ ਜਿਹੜੇ ਫਰਸਟ੍ਰੇਟਡ ਗ੍ਰੈਂਡ ਪੇਰੈਂਟਸ ਨੇ ਪੁੱਛਿਆ ਹੈ ਅਤੇ ਇਹਦਾ ਮਤਲਬ ਕਿ ਸਾਡੀ ਆਪਣੀ ਕਮਿਊਨਿਟੀ ਦੇ ਵਿੱਚ ਤਾਂ ਆਪ ਇਹੋ ਜਿਹੇ ਬੜੇ ਫਰਸਟ੍ਰੇਟਡ ਗ੍ਰੈਂਡ ਪੇਰੈਂਟਸ ਨੇ ਤਾਂ ਮੈਨੂੰ ਇਹ ਵਾਲੀ ਜਿਹੜੀ ਪ੍ਰੋਬਲਮ ਹੈ ਇਹ ਵਾਲਾ ਜਿਹੜਾ ਸੋਸ਼ਲ ਇੱਕ ਇਸ਼ੂ ਹੈ ਜਿਹਨੂੰ ਜਨਰੇਸ਼ਨ ਗੈਪ ਦੀ ਬਜਾਏ ਮੈਂ ਜਨਰੇਸ਼ਨ ਦਾ ਕੌਨਫਲਿਕਟਸ ਦੇ ਵਜੋਂ ਲੈਂਦੀ ਹਾਂ ਕਿ ਉਹ ਕਨਫਲਿਕਟ ਜਿਹੜਾ ਹੈ ਕਈ ਵਾਰੀ ਮਹਿਸੂਸ ਕੀਤਾ ਹੈ ਕਿ ਸਾਡੇ ਆਪਣੇ ਲੋਕਾਂ ਦੇ ਵਿੱਚ ਵੀ ਹੈ ਮੇਰੇ ਆਲੇ ਦੁਆਲੇ ਵੀ ਬਹੁਤ ਕੁਛ ਵਾਪਰਦਾ ਹੈ ਪਰ ਉਹ ਇੰਝ ਲੱਗਦਾ ਹੁੰਦਾ ਕਿ ਸ਼ਾਇਦ ਸਾਡੇ ਘਰਾਂ ਦੇ ਵਿੱਚ ਹੈ ਪਰ ਜਦੋਂ ਮੈਂ ਇਹਨੂੰ ਥੋੜ੍ਹਾ ਜਿਹਾ ਵਾਈਡ ਲੈਵਲ 'ਤੇ ਦੇਖਿਆ ਕਿ ਇਹੋ ਜਿਹੇ ਫਰਸਟ੍ਰੇਟਡ ਗ੍ਰੈਂਡ ਪੇਰੈਂਟਸ ਸਿਰਫ ਸਾਡੇ ਕਮਿਊਨਿਟੀ 'ਚ ਹੀ ਨਹੀਂ ਬਲਕਿ ਹੋਰ ਵੀ ਜਗ੍ਹਾ 'ਤੇ ਹੈਗੇ ਨੇ ਦੂਜੀਆਂ ਕਲਚਰਸ ਦੇ ਵਿੱਚ ਵੀ ਹੈਗੇ ਨੇ ਤਾਂ ਮੈਨੂੰ ਲੱਗਾ ਕਿ ਮੈਨੂੰ ਇਹ ਗੱਲ ਜ਼ਰੂਰ ਆਪਣੇ ਲੋਕਾਂ ਦੇ ਨਾਲ ਕਰਨੀ ਚਾਹੀਦੀ ਹੈ ਮੈਂ ਇਸ ਲਈ ਉਹ ਗੱਲ ਜਿਹੜਾ ਉਹਨੂੰ ਸਵਾਲ ਪੁੱਛਿਆ ਸੀ ਮੈਂ ਉਹਦੇ ਤੋਂ ਗੱਲ ਸ਼ੁਰੂ ਕਰਾਂਗੀ ਕਿ ਉਹ ਫਰਸਟ੍ਰੇਟਡ ਜਿਹੜਾ ਗ੍ਰੈਂਡ ਫਾਦਰ ਹੈ ਉਹ ਉਹਨੂੰ ਸਵਾਲ ਪੁੱਛਦਾ ਕਹਿੰਦਾ ਕਿ ਮੇਰੀ ਨਾ ਸਾਡੇ ਅਸੀਂ ਬੜੇ ਟੈਨਸ਼ਨ 'ਚ ਹਾਂ ਕਿਉਂਕਿ ਮੇਰੇ ਜਿਹੜੀ ਨੂੰਹ ਹੈ ਸਾਡੇ ਬੱਚਿਆਂ ਨੂੰ ਮਿਲਣ ਨਹੀਂ ਦਿੰਦੇ ਹੁਣ ਗੁੱਸਾ ਨਾ ਕਰਿਓ ਮੈਂ ਗੱਲ ਰਿਲੇਸ਼ਨਸ ਦੀ ਹੀ ਕਰਨੀ ਹੈ ਕਿਉਂਕਿ ਰਿਲੇਸ਼ਨ ਜਿਹੜਾ ਹੈ 3 ਜਨਰੇਸ਼ਨਸ ਦਾ ਦਾਦੇ ਦਾਦੀ ਦਾ ਫਿਰ ਅਗਾਂਹ ਮਾਤਾ ਪਿਤਾ ਅਤੇ ਫਿਰ ਅੱਗੇ ਪੋਤਰੇ ਪੋਤਰੀਆਂ ਦਾ ਅਤੇ ਇਹ ਹਰ ਇੱਕ ਘਰਾਂ ਦੇ ਵਿੱਚ ਹੈਗਾ ਆ ਇਹਦੇ ਵਿੱਚ ਕੋਈ ਇਹ ਨਹੀਂ ਹੈ ਕਿ ਨਵੀਂ ਚੀਜ਼ ਹੈ ਪਰ ਆਪਾਂ ਉਸ ਜਗ੍ਹਾ ਨੂੰ ਪ੍ਰਿਕ ਕਰਨਾ ਜਿਹੜੀ ਜਗ੍ਹਾ ਦੇ ਵਿੱਚ ਛੋਟਾ ਜਿਹਾ ਜ਼ਖਮ ਹੈ ਜਿੱਥੇ ਟੀਸ ਜ਼ਰੂਰ ਉੱਠਦੀ ਹੈ ਪਰ ਉਸ ਟੀਸ ਦੇ ਅਸੀਂ ਹੋਰ ਕਈ ਕਾਰਨ ਲੱਭਣ ਲੱਗ ਜਾਂਦੇ ਹਾਂ ਅਸਲੀ ਪੁਆਇੰਟ ਵੱਲ ਅਸੀਂ ਨਹੀਂ ਆਉਂਦੇ ਆਪਾਂ ਜੋ ਉਸ ਨੁਕਤਾ ਨਜ਼ਰ ਦੇ ਵੱਲ ਜਾਵਾਂਗੇ ਤਾਂ ਉਹ ਕਹਿੰਦਾ ਵੀ ਉਹਦਾ ਦੂਸਰਾ ਬੇਬੀ ਪੈਦਾ ਹੋਇਆ ਹੈ ਅਤੇ ਪਹਿਲੇ ਨੂੰ ਤਾਂ ਅਸੀਂ ਮਿਲ ਲਿਆ ਬਟ ਦੂਜੇ ਨੂੰ ਸਾਨੂੰ ਮਿਲਣ ਨਹੀਂ ਦਿੱਤਾ ਜਾਂਦਾ ਉਹਦਾ ਰੀਜ਼ਨ ਹੈ ਕਿ ਮੇਰੀ ਘਰਵਾਲੀ ਦੀ ਮੇਰੀ ਨੂੰਹ ਦੇ ਨਾਲ ਨਹੀਂ ਬਣਦੀ ਰਾਈਟ ਤਾਂ ਉਹ ਕਹਿੰਦਾ ਕਿ ਸਾਨੂੰ ਅਸੀਂ ਬੜਾ ਤਰਸੇ ਪਏ ਆ ਤੇ ਸਾਨੂੰ ਕੀ ਕਰਨਾ ਚਾਹੀਦਾ ਹੁਣ ਉਹਨੇ ਦੋ ਚੀਜ਼ਾਂ ਰੱਖੀਆਂ ਕਿ ਕੀ ਸਾਨੂੰ ਇਹਨੂੰ ਲੈਟ ਗੋ ਕਰ ਦੇਣਾ ਚਾਹੀਦਾ ਵੀ ਛੱਡ ਪਰਾਂ ਨਹੀਂ ਤੇ ਨਾ ਸਹੀ ਕਿ ਜਾਂ ਸਾਨੂੰ ਕੋਈ ਟਰਾਈ ਕਰਨਾ ਚਾਹੀਦਾ ਜਾਂ ਸਾਨੂੰ ਕਿਵੇਂ ਇਹਦਾ ਹੱਲ ਲੱਭਣਾ ਚਾਹੀਦਾ ਸੋ ਮੈਨੂੰ ਲੱਗਾ ਕਿ ਇਹ ਸਾਡੇ ਘਰਾਂ ਵਿੱਚ ਆਮ ਹੀ ਵਾਪਰਨ ਵਾਲੀਆਂ ਗੱਲਾਂ ਨੇ ਜਿਹੜੀ ਕਿਉਂਕਿ ਮੈਂ ਕੈਲਗਰੀ ਵੀਮੈਨ ਕਲਚਰਲ ਐਸੋਸੀਏਸ਼ਨ ਦੇ ਵਿੱਚ ਇਹੋ ਜਿਹੇ ਪ੍ਰੋਗਰਾਮ ਕਰਦੀ ਹਾਂ ਮੇਰੇ ਕੋਲ ਬਹੁਤ ਸਾਰੀਆਂ ਲੇਡੀਜ਼ ਆਉਂਦੀਆਂ ਨੇ ਜਿਨ੍ਹਾਂ ਦੀ ਕਈ ਵਾਰ ਇਹੋ ਜਿਹੀ ਸ਼ਿਕਾਇਤ ਵੀ ਹੁੰਦੀ ਹੈ ਕਿ ਮੇਰੀ ਨੂੰਹ ਮੈਨੂੰ ਚੌਂਕੇ 'ਚ ਵੜਨ ਨਹੀਂ ਦਿੰਦੀ ਮੇਰਾ ਸਾਨੂੰ ਬੱਚਿਆਂ ਨੂੰ ਹੱਥ ਲਾਉਣ ਦਿੰਦੀ ਫਜਾ ਵੀ ਹੁੰਦਾ ਕਿ ਉਹ ਕਹਿੰਦੇ ਨੇ ਤੁਹਾਨੂੰ ਕਿਹੜਾ ਪਤਾ ਹੈ ਤੁਸੀਂ ਤਾਂ ਆਪਣੇ ਪੁਰਾਣੇ ਜ਼ਮਾਨੇ ਦੇ ਹੋ ਸੋ ਚਲੋ ਅਸੀਂ ਗੱਲ ਰਿਲੇਸ਼ਨਸ 'ਤੇ ਲੈ ਕੇ ਆਵਾਂਗੇ ਤਾਂ ਉਸ ਰਬੈਕਾ ਨੇ ਜਿਹੜੇ ਉਹਦੇ ਵਿੱਚ ਜਵਾਬ ਦਿੱਤੇ ਉਹਨਾਂ ਜਵਾਬਾਂ ਦੇ ਸੰਦਰਭ ਦੇ ਵਿੱਚ ਮੈਂ ਸਵਲੀਨ ਆਪਣੀ ਕਮਿਊਨਿਟੀ ਦੇ ਲੋਕਾਂ ਦੇ ਨਾਲ ਇਹ ਗੱਲ ਕਰਨਾ ਚਾਹੁੰਦੀ ਹਾਂ ਕਿ ਕਿੱਥੇ ਗਲਤੀ ਹੋ ਜਾਂਦੀ ਹੈ ਜਦੋਂ ਉਹ ਬੱਚੇ ਜਿਨ੍ਹਾਂ ਨੂੰ ਦੋ ਜਨਰੇਸ਼ਨਸ ਦਾ ਪਿਆਰ ਮਿਲਣਾ ਚਾਹੀਦਾ ਹੈ ਦਾਦੇ ਦਾਦੀ ਦਾ ਵੀ ਮਾਂ ਪਿਓ ਦਾ ਵੀ ਮਿਲਣਾ ਚਾਹੀਦਾ ਹੈ ਕਿੱਥੇ ਗਲਤੀ ਹੋ ਜਾਂਦੀ ਹੈ ਕੀ ਉਹ ਗਲਤੀ ਨਿਰੀ ਉਸ ਨੂੰਹ ਦੀ ਹੈ ਜਾਂ ਕੀ ਉਹ ਗਲਤੀ ਉਸ ਨਿਰੀ ਦਾਦੀ ਦੀ ਹੈ ਜਾਂ ਇਹਦੇ ਵਿੱਚ ਕੁਝ ਸਾਡੇ ਸੋਸ਼ਲ ਜਿਹੜੇ ਫੈਕਟਰਸ ਨੇ ਉਹ ਵੀ ਇਹਦੇ ਵਿੱਚ ਪਾਰਟ ਪਲੇ ਕਰਦੇ ਆ ਹੁਣ ਇਹਦੇ ਵਿੱਚ ਉਹਨੇ ਇਸ ਗੱਲ ਨੂੰ ਬਹੁਤ ਦੱਸਿਆ ਕਿ ਕਿਸੇ ਵੀ ਗੱਲ ਨੂੰ ਦੱਬ ਘੁੱਟ ਕੇ ਨਾ ਰੱਖੋ ਜਦੋਂ ਇਹੋ ਜਿਹਾ ਮਾਮਲਾ ਹੁੰਦਾ ਤਾਂ ਹਊ ਪਰੇ ਕਰਨ ਦੀ ਨਹੀਂ ਹੈ ਕਿ ਛੱਡ ਪਰਾਂ ਵਾਲਾ ਮਾਸਲਾ ਜਿਹੜਾ ਉਹ ਆਉਣ ਵਾਲੀ ਨਸਲ ਦੇ ਉੱਪਰ ਬਹੁਤ ਬੁਰਾ ਪ੍ਰਭਾਵ ਪਾਉਂਦਾ ਹੈ ਇਸ ਮਸਲੇ ਨੂੰ ਹੱਲ ਕਰਨ ਦਾ ਯਤਨ ਕਰੋ ਕਿ ਠੀਕ ਹੈ ਬੇਟਾ ਵੀ ਤੁਸੀਂ ਤੁਹਾਡੀ ਨਹੀਂ ਤੁਹਾਨੂੰ ਪਸੰਦ ਸਾਡੇ ਨਾਲ ਮਿਲਣਾ ਜੁਲਣਾ ਤੁਸੀਂ ਬੇਸ਼ੱਕ ਨਾ ਮਿਲੋ ਪਰ ਤੁਸੀਂ ਸਾਨੂੰ ਇਹਨਾਂ ਬੱਚਿਆਂ ਦੇ ਨਾਲ ਰਿਲੇਸ਼ਨ ਬਣਾਉਣ ਤੋਂ ਨਾ ਰੋਕੋ ਸੋ ਉਹ ਕਹਿੰਦੇ ਲੈਟ ਗੋ ਨਾ ਕਰੋ ਕਮਿਊਨੀਕੇਟ ਕਰੋ ਅਤੇ ਕਮਿਊਨੀਕੇਟ ਕਿਹਦੇ ਨਾਲ ਕਰੋ ਮੈਂ ਰਬੈਕਾ ਦੀ ਗੱਲ ਕਰਦੀ ਬਾਕੀ ਗੱਲਾਂ ਆਪਾਂ ਫਿਰ ਕਰਾਂਗੇ ਕਿ ਉਹ ਕਹਿੰਦੇ ਕਿ ਕਮਿਊਨੀਕੇਟ ਕਰਨ ਵਾਸਤੇ ਤੁਸੀਂ ਆਪਣੇ ਪੁੱਤਰ ਨੂੰ ਬੁਲਾਓ ਰਾਈਟ ਉਹਨੂੰ ਇਹ ਕਹੋ ਕਿ ਅਸੀਂ ਬਿਲਕੁਲ ਤੇਰੇ ਨਾਲ ਵੱਖਰੀ ਮੀਟਿੰਗ ਕਰਨੀ ਹੈ ਬਟ ਵੱਖਰੀ ਮੀਟਿੰਗ ਕਰਕੇ ਤੇਰੇ ਨਾਲ ਗੱਲਬਾਤ ਕਰਨੀ ਹੈ ਅਤੇ ਅਸੀਂ ਇਹ ਕਹਿਣਾ ਕਿ ਠੀਕ ਹੈ ਭਾਈ ਤੁਸੀਂ ਆਪਣੇ ਢੰਗ ਨਾਲ ਬੱਚੇ ਪਾਲੋ ਜੀ ਸਦਕੇ ਪਾਲੋ ਸਾਨੂੰ ਕੋਈ ਇਤਰਾਜ਼ ਨਹੀਂ ਹੈ ਬਟ ਸਾਡੇ ਨਾਲ ਕਦੇ ਕਦਾਈ ਤਾਂ ਮਿਲਣ ਦਿਆ ਕਰੋ ਚਾਹੇ ਹਫ਼ਤੇ ਬਾਅਦ ਚਾਹੇ ਮਹੀਨੇ ਬਾਅਦ ਚਾਹੇ ਜਿਵੇਂ ਮਰਜ਼ੀ ਤਾਂ ਜੋ ਅਸੀਂ ਉਹਨਾਂ ਦੇ ਨਾਲ ਉਹਨਾਂ ਦਾ ਨਿੱਘ ਮਾਣ ਸਕੀਏ ਅਸੀਂ ਉਹਨਾਂ ਦੇ ਨਾਲ ਇੱਕ ਸੋਹਣਾ ਜਿਹਾ ਰਿਲੇਸ਼ਨ ਬਣਾ ਸਕੀਏ ਉਹਨਾਂ ਨੂੰ ਪਤਾ ਲੱਗੇ ਕਿ ਅਸੀਂ ਇਹਨਾਂ ਦੇ ਦਾਦਾ ਦਾਦੀ ਹੈ ਸੋ ਇਹ ਉਹਦਾ ਹੱਲ ਸੀਗਾ ਬਰਸਲੀਨ ਹੁਣ ਮੈਂ ਤੁਹਾਡੇ ਨਾਲ ਗੱਲ ਕਰਨ ਲੱਗੀ ਹਾਂ ਕਿ ਆਹ ਜਿਹੜੇ ਆ ਟੈਨਸ਼ਨ ਸੀ ਟੈਨਸ਼ਨ ਆਫ ਗ੍ਰੈਂਡ ਪੇਰੈਂਟਸ ਵੈਨ ਨੋਟ ਅਲਾਊਡ ਟੂ ਸੀ ਦੇਅਰ ਗ੍ਰੈਂਡ ਕਿਡਸ ਕਿ ਅਸੀਂ ਇਹ ਸੋਚਦੇ ਹਾਂ ਬਈ ਬੱਚਾ ਸਾਡਾ ਹੈ ਅਸੀਂ ਪੈਦਾ ਕੀਤਾ ਹੈ ਅਸੀਂ ਆਪਣੇ ਆਪ ਹੀ ਪਾਲਣਾ ਹੈ ਸਹੀ ਗੱਲ ਹੈ ਕੋਈ ਹਰਜ ਨਹੀਂ ਪਰ ਜਿਹੜੀਆਂ ਕਹਿੰਦੇ ਨੇ ਨਾ ਮੋਹ ਦੀਆਂ ਤੰਦਾਂ ਨੇ ਤੁਸੀਂ ਉਹਨਾਂ ਮੋਹ ਦੀਆਂ ਤੰਦਾਂ ਨੂੰ ਤੋੜ ਨਹੀਂ ਸਕਦੇ ਰਾਈਟ ਇਹਨੂੰ ਜ਼ਰੂਰ ਬਸ ਜ਼ਰੂਰ

0: ਧਿਆਨ ਦੇ ਵਿੱਚ ਰੱਖੋ ਕਿ ਸਾਡੀਆਂ ਟੈਨਸ਼ਨਸ ਹੋ ਸਕਦੀਆਂ ਬਟ ਜੇ ਅਸੀਂ ਉਹਨਾਂ ਨੂੰ ਰੋਕਾਂਗੇ ਤਾਂ ਜਿਹੜੇ ਬਜ਼ੁਰਗ ਨੇ ਦਾਦਾ ਦਾਦੀ ਨੇ ਉਹਨਾਂ ਦੇ ਉੱਪਰ ਸਵਲੇਨ ਬਹੁਤ ਡੂੰਘਾ ਅਸਰ ਹੁੰਦਾ ਹੈ ਉਹ ਫਿਜ਼ੀਕਲੀ ਵੀ ਬਿਮਾਰ ਹੋ ਜਾਂਦੇ ਨੇ ਦਿਮਾਗੀ ਤੌਰ ਤੇ ਵੀ ਉਹਨਾਂ ਦੇ ਉੱਪਰ ਸਾਈਕੋਲੋਜੀਕਲੀ ਬਹੁਤ ਜ਼ਿਆਦਾ ਅਸਰ ਹੁੰਦਾ ਹੈ ਉਹਨਾਂ ਨੂੰ ਡਾਕਟਰਾਂ ਕੋਲ ਜਾਣਾ ਪੈਂਦਾ ਹੈ ਉਹਨਾਂ ਨੂੰ ਡਿਪਰੈਸ਼ਨ ਹੋ ਜਾਂਦਾ ਹੈ ਉਹਨਾਂ ਨੂੰ ਹੋਰ ਕਈ ਕਿਸਮ ਦੀਆਂ ਚਿੰਤਾਵਾਂ ਲੱਗ ਜਾਂਦੀਆਂ ਨੇ ਵੇਖਣ ਨੂੰ ਲੱਗਦਾ ਹੈ ਕਿ ਚੱਲ ਨਹੀਂ ਤਾਂ ਨਾ ਸੀ ਤਾਂ ਕੀ ਹੋਇਆ ਬਟ ਤਾਂ ਕੀ
1: ਅੰਦਰ ਅੰਦਰ ਝੂਰਦੇ ਨੇ
0: ਅੰਦਰ ਅੰਦਰ ਝੂਰਦੇ
1: ਅਸੀਂ ਅਸੀਂ ਜੇ ਆਪਣੇ ਸੱਭਿਆਚਾਰ ਦੀ ਗੱਲ ਕਰੀਏ ਤੇ ਅਸੀਂ ਉਹ ਗਾਣੇ ਸੁਣਦੇ ਆ ਵੀ ਯਾਰੀ ਦਾਦੇ ਪੋਤੇ ਦੀ ਹਨਾ
0: ਬਿਲਕੁਲ
1: ਅਸੀਂ ਉਸ ਕਲਚਰ ਦੇ ਵਿੱਚੋਂ ਆ ਜਿੱਥੇ ਦਾਦੇ ਦੀ ਪੋਤੇ ਨਾਲ ਜ਼ਿਆਦਾ ਬਣਦੀ ਹੈ ਤੇ ਏਦਾਂ ਲੱਗਦਾ ਹੁੰਦਾ ਹੈ ਕਿ ਉਸ ਬੱਚੇ ਦਾ ਬਾਪ ਕਿਤੇ ਬਾਹਰ ਹੀ ਹੋ ਗਿਆ ਸੀ ਪਰ ਔਨ ਦਾ ਅਦਰ ਸਾਈਡ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਹੜੀਆਂ ਬੀਬੀਆਂ ਆ ਜਾਂਦੀਆਂ ਨੇ ਘਰਾਂ ਦੇ ਵਿੱਚ ਤੇ ਉਹ ਆਉਂਦੀਆਂ ਨੇ ਵੀ ਦਾਦੀ ਜਿਹੜੀ ਹੈ ਦਾਦਾ ਜਿਹੜਾ ਉਹ ਤਾਂ ਮੇਰੇ ਨਿਆਣੇ ਨੂੰ ਵਿਗਾੜਦੇ ਆ ਪਰ ਅਸੀਂ ਇਹ ਵੀ ਦੇਖਿਆ ਕਿ ਇਹ ਵੀ ਕਿਹਾ ਜਾਂਦਾ ਕਿ ਦਾਦਾ ਦਾਦੀ ਜਿਹੜੇ ਨੇ ਉਹ ਸੀਕ੍ਰੇਟ ਕੀਪਰ ਹੁੰਦੇ ਨੇ ਬੱਚੇ ਦੇ ਤੁਸੀਂ ਕਿਹੜੀਆਂ ਕਿਹੜੀਆਂ ਗੱਲਾਂ ਨਾਲ ਸਹਿਮਤ ਹੋ
0: ਬਿਲਕੁਲ ਜੀ ਮੈਂ ਉਹਦਾ ਤੈਨੂੰ ਸਭ ਤੋਂ ਪਹਿਲਾਂ ਤੇ ਮੈਂ ਨਾ ਪੰਜਾਬੀ ਦੇ ਮੁਹਾਵਰਿਆਂ ਦੀ ਗੱਲ ਸ਼ੁਰੂ ਕਰਦੀ ਹਾਂ ਕਹਿੰਦੇ ਨੇ ਜਦੋਂ ਪੋਤਰਾ ਪੋਤਰੀ ਪਿਆਰੇ ਪੈਦਾ ਹੁੰਦੇ ਨੇ ਤਾਂ ਬੱਚੇ ਪੁੱਛਦੇ ਨੇ ਤੁਹਾਨੂੰ ਕਿਹੋ ਜਿਹਾ ਲੱਗਦਾ ਤਾਂ ਅਕਸਰ ਅਸੀਂ ਮੁਹਾਵਰਾ ਵਰਤਦੇ ਹਾਂ ਮੂਲ ਨਾਲੋਂ ਵਿਆਜ ਪਿਆਰਾ ਹਨਾ ਮੂਲ ਜਿਹੜਾ ਵਾ ਉਹ ਮੇਰਾ ਪੁੱਤ ਆ ਨਾ ਪੁੱਤ ਦੇ ਨਾਲ ਮੇਰੀ ਨੂੰਹ ਆਈ ਆ ਉਹਨੇ ਉਸੇ ਤਰ੍ਹਾਂ ਉਹਦਾ ਰਿਲੇਸ਼ਨ ਨਾਨਕਿਆਂ ਦੇ ਨਾਲ ਵੀ ਬੱਚਿਆਂ ਦਾ ਬਣਨਾ ਦਾਦਕਿਆਂ ਨਾਲ ਵੀ ਬਣਨਾ ਤੇ ਕਹਿੰਦੇ ਨੇ ਕਿ ਜਿਹੜਾ ਬਾਣੀਆ ਨਾ ਜਦੋਂ ਪੈਸਾ ਉਧਾਰ ਦਿੰਦਾ ਤੇ ਉਹ ਕਹਿੰਦਾ ਕਿ ਪੈਸੇ ਦੀ ਨੀ ਮੈਨੂੰ ਗੱਲ ਵਿਆਜ ਹਰ ਮਹੀਨੇ ਮਿਲਣਾ ਚਾਹੀਦਾ ਹਨਾ ਕਿਉਂਕਿ ਪੈਸਾ ਤੇ ਸਿਕਿਓਰ ਹੈ ਤੇ ਜਿਹੜਾ ਵਿਆਜ ਹੈ ਉਹ ਉਹਦੇ ਲਈ ਉਹਦੇ ਨਾਲੋਂ ਵੱਧ ਮਹੱਤਵਪੂਰਨ ਹੈ ਸੋ ਉਸੇ ਤਰ੍ਹਾਂ ਹੀ ਜਿਹੜਾ ਰਿਸ਼ਤਾ ਮੇਰਾ ਧੀ ਨਾਲ ਹੈ ਜਾਂ ਮੇਰੇ ਪੁੱਤਰ ਨਾਲ ਹੈ ਜਾਣੀ ਹਰ ਬੰਦੇ ਦਾ ਉਹ ਰਿਸ਼ਤਾ ਤਾਂ ਉਸੇ ਤਰ੍ਹਾਂ ਹੀ ਰਹਿਣਾ ਕਹਿੰਦੇ ਨੌਂ ਨਾਲੋਂ ਮਾਸ ਤਾਂ ਵੱਖਰਾ ਹੋਣਾ ਨਹੀਂ ਬਟ ਅਗਲੀ ਜਿਹੜੀ ਪੀੜ੍ਹੀ ਹੈ ਉਹ ਇੱਕ ਵਿਆਜ ਹੈ ਤੇ ਵਿਆਜ ਹਰ ਇੱਕ ਨੂੰ ਪਿਆਰਾ ਲੱਗਦਾ ਇੱਕ ਗੱਲ ਮੈਂ ਹੋਰ ਇਹਦੇ ਚ ਕਹਿੰਦੀ ਹਾਂ ਕਿ ਜਿਹੜਾ ਹੁੰਦਾ ਨਾ ਸਾਡਾ ਜਿਹੜਾ ਆਪਣੇ ਮਾਂ ਬਾਪ ਨਾਲ ਕੀਤਾ ਗਿਆ ਵਰਤਾਓ ਜਿਹੜਾ ਨਾ ਉਹ ਸਾਡੇ ਵੱਲੋਂ ਲਿਖੀ ਉਹ ਕਿਤਾਬ ਹੁੰਦੀ ਹੈ ਜੋ ਸਾਡੀ ਔਲਾਦ ਸਾਨੂੰ ਪੜ੍ਹ ਕੇ ਸੁਣਾਉਂਦੀ ਹੈ ਰਾਈਟ ਦਾਦਾ ਦਾਦੀ ਨੇ ਇੱਕ ਰੋਲ ਮਾਡਲ ਵਾਂਗੂ ਮਾਪਿਆਂ ਬੱਚਿਆਂ ਦੇ ਸਾਹਮਣੇ ਆਉਣਾ ਮਾਂ ਬਾਪ ਨੇ ਇੱਕ ਪ੍ਰੋਟੈਕਟਰ ਵਾਂਗੂ ਤੇ ਇੱਕ ਉਹਨੂੰ ਕੇਅਰ ਟੇਕਰ ਦੇ ਵਜੋਂ ਸਾਹਮਣੇ ਆਉਣਾ ਤੇ ਜਿਹੜਾ ਦਾਦਾ ਦਾਦੀ ਹੈ ਨਾ ਉਹਨੇ ਉਹਦੇ ਕੋਲ ਜ਼ਿੰਦਗੀ ਭਰ ਦਾ ਲੰਬਾ ਐਕਸਪੀਰੀਅੰਸ ਹੈ ਰਾਈਟ ਉਹਨੇ ਪੋਤਰੇ ਨੂੰ ਉਂਗਲੀ ਲਾ ਕੇ ਜਾਂ ਬੱਚੇ ਨੂੰ ਕਰਕੇ ਲੈ ਕੇ ਤੁਰਨਾ ਉਹਨੇ ਆਪਣੀ ਜ਼ਿੰਦਗੀ ਭਰ ਦੇ ਤਜਰਬੇ ਉਹਦੇ ਨਾਲ ਸਾਂਝੇ ਕਰਨੇ ਨੇ ਜਿਹੜੇ ਕਈ ਵਾਰੀ ਮਾਂ ਬਾਪ ਨੂੰ ਇੰਝ ਲੱਗਦਾ ਕਿ ਬਾਪੂ ਬੀਬੀ ਤਾਂ ਐਵੇਂ ਹੀ ਗੱਲਾਂ ਕਰੀ ਜਾਂਦੇ ਆ ਪਰ ਕਦੇ ਬੱਚਿਆਂ ਦਾ ਮਨ ਫੋੜ ਕੇ ਵੇਖਿਓ ਉਹਨਾਂ ਨੂੰ ਪੁੱਛ ਕੇ ਵੇਖਿਓ ਉਹਨਾਂ ਨੂੰ ਦਾਦੇ ਦਾਦੀ ਦੀਆਂ ਗੱਲਾਂ ਕਿੰਨੀਆਂ ਚੰਗੀਆਂ ਲੱਗਦੀਆਂ ਨੇ ਇਹ ਮੇਰਾ ਆਪਣਾ ਨਿੱਜੀ ਤਜਰਬਾ ਹੈ ਉਹ ਪੁੱਛਣਾ ਚਾਹੁੰਦੇ ਨੇ
1: ਕਾਰਨ ਕੀ ਹੈ ਕਿ ਉਹ ਦਾਦੇ ਦਾਦੀ ਨਾਲ ਜ਼ਿਆਦਾ ਕੰਫਰਟੇਬਲ ਹੁੰਦੇ ਨੇ ਮਾਂ ਪਿਓ ਦੇ ਨਾਲੋਂ
0: ਬਿਲਕੁਲ ਕਿਉਂਕਿ ਰੁਕਾਵਟ ਕੋਈ ਨਹੀਂ ਹੈ ਦਾਦੇ ਦਾਦੀ ਨੇ ਉਹਨਾਂ ਨੂੰ ਸਿਰਫ ਪਿਆਰ ਹੀ ਦੇਣਾ ਹੈ ਉਹਨਾਂ ਨੂੰ ਬਾਹਲਾ ਡਿਸਿਪਲਿਨ ਨਹੀਂ ਦੇਣਾ ਹਾਲਾਂਕਿ ਜਦ ਬਹੁਤਾ ਮਾਂ ਬਾਪ ਨੇ ਇਹੋ ਸ਼ਿਕਾਇਤ ਹੁੰਦੀ ਹੈ ਵੀ ਤੁਸੀਂ ਬੱਚਾ ਵਿਗਾੜ ਦੇਣਾ ਰਾਈਟ ਉਹ ਵਿਗਾੜ ਦੇਣਾ ਵਾਲੀ ਜਿਹੜੀ ਡੈਫੀਨੇਸ਼ਨ ਹੈ ਉਹ ਮਾਂ ਬਾਪ ਨੂੰ ਤੇ ਲੱਗਦੀ ਹੈ ਬਈ ਇਹਦਾ ਹੁਣ ਸੌਣ ਦਾ ਵੇੜਾ ਸੀਗਾ ਦਾਦੀ ਨੇ ਜਗਾ ਲਿਆ ਇਹਨੇ ਤਾਂ ਦੁੱਧ ਪੀਣਾ ਸੀ ਤਾਂ ਹੁਣ ਦਾਦੀ ਨੇ ਇਹਨੂੰ ਆਪਣੀ ਗੋਦੀ ਚ ਪਾ ਲਿਆ ਹਨਾ ਕਿ ਅਸੀਂ ਤਾਂ ਇਹਨੂੰ ਵੱਖਰਾ ਸੌਣਾ ਚਾਹੁੰਦੇ ਹਾਂ ਦਾਦੀ ਕਹਿੰਦੀ ਨਾ ਨਾ ਨਾ ਜੀ ਇਹਨੂੰ ਤਾਂ ਆਪਣੀ ਇੱਕ ਦਿਨ ਨਾਲ ਲਾ ਕੇ ਸੁਆਲਣਾ ਗਜਾ ਲੈਣਾ ਨਿਆਣਾ ਸੋ ਮੇਰਾ ਮਤਲਬ ਇਹੋ ਜਿਹੀਆਂ ਕੁਛ ਚੀਜ਼ਾਂ ਨੇ ਕਿਉਂਕਿ ਪੇਰੈਂਟਿੰਗ ਜਿਹੜੀ ਹੈ ਨਾ ਸਵਲੀਨ ਉਹ ਸਮੇਂ ਦੇ ਨਾਲ ਬਦਲ ਗਈ ਹੈ ਜਿਹੜੀ ਚੀਜ਼ ਪਹਿਲਾਂ ਹੁੰਦੀ ਸੀਗੀ ਕਿ ਬੱਚੇ ਨੂੰ ਆਪਣੇ ਹਿੱਕ ਦੇ ਨਾਲ ਲਾ ਕੇ ਸਵਾਓ ਕਹਾਣੀਆਂ ਵੀ ਸੁਣਾਓ ਛੋਟੇ ਬੰਦੇ ਨੂੰ ਇਹ ਇੱਥੇ ਕਹਿੰਦੇ ਨੇ ਨਹੀਂ ਇਹਨੂੰ ਕ੍ਰਿਬ ਦੇ ਵਿੱਚ ਪਾ ਦਿਓ ਹਨਾ ਬੱਚਾ ਆਪਣੇ ਆਪ ਕੰਫਰਟੇਬਲੀ ਸੌਵੇਗਾ ਪਰ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਬੱਚੇ ਨੂੰ ਕ੍ਰਿਬ ਚ ਪਾਉਂਦੇ ਹਾਂ ਤੇ ਜਿਹੜਾ ਉਹ ਛਾਤੀ ਦਾ ਨਿੱਘ ਮਿਲਣਾ ਹੈ ਨਾ ਉਹ ਬੱਚੇ ਨੂੰ ਮਿਲਦਾ ਨਹੀਂ ਹੈ ਉਹ ਸ਼ੁਰੂ ਤੋਂ ਇੱਕ ਵੱਖਰਾ ਜਿਹੜਾ ਹੋ ਜਾਂਦਾ ਹੈ
1: ਇਮੋਸ਼ਨਲ ਡਿਟੈਚਮੈਂਟ ਕਹਿ ਸਕਦੇ
0: ਬਿਲਕੁਲ ਇਮੋਸ਼ਨਲ ਬਣਦੀ ਹੈ ਨਹੀਂ ਅਟੈਚਮੈਂਟ ਤੇ ਅਟੈਚਮੈਂਟ ਤੇ ਤਾਂ ਬਣੂ ਜੇ ਅਸੀਂ ਉਹਨੂੰ ਆਪਣੇ ਨਾਲ ਲਾਵਾਂਗੇ ਉਹਨੂੰ ਆਪਣਾ ਨਿੱਘ ਜਿਹੜਾ ਉਹ ਦਵਾਂਗੇ ਸੋ ਇਹ ਮਾਡਰਨ ਮੈਂ ਕਿਸੇ ਤੇ ਕੁਐਸਚਨ ਨਹੀਂ ਕਰ ਰਹੀ ਕਿ ਮਾਡਰਨ ਪੇਰੈਂਟਿੰਗ ਜਿਹੜੀ ਗਲਤ ਹੈ ਇਹ ਗੁੱਡ ਆ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਬਟ ਇਹ ਬੈਟਰ ਵੀ ਹੋ ਸਕਦੀ ਹੈ ਜੇ ਥੋੜਾ ਜਿਹਾ ਅਸੀਂ ਇਹਨੂੰ ਕਹਿੰਦਾ ਨਾ ਨਵੇਂ ਨੂੰ ਪੁਰਾਣੇ ਦੇ ਨਾਲ ਰਲਾ ਲਈਏ ਤਾਂ
1: ਤੇ ਉਹ ਤੇ ਯੂਟਿਊਬ ਤੋਂ ਸਿੱਖ ਲੈਂਦੀਆਂ ਨੇ ਗੁੱਡ ਪੇਰੈਂਟ ਬਣਨ ਦੇ ਤਰੀਕੇ ਤੇ ਉਹ ਕਹਿੰਦੀਆਂ ਨੇ ਹੁਣ ਇਹੋ ਹੀ ਪੇਰੈਂਟਿੰਗ ਜਿਹੜੀ ਮੈਂ ਸਿੱਖੀ ਇਹੋ ਸਹੀ ਹੈ ਤੁਸੀਂ ਕਿਸੇ ਹੋਰ ਨੁੱਕਰ ਚ ਬੈਠੋ ਜਾ ਕੇ
0: ਬਿਲਕੁਲ ਨੁੱਕਰ ਚ ਬੈਠੋ ਕਹਿੰਦੇ ਇਹਨੂੰ ਤਾਂ ਦੁੱਧ ਨੀ ਪਿਆਉਣ ਆਉਂਦਾ ਬੇਬੇ ਨੂੰ ਇਹ ਤਾਂ ਉਹ ਨੀ ਕਰ ਮੈਂ ਨੀ ਕਹਿੰਦੀ ਕਿ ਤੁਸੀਂ ਉਹਨੂੰ ਦੁੱਧ ਪਿਲਾਓ ਜਾਂ ਉਹਦਾ ਕੁਛ ਦਿਓ ਨਾ ਜ਼ਿੰਮੇਵਾਰੀ ਦਿਓ ਬਟ ਬੱਚੇ ਨੂੰ ਮਿਲਣ ਤੋਂ ਨਾ ਰੋਕੋ ਰੀਜ਼ਨ ਕੀ ਹੈ ਕਿ ਅੱਜ ਤੁਸੀਂ ਬੱਚੇ ਨੂੰ ਰੋਕ ਰਹੇ ਹੋ ਅੱਜ ਤੁਹਾਡੇ ਆਪਸ ਦੇ ਵਿੱਚ ਰਿਲੇਸ਼ਨ ਠੀਕ ਨਹੀਂ ਹੈਗੇ ਨੌ ਸੱਸ ਦੇ ਜਾਂ ਜਵਾਈ ਦੇ ਜਾਂ ਸਹੁਰੇ ਦੇ ਜਾਂ ਕਿਸੇ ਦੇ ਰਿਲੇਸ਼ਨ ਠੀਕ ਨਹੀਂ ਹੈ ਕੱਲ ਨੂੰ ਬੱਚੇ ਨੇ ਤੁਹਾਨੂੰ ਕੁਐਸਚਨ ਕਰਨਾ ਹੈ Why didn't you let me meet my grandparents? ਤੁਸੀਂ ਮੈਨੂੰ

0: ਮਿਲਣ ਕਿਉਂ ਨਹੀਂ ਦਿੱਤਾ? ਰੀਜ਼ਨ ਇਹ ਹੈ ਕਿ ਕਹਿੰਦੇ ਨੇ ਕਿ ਚਾਹੇ ਜੋ ਮਰਜ਼ੀ ਹੋ ਜਾਏ, ਬੱਚੇ ਨੇ ਆਪਣੇ ਦਾਦੇ ਦਾਦੀ ਨੂੰ ਤਲਾਸ਼ ਹੀ ਲੈਣਾ, ਜੜਾਂ ਨੂੰ ਉਹਨੇ ਲੱਭ ਹੀ ਲੈਣਾ ਵੱਡੇ ਹੋ ਕੇ।
1: ਅੱਛਾ, ਮੈਨੂੰ ਤੁਹਾਡੀਆਂ ਗੱਲਾਂ ਚੋਂ ਨਾ ਇੱਕ ਗੱਲ ਚੇਤੇ ਆਈ ਹੈ, ਕੁਛ ਪੇਰੈਂਟਸ ਜਿਹੜੇ ਉਹਨਾਂ ਨੂੰ ਕੋਈ ਵੀ ਇਤਰਾਜ਼ ਨਹੀਂ ਹੁੰਦਾ ਕਿ ਤੁਸੀਂ ਜਿਹੜੇ ਬੱਚੇ ਆ ਉਹ ਆਪਣੇ ਦਾਦਾ ਦਾਦੀ ਨਾਲ ਰਹਿ ਲੈਣ, ਉਹਨਾਂ ਨੂੰ ਟਰਸਟ ਵੀ ਹੁੰਦਾ ਵੀ ਇਹ ਸਿਆਣੀ ਹੈ ਮੇਰੀ ਸੱਸ, ਮੇਰੇ ਨਾਲੋਂ ਜ਼ਿਆਦਾ ਹੀ ਚੰਗੇ ਤਰੀਕੇ ਦੇ ਨਾਲ ਇਹ ਨਿਆਣੇ ਨੂੰ ਸਾਂਭੂਗੀ, ਤੇ ਕੁਛ ਬੜੀਆਂ ਡਾਊਟ ਜੇ ਚ ਰਹਿੰਦੀਆਂ ਨੇ। ਇਹਦਾ ਕਾਰਨ ਕੀ ਮੰਨਦੇ ਹੋ? ਉਸ ਇੰਡੀਵਿਜੁਅਲ ਦੀ ਜਿਹੜੀ ਅਪਬ੍ਰਿੰਗਿੰਗ ਹੋਈ ਹੈ, ਉਸ ਇੰਡੀਵਿਜੁਅਲ ਦਾ ਕੋਈ ਪਾਸਟ ਟਰੋਮਾ ਜਾਂ ਉਸ ਇੰਡੀਵਿਜੁਅਲ ਦੀ ਕੋਈ ਆਪਣੀ ਪ੍ਰੋਬਲਮ ਹੁੰਦੀ ਹੈ ਕਿ ਉਹ ਇਹ ਪ੍ਰੋਬਲਮਸ ਆ ਕੇ ਫਿਰ ਕ੍ਰੀਏਟ ਕਰਦੇ ਨੇ?
0: ਬਿਲਕੁਲ, ਕਹਿੰਦੇ ਨੇ ਕਿ ਜਿਹੋ ਜਿਹਾ ਤੁਸੀਂ ਬੀਜੋਗੇ ਨਾ ਉਹੋ ਜਿਹੇ ਵੱਢੋਗੇ। ਜਿਹੋ ਜਿਹੇ ਵਾਤਾਵਰਣ ਦੇ ਵਿੱਚ ਬੰਦਾ ਪਲਿਆ ਹੁੰਦਾ ਹੈ ਨਾ, ਉਹ ਵਾਤਾਵਰਣ ਦਾ ਅਸਲ ਬਹੁਤ ਜ਼ਿਆਦਾ ਹੁੰਦਾ। ਇੱਕ ਤਾਂ ਦੋ ਤਰ੍ਹਾਂ ਦੇ ਕਰੈਕਟਰਸ ਹੁੰਦੇ ਨੇ ਸਿਵਲੀਨ, ਇੱਕ ਇਨਹੈਰਿਟਿਡ ਹੁੰਦੇ ਨੇ ਜਿਹੜੇ ਕਿ ਜੀਨਸ ਦੇ ਰਾਹੀਂ ਪੁਸ਼ਤ ਦਰ ਪੁਸ਼ਤ ਸਾਡੇ 'ਚ ਆਈ ਜਾਂਦੇ ਨੇ, ਅਤੇ ਕੁਛ ਸਾਡਾ ਵਾਤਾਵਰਣ ਜਿਹੜਾ ਹੈ ਉਹ ਸਾਡੇ ਚੰਗੇ ਗੁਣਾਂ ਨੂੰ ਵੀ ਕਈ ਵਾਰੀ ਔਗਣਾਂ 'ਚ ਬਦਲ ਦਿੰਦਾ। ਜਦੋਂ ਅਸੀਂ ਉਹੋ ਜਿਹੀਆਂ ਸਿਚੁਏਸ਼ਨਸ ਨੂੰ ਕਿਸੇ ਨੇ ਫੇਸ ਕੀਤਾ ਹੁੰਦਾ ਕਿ ਘਰ ਦੇ ਵਿੱਚ ਮੀਆਂ ਬੀਵੀ ਦਾ ਰਿਲੇਸ਼ਨ ਅੱਛਾ ਨਹੀਂ ਹੈ, ਘਰ ਦੇ ਵਿੱਚ ਸੱਸ ਮਾਂ ਜਿਹੜੀ ਸੀਗੀ, ਦਾਦੀ ਸੀਗੀ, ਉਹਦੀ ਮੰਮੀ ਦੇ ਨਾਲ ਰਿਲੇਸ਼ਨ ਬਹੁਤਾ ਵਧੀਆ ਨਹੀਂ ਸੀਗਾ, ਜਾਂ ਦਾਦਾ ਜਿਹੜਾ ਸੀ ਉਹ ਬੜਾ ਖਰਵੇ ਸੁਭਾਅ ਦਾ ਸੀਗਾ, ਅਤੇ ਉਹਨੂੰ ਆਪਣੇ ਦਾਦੇ ਦੇ ਕੋਲੋਂ ਝਿੜਕਾਂ ਵੀ ਖਾਣੀਆਂ ਪਈਆਂ ਅਤੇ ਦਾਦੇ ਦੇ ਕੋਲੋਂ ਕਈ ਤਰ੍ਹਾਂ ਦੀਆਂ ਬੰਦਿਸ਼ਾਂ ਵੀ ਸਹਿਣੀਆਂ ਪਈਆਂ। ਸੋ ਉਹ ਜਿਹੜਾ ਤੁਹਾਡੇ ਘਰ ਦੇ ਇਨਵਾਇਰਮੈਂਟ ਦਾ ਕਈ ਵਾਰੀ ਟਰੋਮਾ ਹੁੰਦਾ, ਇੱਕ ਤਾਂ ਬੰਦਿਸ਼ਾਂ ਹੁੰਦੀਆਂ ਨਾ, ਅਤੇ ਕਈ ਵਾਰੀ ਕੁਝ ਇੰਜ ਦਾ ਬਹੁਤ ਗਲਤ ਵਾਪਰਿਆ ਹੁੰਦਾ ਹੈ ਤੁਹਾਡੇ ਨਾਲ ਜ਼ਿੰਦਗੀ ਦੇ ਵਿੱਚ, ਕਿ ਉਹ ਗਲਤ ਵਾਪਰਿਆ ਤੁਹਾਡੇ ਅੰਦਰ ਇੱਕ ਡਰ ਪੈਦਾ ਕਰ ਦਿੰਦਾ, ਇੱਕ ਖੌਫ ਪੈਦਾ ਕਰ ਦਿੰਦਾ, ਅਤੇ ਤੁਸੀਂ ਆਪਣੇ ਢਿੱਡੋਂ ਜੰਮੇ ਬੱਚੇ ਨੂੰ, ਚਾਹੇ ਉਹ ਮਾਂ ਹੋਵੇ ਚਾਹੇ ਬਾਪ ਹੋਵੇ, ਉਹ ਉਸ ਟਰੋਮਾ ਤੋਂ ਬਚਾਉਣਾ ਚਾਹੁੰਦਾ। ਸੋ ਇਹ ਵੀ ਇੱਕ ਬਹੁਤ ਵੱਡਾ ਹੈ ਕਿ ਤੁਸੀਂ ਆਪ ਕਿਹੋ ਜਿਹੇ ਪਰਿਸਥਿਤੀਆਂ ਦੇ ਵਿੱਚ ਪਲੇ ਹੋ। ਮੈਂ ਅਕਸਰ ਕਹਿੰਦੀ ਹੁੰਦੀ ਹਾਂ ਕਿ ਜਿਨ੍ਹਾਂ ਦੇ ਰਿਲੇਸ਼ਨਸ਼ਿਪਸ ਦੇ ਵਿੱਚ ਗੜਬੜ ਹੁੰਦੀ ਹੈ, ਨਹੀਂ ਸਹੀ ਰਿਲੇਸ਼ਨਸ਼ਿਪ ਬਣਦੇ, ਉਹਨਾਂ ਨਾਲ ਜ਼ਰੂਰ ਕਿਤੇ ਨਾ ਕਿਤੇ ਦੁਰਵਿਹਾਰ ਹੋਇਆ ਹੁੰਦਾ ਹੈ। ਇਹ ਉਹਨਾਂ ਦਾ ਸਾਈਕੋਲੋਜੀਕਲੀ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਇੱਕ ਕੁੰਠਾ ਬੈਠੀ ਹੁੰਦੀ ਹੈ। ਸੋ ਉਹਦੇ ਲਈ ਜ਼ਰੂਰੀ ਹੈ ਕਿ ਜਦੋਂ ਇਹੋ ਜਿਹੇ ਵੀ ਝਗੜੇ ਹੁੰਦੇ ਨੇ ਨਾ, ਤਾਂ ਰਿਬੈਕਾ ਨੇ ਬੜਾ ਅੱਛਾ ਇੱਕ ਸਲਾਹ ਦਿੱਤੀ ਹੈ। ਉਹ ਕਹਿੰਦੀ ਹੈ ਕਿ ਕੋਈ ਮੀਡੀਏਟਰ ਪਾਲੋ, ਹੈਨਾ, ਜਿਹੜਾ ਤੁਹਾਨੂੰ ਸਾਂਝੀ ਸਲਾਹ ਦੇ ਸਕੇ, ਘਰ ਦਾ ਕੋਈ ਸਿਆਣਾ, ਆਲੇ ਦੁਆਲੇ ਦਾ ਕੋਈ ਸਿਆਣਾ, ਜਾਂ ਫਿਰ ਅੱਜ ਕੱਲ੍ਹ ਜਿਵੇਂ ਰਿਵਾਜ ਹੈ ਕਾਉਂਸਲਰ, ਵੀ ਕਿਉਂ ਨੀ ਮੇਰਾ ਜੀ ਕਰਦਾ ਮੇਰੀ ਸਾਸੇ ਨੂੰ ਹੱਥ ਲਾਵੇ, ਕਿਉਂ ਮੇਰੇ ਰਿਲੇਸ਼ਨ ਮੇਰੀ ਮਦਰ ਇਨ ਲਾਅ ਨਾਲ ਜਾਂ ਮੇਰੇ ਸਨ ਇਨ ਲਾਅ ਨਾਲ ਜਾਂ ਮੇਰੇ ਕਿਸੇ ਦੇ ਨਾਲ ਕਿਉਂ ਜਿਹੜੇ ਨੇ ਉਹ ਸਹੀ ਨਹੀਂ ਬਣ ਰਹੇ। ਸੋ ਉਹਦੇ ਲਈ ਆਪਾਂ ਨੂੰ ਕਿਸੇ ਨਾ ਕਿਸੇ ਸਿਆਣੇ ਦੇ ਕੋਲ ਬੈਠ ਕੇ ਤੇ ਉਹਦੇ ਕੋਲੋਂ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਆਪਣੀ ਡਰ ਖਾਤਰ, ਆਪਣੇ ਅੰਦਰਲੇ ਖੌਫ ਖਾਤਰ ਅਸੀਂ ਆਪਣੀ ਅਗਲੀ ਪੀੜ੍ਹੀ ਦੀ ਮਾਨਸਿਕਤਾ ਨੂੰ ਢਾਹ ਨਹੀਂ ਲਾ ਸਕਦੇ ਤੇ ਨਾ ਸਾਨੂੰ ਲਾਉਣੀ ਚਾਹੀਦੀ ਹੈ, ਕਿਉਂਕਿ ਸਾਡਾ ਕੀਤਾ ਜਿਹੜਾ ਹੈ ਉਹ ਸਾਡੇ ਬੱਚਿਆਂ ਨੂੰ ਵੱਢਣਾ ਨਾ ਪਵੇ, ਇਹ ਅਸੀਂ ਵੇਖਣਾ, ਤਾਂ ਜੋ ਅਸੀਂ ਚੰਗਾ ਹੀ ਬੀਜੀਏ ਤੇ ਚੰਗਾ ਹੀ ਬੱਚੇ ਜਿਹੜੇ ਦੇ ਸਾਡੇ ਲੈਣ। ਕਹਿੰਦੇ ਨੇ ਕਿ ਇੱਥੇ ਇੱਕ ਗਾਣੇ ਦੇ ਬੋਲ ਮੈਨੂੰ ਯਾਦ ਦੇ ਆਉਂਦੇ, ਕਹਿੰਦੇ ਨਾਨੇ ਬਿਨਾਂ ਹਾਲ ਕੋਈ ਨਹੀਂ ਪੁੱਛਦੇ ਤੇ ਨਾਨੇ ਨਾਲ ਹੀ ਮੁੱਕ ਗਏ ਨੇ ਨਾਨਕੇ। ਬੱਚਿਆਂ ਨੂੰ ਨਾਨਕੇ ਦਾਦਕੇ ਬੜੇ ਪਿਆਰੇ ਹੁੰਦੇ ਨੇ ਤੇ ਉਹਨਾਂ ਨੇ ਉਹਨਾਂ ਦੇ ਗਲ ਲੱਗਣਾ ਹੀ ਲੱਗਣਾ। ਜੇ ਤੁਸੀਂ ਆਪਣੇ ਮਨ ਨੂੰ ਸਾਫ਼ ਕਰੋ, ਬੱਚਿਆਂ ਨੂੰ ਝਿੜਕੋ ਨਾ, ਨਵੇਂ ਨਵੇਂ ਤਰੀਕੇ ਲੱਭੋ ਕਿ ਅਸੀਂ ਕਿਵੇਂ ਇਹਨਾਂ ਦੇ ਨਾਲ ਚਲੋ, ਸਾਰਾ ਹਫ਼ਤਾ ਨਹੀਂ ਅਸੀਂ ਕਰ ਸਕਦੇ ਤੇ ਆਓ ਕੁਛ ਦਿਨ ਆਪਾਂ ਆਪਣੇ ਦਾਦੇ ਦਾਦੀ ਕੋਲ ਛੁੱਟੀਆਂ ਮਨਾਉਣ ਜਾਂਦੇ ਹਾਂ, ਜਾਂ ਛੁੱਟੀਆਂ ਹੋਈਆਂ ਨੇ ਅਸੀਂ ਬੱਚਿਆਂ ਨੂੰ ਇਹਨਾਂ ਦੇ ਕੋਲ ਭੇਜ ਦਿੰਦੇ ਹਾਂ ਕੁਛ ਦਿਨਾਂ ਵਾਸਤੇ। ਤੇ ਦਾਦੇ ਦਾਦੀ ਦੀ ਵੀ ਬੜੀ ਵੱਡੀ ਡਿਊਟੀ ਹੈ ਸਵੇਰ, ਉਹ ਬੱਚਿਆਂ ਲਈ ਛੋਟੇ ਛੋਟੇ ਗਿਫਟ ਖਰੀਦਣ, ਛੋਟੀਆਂ ਛੋਟੀਆਂ ਯਾਦਾਂ ਉਹਨਾਂ ਲਈ ਕ੍ਰੀਏਟ ਕਰਨ, ਰਾਈਟ। ਉਹ ਯਾਦਾਂ ਜਿਹੜੀਆਂ ਨੇ ਉਹ ਬੱਚਿਆਂ ਨੂੰ ਬਹੁਤ ਅੱਛੀਆਂ ਲੱਗਦਾ। ਮੈਂ ਹੁਣ ਟਿੱਕੀ ਜੀ ਐਗਜ਼ਾਮਪਲ ਦੇਣ ਲੱਗੀ ਹਾਂ, ਸਾਡੇ ਇੱਥੇ ਬੜੀ ਅੱਛੀ ਨਾ ਲੜਕੀ ਹੈ, ਬਹੁਤ ਹੀ ਅੱਛੀਆਂ ਬਣਾਉਂਦੀ ਹੈ, ਕੈਲੀਗ੍ਰਾਫੀ ਕਰਦੀ ਹੈ, ਅਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਮੈਂ ਨਾ ਮੇਰੇ ਬੇਟੇ ਪੋਤਰੇ ਦਾ ਜਨਮ ਦਿਨ ਹੈ ਅਤੇ ਮੈਨੂੰ ਨਾ ਇੱਕ ਸੋਹਣੀ ਜੀ ਬਣਾ ਦੇ, ਪੇਂਟਿੰਗ ਬਣਾ ਦੇ। ਅਤੇ ਉਹਨੇ ਉਹਦੇ ਉੱਪਰ ਉਹਦੀ ਫੋਟੋ ਲਗਾ ਕੇ ਨਾਲ ਬੜੀ ਅੱਛੀ ਵਰਡਿੰਗ ਸੀ ਕਿ ਚਾਹੇ ਅਸੀਂ ਤੈਨੂੰ ਰੋਜ਼ ਨਹੀਂ ਦੇਖਦੇ ਪਰ ਤੂੰ ਹਮੇਸ਼ਾ ਸਾਡੇ ਨਾਲ ਹੁਣ, ਇਸ ਤਰ੍ਹਾਂ ਕਰਕੇ ਚੁਣ ਲਈ। ਐਂਡ ਅਸੀਂ ਬੱਚੇ ਦੇ ਕੋਲ ਗਏ ਜੂਨ ਦੇ ਮਹੀਨੇ ਪਿਛਲੇ ਮਹੀਨੇ ਵਿੱਚ, ਅਤੇ ਅਸੀਂ ਕਿਹਾ ਬੇਟੇ ਤੇਰਾ ਬਰਥਡੇ ਗਿਫਟ ਹੈ। ਤੁਸੀਂ ਹੈਰਾਨ ਹੋਵੋਗੇ ਕਿ ਉਹ ਉਸ ਗਿਫਟ ਨੂੰ ਵੇਖ ਕੇ ਇੰਨਾ ਖੁਸ਼ ਹੋਇਆ, ਇੰਨਾ ਖੁਸ਼ ਹੈ। ਉਹਨੇ ਉਸੇ ਵੇਲੇ ਪੁਰਾਣੀ ਇੱਕ ਲੱਗੀ ਹੋਈ ਸੀ ਦੀਵਾਰ 'ਤੇ ਪੇਂਟਿੰਗ, ਉਹ ਉਤਾਰੀ ਅਤੇ ਉਹ ਪੇਂਟਿੰਗ ਲਾ ਦਿੱਤੀ। ਜਿਹੜਾ ਵੀ ਕੋਈ ਘਰ ਗੈਸਟ ਆਵੇ ਨਾ, ਉਹਨੂੰ ਚੁੱਕ ਕੇ ਲਿਆਵੇ ਅਤੇ ਆਪਣਾ ਗਿਫਟ ਵਿਖਾਵੇ।
1: ਉਹਨੂੰ ਪੰਜਾਬੀ ਆਉਂਦੀ ਹੈ, ਉਹ ਪੜ੍ਹ ਕੇ ਸੁਣਾਉਂਦਾ ਸੀ ਉਹ ਗੱਲਾਂ?
0: ਨਹੀਂ, ਇੰਗਲਿਸ਼ 'ਚ ਲਿਖਿਆ ਸੀ। ਇੰਗਲਿਸ਼ 'ਚ ਲਿਖਿਆ ਸੀਗਾ ਪਰ ਉਹ ਇੰਗਲਿਸ਼ 'ਚ ਪੜ੍ਹ ਕੇ ਸੁਣਾਉਂਦਾ ਸੀਗਾ ਕਿ ਬਹੁਤ ਜ਼ਿਆਦਾ ਅਹਿਸਾਸ। ਬੱਚੇ ਸਾਡੇ ਨਿੱਕੇ ਨਿੱਕੇ ਗਿਫਟ ਜਿਹੜੇ ਉਹਨਾਂ ਨੂੰ ਬਹੁਤ ਜ਼ਿਆਦਾ ਵੈਲਿਊ ਕਰਦੇ ਆ। ਸੋ ਜੇਕਰ ਫਰਜ਼

0: ਘਰ ਦੇ ਵਿੱਚ ਤਣਾਅ ਵੀ ਹੈਗਾ ਹੈ ਨਾ ਨਹੀਂ ਕਿਸੇ ਟੱਕਦਾ ਹੈਗਾ ਤਾਂ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਬੱਚੇ ਤੱਕ ਆਪਣਾ ਗਿਫਟ ਪਹੁੰਚਾ ਸਕਦੇ ਹੋ ਰਾਈਟ ਉਹਦੇ ਬਰਥਡੇ ਦੇ ਉੱਪਰ ਉਹਨੂੰ ਗਿਫਟ ਦੇ ਸਕਦੇ ਹੋ ਉਹਨੂੰ ਹੈਪੀ ਬਰਥਡੇ ਭੇਜ ਸਕਦੇ ਹੋ ਤੁਸੀਂ ਰਿਲੇਸ਼ਨ ਬਣਾਉਣਾ ਜੇ ਰਿਲੇਸ਼ਨ ਵਿਗੜਿਆ ਤਾਂ ਉਹਨੂੰ ਹੋਰ ਨਹੀਂ ਵਿਗਾੜਨਾ ਰਾਈਟ ਅਸੀਂ ਆਪ ਆਪਣੇ ਬੱਚਿਆਂ ਦੇ ਨਾਲ ਅਗਲੀ ਜਨਰੇਸ਼ਨ ਦੇ ਨਾਲ ਬਣਾਉਣਾ ਸਮੇਂ ਬਦਲ ਰਹੇ ਨੇ ਤਲਖੀਆਂ ਆ ਰਹੀਆਂ ਨੇ ਬੱਚੇ ਸਾਡੇ ਕਈ ਵਾਰ ਬੜੇ ਪਰੇਸ਼ਾਨ ਹੁੰਦੇ ਨੇ ਉਹਨਾਂ ਦੀਆਂ ਆਪਣੀਆਂ ਕੁਝ ਇੱਕ ਉਲਝਣਾਂ ਹੁੰਦੀਆਂ ਨੇ ਉਹਨਾਂ ਉਲਝਣਾਂ ਦੇ ਵਿੱਚ ਅਸੀਂ ਕਈ ਵਾਰੀ ਫਜ਼ੂਲ ਵਾਧਾ ਕਰ ਦਿੰਦੇ ਹਾਂ ਹਨਾ ਉਹਨਾਂ ਨੂੰ ਵਾਧਾ ਨਾ ਕਰੀਏ ਰਾਈਟ ਉਹਦੇ ਤੋਂ ਜਿੰਨਾ ਅਸੀਂ ਜੇ ਸਾਨੂੰ ਲੱਗਦਾ ਹੈ ਕਿ ਸਾਡੇ ਬੱਚੇ ਨਹੀਂ ਚਾਹੁੰਦੇ ਕਿ ਅਸੀਂ ਆਪਣਾ ਇਹ ਚੀਜ਼ ਕਰੀਏ ਤਾਂ ਉਹਨੂੰ ਛੱਡ ਦਿਓ ਜੇ ਉਹ ਚਾਹੁੰਦੇ ਨੇ ਕਿ ਤੁਸੀਂ ਸਾਡੇ ਪੇਰੈਂਟਿੰਗ ਦੇ ਵਿੱਚ ਦਖਲ ਨਾ ਦਿਓ ਤਾਂ ਕੋਈ ਗੱਲ ਨਹੀਂ ਨਾ ਦਿਓ ਹਊ ਪਰੇ ਪਰ ਨਾ ਕਰੋ ਛੱਡੋ ਨਾ ਰਿਲੇਸ਼ਨ ਜਿਹੜਾ ਹੈ ਉਹਨੂੰ ਬਣਾਉਣ ਦਾ ਯਤਨ ਕਰੋ ਕਿਉਂਕਿ ਤੁਸੀਂ ਜ਼ਿੰਦਗੀ ਨੂੰ ਜ਼ਿਆਦਾ ਨੇੜਿਓਂ ਹੋ ਕੇ ਵੇਖਿਆ ਤੁਸੀਂ ਜ਼ਿਆਦਾ ਸਿਆਣੇ ਹੋ ਤੁਸੀਂ ਜ਼ਿਆਦਾ ਚੰਗੇ ਹੋ ਤੇ ਤੁਸੀਂ ਆਪਣੀ ਉਸ ਨਵੀਂ ਪੀੜ੍ਹੀ ਲਈ ਕੁਝ ਨਵੀਆਂ ਪੈੜਾਂ ਪਾ ਸਕਦੇ ਹੋ ਕਹਿੰਦੇ ਨੇ ਕਿ ਗ੍ਰੈਂਡ ਪੇਰੈਂਟਸ ਆਰ ਦਾ ਫੁੱਟ ਸਟੈਪਸ ਟੂ ਦਾ ਫਿਊਚਰ ਜਨਰੇਸ਼ਨ ਉਹ ਪਦ ਚਿੰਨ ਹੁੰਦੇ ਨੇ ਬੱਚੇ ਨੇ ਉਹਨਾਂ ਪਦ ਚਿੰਨਾਂ ਤੇ ਚੱਲਣਾ ਹੁੰਦਾ ਹੈ ਤਾਂ ਹੀ ਉਹ ਜ਼ਿੰਦਗੀ ਦੀ ਪੌੜੀ ਦੇ ਡੰਡੇ ਜਿਹੜੇ ਆ ਉਹ ਸਰ ਕਰਦਾ
1: ਜੀ ਤੁਸੀਂ ਨਾ ਥੋੜੀ ਦੇਰ ਪਹਿਲਾਂ ਇੰਟਰਵਿਊ ਚ ਗੱਲ ਕੀਤੀ ਕਿ ਰਿਲੇਸ਼ਨਸ ਬਦਲ ਗਏ ਨੇ ਕੁਝ ਸਮਾਂ ਪਹਿਲਾਂ ਇੱਦਾਂ ਸੀ ਤੇ ਕੁਝ ਸਮਾਂ ਬਾਅਦ ਇੱਦਾਂ ਹੋ ਗਏ ਮੈਂ ਗੱਲ ਕਰੂੰਗੀ ਉੱਥੋਂ ਦੀ ਜਿੱਥੇ ਸਾਡੀ ਰੂਹ ਭੱਜ ਭੱਜ ਕੇ ਜਾਂਦੀ ਹੈ ਪੰਜਾਬ ਦੀ ਇੱਥੇ ਦੀ ਵੀ ਗੱਲ ਕਰੂੰਗੀ ਜਿੱਥੇ ਸਾਡਾ ਬੁੱਤ ਤੁਰਿਆ ਫਿਰਦਾ ਜੇ ਪ੍ਰੈਜ਼ੈਂਟ ਟਾਈਮ ਦੀ ਗੱਲ ਕਰੀਏ ਦੋਨਾਂ ਪਲੇਸਿਸ ਦੀ ਗੱਲ ਕਰੀਏ ਦਾਦਾ ਦਾਦੀ ਦੇ ਰੋਲ ਦੀ ਗੱਲ ਕਰੀਏ ਤੇ ਤੁਹਾਨੂੰ ਡਿਫਰੈਂਸ ਕੀ ਮਹਿਸੂਸ ਹੁੰਦਾ ਉੱਥੇ ਦੇ ਦਾਦਾ ਦਾਦੀ ਆਪਣੇ ਬੱਚਿਆਂ ਨਾਲ ਕਿਸ ਤਰੀਕੇ ਨਾਲ ਅਟੈਚਡ ਨੇ ਤੇ ਇੱਥੇ ਕਿਵੇਂ ਆ ਕਿਉਂਕਿ ਮੈਂ ਪਰਸਨਲੀ ਮਹਿਸੂਸ ਕਰਦੀ ਹਾਂ ਵੀ ਇੱਥੇ ਦਾਦੇ ਦਾਦੀਆਂ ਨੂੰ ਪੋਤਰੇ ਪੋਤਰੀਆਂ ਦੀ ਵੱਧ ਲੋੜ ਹੈ
0: ਇੱਥੇ ਦਾਦੇ ਦਾਦੀਆਂ ਨੂੰ ਵੀ ਪੋਤਰੇ ਪੋਤਰਿਆਂ ਦੀ ਲੋੜ ਹੈ ਤੇ ਪੋਤਰੇ ਪੋਤਰੀਆਂ ਨੂੰ ਵੀ ਦਾਦੇ ਦਾਦੀਆਂ ਦੀ ਲੋੜ ਹੈ ਇੱਥੇ ਰਿਲੇਸ਼ਨ ਕਿਉਂ ਵਿਗੜਦੇ ਨੇ ਮੈਂ ਮੇਰੀ ਜਿਹੜੇ ਪਰਸਨਲ ਅਨੁਭਵ ਹੈ ਕਿ ਇੱਥੇ ਜਦੋਂ ਗ੍ਰੈਂਡ ਪੇਰੈਂਟਸ ਆਉਂਦੇ ਨੇ ਉਹ ਫਸਟ ਇਮੀਗ੍ਰੈਂਟ ਹੁੰਦੇ ਨੇ ਜਾਣੀ ਪਹਿਲੇ ਇੱਥੇ ਪਹੁੰਚਣ ਵਾਲੇ ਇਮੀਗ੍ਰੈਂਟ ਨੇ ਤੇ ਉਹਨਾਂ ਕਾਫੀ ਸਾਰੀ ਵੱਡੀ ਉਮਰ ਜਿਹੜੀ ਹੈ ਉੱਥੇ ਪੰਜਾਬ ਦੇ ਵਿੱਚ ਲੰਘਾਈ ਹੈ ਉਹ ਉੱਥੋਂ ਦੀ ਜੀਵਨ ਜਾਂਚ ਦੇ ਨਾਲ ਜੁੜੇ ਹੁੰਦੇ ਨੇ ਉੱਥੋਂ ਟੁੱਟ ਕੇ ਜਦੋਂ ਮਾਪਿਆਂ ਨੂੰ ਲੈ ਕੇ ਆਉਂਦੇ ਨੇ ਕਿ ਬਈ ਸਾਡਾ ਬੱਚਾ ਹੋਣਾ ਹੈ ਤੁਸੀਂ ਇਹਨੂੰ ਲੁੱਕ ਆਫਟਰ ਕਰਨਾ ਹੈ ਠੀਕ ਹੈ ਨਾ ਤਾਂ ਉਹ ਸਿਰਫ ਉਹਨਾਂ ਦਾ ਮਕਸਦ ਕੀ ਹੁੰਦਾ ਕਿ ਸਾਡੇ ਬੱਚਿਆਂ ਦੀ ਦੇਖਭਾਲ ਕਰੋ ਤੇ ਰੋਟੀ ਪਾਣੀ ਬਣਾਓ ਅਸੀਂ ਜੋਬਸ ਤੇ ਜਾਈਏ ਇਹ ਉਹਨਾਂ ਦੀ ਮਜਬੂਰੀ ਵੀ ਹੈ ਤੇ ਲੋੜ ਵੀ ਹੈ ਇਹਦੇ ਚ ਹਰਜ਼ ਵੀ ਕੋਈ ਨਹੀਂ ਹੈ ਤਾਂ ਉਹਦੇ ਵਿੱਚ ਕਈ ਜਿਹੜੇ ਪੇਰੈਂਟਸ ਨੇ ਉਹ ਆ ਕੇ ਫਿਰ ਇਹ ਮਹਿਸੂਸ ਕਰਦੇ ਨੇ ਖਾਸ ਤੌਰ ਤੇ ਮੈਂ ਔਰਤਾਂ ਦੀ ਗੱਲ ਕਰੂੰਗੀ ਜਿਹਨਾਂ ਨੂੰ ਚੌਂਕੇ ਚੁੱਲ੍ਹੇ ਚ ਜਾਣਾ ਪੈਂਦਾ ਕਿ ਮੈਂ ਇੱਥੇ ਨਿਆਣੇ ਸੰਭਾਲਣੇ ਆਈ ਹਾਂ ਮੈਂ ਇਹਨਾਂ ਦੀ ਰੋਟੀਆਂ ਪਕਾਉਣੀ ਆਈ ਹਾਂ ਅਸੀਂ ਤੇ ਨਿਆਣੇ ਹੀ ਸੰਭਾਲਦੇ ਰਹਿੰਦੇ ਹਾਂ ਦੂਜੇ ਪਾਸੇ ਜਿਹੜੇ ਮਾਂ ਬਾਪ ਨੇ ਉਹ ਕੰਮਾਂ ਕਾਰਾਂ ਵਿੱਚ ਇੰਨੇ ਰੁੱਝ ਜਾਂਦੇ ਨੇ ਕਿ ਉਹਨਾਂ ਨੂੰ ਲੱਗਦਾ ਵੀ ਕਦੀ ਮਹਿਸੂਸ ਹੀ ਨਹੀਂ ਹੁੰਦਾ ਕਿ ਮਾਂ ਬਾਪ ਨੂੰ ਵੀ ਕਦੀ ਬਾਹਰ ਲੈ ਕੇ ਜਾਣਾ ਚਾਹੀਦਾ ਇਹਨਾਂ ਨੂੰ ਵੀ ਸਾਨੂੰ ਕੈਨੇਡਾ ਵਿਖਾਉਣਾ ਚਾਹੀਦਾ ਕੈਨੇਡਾ ਘਰ ਦੇ ਅੰਦਰ ਦੀਆਂ ਚੀਜ਼ਾਂ ਹੀ ਨਹੀਂ ਹੈ ਕੈਨੇਡਾ ਕੈਨੇਡਾ ਬਾਹਰ ਹਰ ਇੱਕ ਦਾ ਬਾਹਰ ਜਾਣ ਨੂੰ ਵੀ ਜੀ ਕਰਦਾ ਸੋ ਇਹ ਕੁਛ ਚੀਜ਼ਾਂ ਹੋ ਜਾਂਦੀਆਂ ਉਹਦੇ ਵਿੱਚ ਫਿਰ ਸਭ ਤੋਂ ਪਹਿਲਾਂ ਜਿਹੜਾ ਮੁੰਡਾ ਹੈ ਉਹਦੇ ਤਾਂ ਸੰਬੰਧ ਨਹੀਂ ਵਿਗੜਨੇ ਮਾਂ ਬਾਪ ਨਾਲ ਜੇ ਦਾਦੀ ਦਾਦੇ ਦੀ ਗੱਲ ਕਰੀਏ ਬਟ ਜਿਹੜੀ ਨੂੰਹ ਰਾਣੀ ਹੈ ਉਹ ਕਿਉਂਕਿ ਪਰਿਵਾਰ ਦੇ ਵਿੱਚੋਂ ਦੂਜਾ ਜੀ ਹੈ ਉਹ ਫਿਰ ਉਹਨੂੰ ਹੌਲੀ ਹੌਲੀ ਲੱਗਣ ਲੱਗ ਜਾਂਦਾ ਕਿ ਸਾਡੇ ਜੇ ਮਾੜੀ ਚ ਵੀ ਗੱਲ ਸੱਸ ਨੇ ਕਹਿਤੀ ਨਾ ਬਈ ਅਸੀਂ ਇੱਥੇ ਨਿਆਣਾ ਸੰਭਾਲਣੇ ਆਇਆ ਤੇ ਉਹ ਕਹੂਗੀ ਲੈ ਹੋਰ ਇਹਨਾਂ ਕੀ ਕਰਨਾ ਹੈ ਸਾਰਾ ਕੁਝ ਅਸੀਂ ਕਰਦੇ ਹਾਂ ਆਉਣ ਦੇ ਨਾਲ ਖਰਚਾ ਵੀ ਵੱਧ ਗਿਆ ਅਸੀਂ ਸਾਰਾ ਕੁਝ ਕਰਦੇ ਹਾਂ ਤੇ ਫਿਰ ਕੀ ਹੋਇਆ ਕਰ ਦਿੱਤਾ ਸੋ ਇਹ ਟੈਨਸ਼ਨਸ ਆ ਜਾਂਦੀਆਂ ਨੇ ਮੈਂ ਵੇਖਿਆ ਸਵਲੀਨ ਇੱਥੇ ਆ ਕੇ ਰਿਲੇਸ਼ਨਸ ਦੇ ਵਿੱਚ ਕੜਵਾਹਟ ਛੇਤੀ ਆਉਣ ਲੱਗ ਗਈ ਹੈ ਕਿਉਂਕਿ ਹਰ ਇੱਕ ਨੂੰ ਲੱਗਦਾ ਹੈ ਕਿ ਮੇਰੀ ਜ਼ਿੰਮੇਵਾਰੀ ਵੱਧ ਗਈ ਉਹ ਜ਼ਿੰਮੇਵਾਰੀ ਜਿਹੜੀ ਪੰਜਾਬ ਦੇ ਵਿੱਚ ਸੀ ਉੱਥੇ ਰਹਿੰਦੇ ਆ ਉਹ ਜ਼ਿੰਮੇਵਾਰੀਆਂ ਹੋਰ ਢੰਗ ਨਾਲ ਵੱਧਦੀਆਂ ਸੀਗੀਆਂ ਇੱਥੇ ਆ ਕੇ ਉਹ ਆਰਥਿਕ ਜ਼ਿਆਦਾ ਹੋ ਜਾਂਦੀਆਂ ਨੇ ਆਰਥਿਕ ਬੋਝ ਜਿਹੜਾ ਵਾ ਉਹ ਇੱਕ ਦੂਜੇ ਨੂੰ ਨੇੜੇ ਕਈ ਵਾਰੀ ਮੈਂ ਬਹੁਤ ਸਾਰੇ ਘਰਾਂ ਦੇ ਵਿੱਚ ਇਹ ਵੀ ਵੇਖਿਆ ਇਹ ਤਾਂ ਹਰ ਖਾਂਦੇ ਜ਼ਿਆਦਾ ਨੇ ਤਿੰਨ ਤਿੰਨ ਰੋਟੀਆਂ ਖਾਂਦੇ ਨੇ ਹਨਾ ਇਹ ਤਾਂ ਫਰੂਟ ਬੜਾ ਖਾਂਦੇ ਨੇ
1: ਸੱਸ ਸਹੁਰੇ ਨੂੰ ਆਉਂਦੇ
0: ਹਾਂ ਚੀਜ਼ ਮਗਰੋਂ ਆਉਂਦੀ ਹੈ ਖਤਮ ਪਹਿਲੋਂ ਕਰ ਦਿੰਦੇ ਨੇ ਹੁਣ ਆਪਣੇ ਪਿੰਡਾਂ ਦੇ ਵਿੱਚੋਂ ਆਏ ਆ ਪਿੰਡਾਂ ਦੇ ਵਿੱਚ ਖੁੱਲਾ ਖਾਣ ਪੀਣ ਹੁੰਦਾ ਕੋਈ ਕਿਸੇ ਨੂੰ ਵਹਿੰਦਾ ਨਹੀਂ ਹੈ ਕਿੰਨਾ ਖਾ ਗਿਆ ਕਿੰਨਾ ਨਹੀਂ ਖਾ ਗਿਆ ਇੱਥੇ ਗਰੋਸਰੀ ਆਉਣੀ ਹੈ ਲੋੜ ਅਨੁਸਾਰ ਆਉਣੀ ਹੈ ਕਿੰਨੇ ਅੰਡੇ ਆਉਂਦੇ ਆ ਕਿੰਨੀਆਂ ਬਰੈਡਾਂ ਆਉਂਦੀਆਂ ਕਿੰਨਾ ਸਾਰਾ ਕੁਛ ਆਉਂਦਾ ਮੇਰਾ ਮਤਲਬ ਮੈਂ ਨਹੀਂ ਕਹਿੰਦੀ 100% ਘਰਾਂ 'ਚ ਬਟ ਜਿੱਥੇ ਰਿਫਟ ਹੁੰਦੀ ਹੈ ਸਮਟਾਈਮਸ ਖਾਣ ਪੀਣ ਤੋਂ ਹੋ ਜਾਂਦੀ ਹੈ ਸਮਟਾਈਮਸ ਮੂੰਹੋਂ ਗੱਲਾਂ ਕੱਢਣ ਤੋਂ ਹੋ ਜਾਂਦੀ ਹੈ ਤੇ ਸਮਟਾਈਮਸ ਉਹਨਾਂ ਦੀ ਪ੍ਰੈਜੈਂਸ ਹੀ ਇੱਕ ਦੂਜੇ ਨੂੰ ਨਫ਼ਰਤ ਵਾਲੀ ਬਣ ਜਾਂਦੀ ਹੈ ਸੋ ਇਹ ਸਾਰਾ ਕੁਛ ਇੱਕ ਜਗ੍ਹਾ ਤੋਂ ਚੰਗਾ ਤਗੜਾ ਬੂਟਾ ਪੁੱਟ ਕੇ ਦੂਜੀ ਜਗ੍ਹਾ ਤੇ ਲਿਆ ਕੇ ਕਲਮਾ ਲਾਉਣ ਵਾਂਗੂ ਹੈਗਾ। ਉਹ ਕਲਮਾ ਕਈ ਤੇ ਫੁੱਟ ਪੈਂਦੀਆਂ ਨੇ ਤੇ ਕਈ ਕਲਮਾ ਜਿਹੜੀਆਂ ਨੇ ਉਹ ਸੁੱਕ ਵੀ ਜਾਂਦੀਆਂ ਨੇ।

0: ਰਿਲੇਸ਼ਨ ਬਣਾਉਣ ਲਈ ਥੋੜਾ ਜਿਹਾ ਗਿਵ ਐਂਡ ਟੇਕ ਹੁੰਦਾ ਹੈ।
1: ਬਿਲਕੁਲ,
0: ਜਦੋਂ ਤੁਹਾਨੂੰ ਲੱਗਦਾ ਕਿ ਮੈਂ ਕੀ ਲੈਣਾ ਇਹਨਾਂ ਦੇ ਕੋਲੋਂ, ਹੁਣ ਮੁੰਡੇ ਨੇ ਸੱਦ ਲਿਆ ਆਪਣੇ ਮਾਂ ਪਿਓ ਤੇ ਮੈਂ ਕੀ ਲੈਣਾ ਇਹਨਾਂ ਤੋਂ, ਜਾਂ ਜੇ ਕੁੜੀ ਨੇ ਆਪਣੇ ਮਾਂ ਪਿਓ ਸੱਦ ਲਏ ਵਾਈਸ ਵਰਸਾ ਕਿ ਮੇਰੀ ਮੰਮੀ ਆ ਜਾਵੇ ਤੇ ਮੁੰਡੇ ਨੂੰ ਲੱਗਦਾ ਕਿ ਮੈਂ ਐਵੇਂ ਆਪਣੇ ਆਪ ਤੇ ਬੋਝ ਚੱਕੀ ਫਿਰਦਾ ਆ। ਮੈਂ ਮਤਲਬ ਕਿ ਖਾਸ ਤੌਰ ਤੇ ਰਿਲੇਸ਼ਨ ਜਿਹੜੇ ਨੇ ਨਾ ਜਵਾਈ ਦੇ ਤੇ ਉਹਦੇ ਘੱਟ ਵਿਗੜਦੇ ਨੇ, ਨੂੰਹ ਤੇ ਸੱਸ ਦੇ ਜ਼ਿਆਦਾ ਵਿਗੜਦੇ ਨੇ। ਇਹ ਸਾਡੇ ਸਮਾਜ ਦੇ ਵਿੱਚ ਇਹ ਇੱਥੇ ਵੀ ਇਹੋ, ਜਿਵੇਂ ਮੈਂ ਹੁਣ ਵੇਖਿਆ ਰਬੈਕਾ ਦੇ ਵਿੱਚ ਵੀ ਇਹੋ ਸੀਗਾ, ਉਹਦੇ ਕੁਐਸਚਨ ਦੇ ਵਿੱਚ ਵੀ, ਕਿ ਉਹ ਕਹਿੰਦਾ ਮੇਰਾ ਤੇ ਠੀਕ ਹੈ, ਮੇਰੀ ਜਿਹੜੀ ਵਾਈਫ ਉਹਦੇ ਨੀ ਡਾਕਟਰੇ ਲਾਣਾ ਪੜਦੇ। ਸੋ ਇਹ ਮੈਨੂੰ ਲੱਗਦਾ ਕਿ ਇੱਕ ਚੌਂਕੇ ਨੂੰ ਵੰਡਣਾ ਹੁੰਦਾ ਆ, ਤੇ ਨਾ ਜਾਂ ਇੰਝ ਵੀ ਲੱਗਦਾ ਹੁੰਦਾ ਕਿ ਮੇਰਾ ਪੋਤੇ ਦੇ ਜੋਗਾ ਹੀ ਹੋ ਗਿਆ ਮੈਂ ਹੁਣ। ਪਰ ਆਪਾਂ ਨੂੰ ਇਹ ਸੋਚਣਾ ਚਾਹੀਦਾ ਕਿ ਉਹਦੀ ਫੈਮਿਲੀ ਹੈ, ਉਹਦੀ ਫੈਮਿਲੀ ਉਹਦੀ ਪ੍ਰਾਇਰਿਟੀ ਹੈ, ਉਹਦੀ ਵਾਈਫ ਉਹਦਾ ਬੱਚਾ ਉਹਦੀ ਇੱਕ ਨੰਬਰ ਇੱਕ ਪ੍ਰਾਇਰਿਟੀ ਹੈ। ਇੱਥੇ ਆਪਾਂ ਨੂੰ ਇਹ ਗੱਲ ਸਵਲੀ ਜ਼ਰੂਰ ਮਹਿਸੂਸ ਕਰਨੀ ਚਾਹੀਦੀ ਹੈ ਕਿ ਕੈਨੇਡਾ ਦੇ ਵਿੱਚ ਫੈਮਿਲੀ ਦੀ ਡੈਫੀਨੇਸ਼ਨ ਜਿਹੜੀ ਆ ਮਾਂ ਪਿਓ ਤੇ ਬੱਚੇ, ਬਾਕੀ ਜਿਹੜੇ ਹੈਗੇ ਨੇ ਦਾਦਾ ਦਾਦੀ ਨਾਨਾ ਨਾਨੀ ਉਹਨੂੰ ਐਕਸਟੈਂਡਡ ਫੈਮਿਲੀ ਕਹਿੰਦੇ ਆ। ਐਕਸਟੈਂਡਡ ਹੈ ਉਹ, ਐਕਸਟੈਂਡਡ ਫੈਮਿਲੀ ਜਿਹੜੀ ਹੈ ਉਹਦੇ ਲਈ ਉਹ ਜਿਹੜਾ ਮਾਂ ਪਿਓ ਵਾ ਉਹ ਉਨੇ ਜ਼ਿਆਦਾ ਜ਼ਿੰਮੇਵਾਰ ਨਹੀਂ ਹੈ। ਸਰਕਾਰ ਨੇ ਉਹਨਾਂ ਲਈ ਕਾਫੀ ਸਾਰੀਆਂ ਸਹੂਲਤਾਂ ਜਿਹੜੀ ਉਹ ਬਣਾਈਆਂ ਹੋਈਆਂ ਨੇ, ਪਰ ਸਾਡਾ ਕਲਚਰ ਕੀ ਕਹਿੰਦਾ ਕਿ ਦਾਦਾ ਦਾਦੀ ਜਿਹੜਾ ਉਹ ਵੀ ਉਨਾ ਹੀ ਰਿਸਪੈਕਟਫੁੱਲ ਹੈ, ਉਨਾ ਹੀ ਬੱਚੇ ਨੂੰ ਸੰਭਾਲਣ ਲਈ ਜ਼ਿੰਮੇਵਾਰ ਹੈ, ਉਨਾ ਹੀ ਉਹ ਪਿਆਰ ਕਰ ਸਕਦਾ। ਸੋ ਆਪੋ ਆਪਣੇ ਕਲਚਰ ਦੀਆਂ ਕੁਛ ਚੀਜ਼ਾਂ ਨੇ, ਬਟ ਮੈਂ ਜਿਹੜਾ ਆਰਟੀਕਲ ਸੀ ਉਹਨੂੰ ਅਗਰ ਮੁੱਖ ਰੱਖ ਕੇ ਵੇਖਾਂ ਤਾਂ ਲਗਭਗ ਹਰ ਕਲਚਰ ਦੇ ਵਿੱਚ ਇਹ ਚੀਜ਼ ਹੈਗੀ ਹੈ ਕਿ ਦਾਦਾ ਦਾਦੀ ਜਿਹੜਾ ਉਹ ਬੱਚੇ ਲਈ ਬਹੁਤ ਮੋਹ ਵੀ ਰੱਖਦਾ, ਪਿਆਰ ਰੱਖਦਾ, ਅਤੇ ਦਾਦਾ ਦਾਦੀ ਦੀ ਪ੍ਰੈਜੈਂਸ ਬੱਚੇ ਲਈ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਕਿਉਂ? ਕਿਉਂਕਿ ਉਹ ਉਹਦਾ ਕਹਿੰਦੇ ਹੁੰਦੇ ਨਾ ਫਿਊਚਰ ਹੈ ਉਹ, ਤੇ ਉਹ ਉਹਦਾ ਅਤੀਤ ਸੀਗਾ। ਸੋ ਅਤੀਤ ਤੇ ਜਿਹੜਾ ਭਵਿੱਖ ਹੈ, ਵਿਚਲਾ ਵਰਤਮਾਨ, ਉਹਨਾਂ ਨੂੰ ਅਲੱਗ ਨਹੀਂ ਕਰ ਸਕਦਾ ਤੇ ਨਾ ਕਰਨਾ ਹੀ ਚਾਹੀਦਾ।
1: ਜਿਵੇਂ ਤੁਸੀਂ ਗੱਲ ਕੀਤੀ ਹੈ ਪੈਸੇ ਦੀ ਕੀਤੀ ਹੈ, ਤੁਸੀਂ ਗੱਲ ਇੱਥੇ ਡੇ ਕੇਅਰ ਦੀ ਅਵੇਲੇਬਿਲਿਟੀ ਦੀ ਕੀਤੀ ਹੈ, ਗਰੋਸਰੀ ਦੀ ਗੱਲ ਕੀਤੀ ਹੈ, ਜਿਹੜਾ ਇੱਥੇ ਕੈਨੇਡਾ ਦੇ ਵਿੱਚ ਪੈਸਾ ਵੇਖ ਕੇ ਦਿਲ ਸੁੰਗੜ ਗਿਆ ਲੋਕਾਂ ਦਾ, ਜੇ ਉਹ ਦਿਲ ਥੋੜਾ ਜਿਹਾ ਵੱਡਾ ਕਰ ਲੈਣ ਤੇ ਇਹ ਸਾਰੇ ਮਸਲੇ ਹੱਲ ਹੁੰਦੇ ਆ?
0: ਬਿਲਕੁਲ ਹੱਲ ਹੋ ਜਾਂਦੇ, ਬਿਲਕੁਲ ਹੱਲ ਹੋ ਜਾਂਦੇ ਆ। ਕਈ ਵਾਰੀ ਤਾਂ ਮੈਂ ਵੇਖਿਆ ਕਿ ਜਦੋਂ ਬਾਪੂ ਜੀ ਬਥੇਰੇ ਕੰਮ ਕਰਦੇ ਨੇ, ਆਹ ਲੈ ਤੇ ਜਦੋਂ ਮਾਪਿਆਂ ਨੂੰ ਸੱਦ ਲੈਂਦੇ ਨੇ ਨਾ ਸਾਡੇ ਇੱਥੇ ਬੱਚੇ, ਤੇ ਉਹ ਫਿਰ ਇਹ ਵੀ ਐਕਸਪੈਕਟ ਕਰਦੇ ਆ ਕਿ ਮਾਪੇ ਜਿਹੜੇ ਉਹ ਸਾਡੇ ਨੌਕਰੀਆਂ ਵੀ ਕਰਨ, ਤੇ ਮੈਂ ਤਾਂ ਬਿਲਕੁਲ ਰੇਲਵੇ ਸਟੇਸ਼ਨ ਦੇ ਕੋਲ ਰਹਿੰਦੀ ਹਾਂ, ਤੇ ਸ਼ਾਮ ਵੇਲੇ ਮੈਂ ਵੇਖਿਆ ਕਿੰਨੇ ਬਜ਼ੁਰਗ ਡੱਬਾ ਚੁੱਕ ਕੇ ਤੁਰੇ ਜਾਂਦੇ ਹੁੰਦੇ ਨੇ ਕਲੀਨਿਕ ਦਾ ਕੰਮ ਕਰਨ ਵਾਸਤੇ। ਕੰਮ ਕਰਨ 'ਚ ਕੋਈ ਹਰਜ ਨਹੀਂ ਗਾ, ਬਟ ਜੇ ਉਹ ਕੰਮ ਕਰਦੇ ਨੇ ਤਾਂ ਉਹਨਾਂ ਦਾ ਪੈਸਿਆਂ 'ਤੇ ਵੀ ਉਨਾ ਹੀ ਹੱਕ ਹੈਗਾ, ਰਾਈਟ? ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਉਹਨਾਂ ਦੇ ਪੈਸਿਆਂ ਨੂੰ ਖਰਚ ਨਾ ਕਰੋ, ਜ਼ਰੂਰ ਕਰੋ, ਪੈਸਿਆਂ ਦੀ ਨਹੀਂ ਲੋੜ ਹੁੰਦੀ ਸਵਲੀਨ, ਰਿਸਪੈਕਟ ਦੀ ਲੋੜ ਹੁੰਦੀ ਹੈ।
1: ਬਿਲਕੁਲ,
0: ਜ਼ਰੂਰਤ ਦੀ ਲੋੜ ਹੁੰਦੀ ਹੈ ਕਿ ਇਹ ਯੂ ਸ਼ੁੱਡ ਬੀ ਵਾਂਟਡ, ਯੂ ਸ਼ੁੱਡ ਬੀ ਨੀਡਡ ਇਨ ਦਾ ਫੈਮਿਲੀ, ਕਿ ਪਰਿਵਾਰ ਨੂੰ ਤੁਹਾਡੀ ਲੋੜ ਹੈ, ਪਰਿਵਾਰ ਤੁਹਾਨੂੰ ਚਾਹੁੰਦਾ ਹੈ। ਇਹ ਚੀਜ਼
1: ਜਿਹੜੀ ਉਹਨਾਂ ਨੂੰ ਇੱਕ ਵੈਲਿਊ ਮਹਿਸੂਸ ਕਰਾਉਣੀ ਕਿ ਤੁਸੀਂ ਉੱਥੇ ਵੀ ਵੱਡੇ ਸੀ, ਤੁਸੀਂ ਇੱਥੇ ਵੀ ਵੱਡੇ ਆ।
0: ਇਹਦੇ ਉਲਟ ਇੱਕ ਗੱਲ ਹੋਰ ਵੀ ਹੈ, ਕਈ ਸਾਡੇ ਇਹੋ ਜਿਹੇ ਪੇਰੈਂਟਸ ਆ ਜਾਂਦੇ ਨੇ ਜਿਹੜੇ ਕਹਿੰਦੇ ਨੇ ਕਿ ਮੈਂ ਹੈਡ ਆਫ ਦੀ ਫੈਮਿਲੀ ਹਾਂ, ਬਟ ਅਸਲ ਦੇ ਵਿੱਚ ਸਾਨੂੰ ਇੱਥੇ ਆ ਕੇ ਵੇਖਣਾ ਪੈਣਾ ਕਿ ਇੱਥੋਂ ਦਾ ਕਲਚਰ, ਇੱਥੋਂ ਦਾ ਸਿਸਟਮ ਸਾਨੂੰ ਕੀ ਕਹਿੰਦਾ। ਇੱਥੋਂ ਦਾ ਸਿਸਟਮ ਇਹ ਕਹਿੰਦਾ ਕਿ ਹੈਡ ਆਫ ਦੀ ਫੈਮਿਲੀ ਉਹ ਹੈ ਜਿਹੜਾ ਅਰਨ ਕਰ ਰਿਹਾ, ਉਹ ਹੈ ਉਸ ਮਾਂ ਬਾਪ ਨੇ ਤੇ ਬੱਚਾ ਹੈ, ਅਸੀਂ ਜਿਹੜੇ ਐਕਸਟੈਂਡਡ ਫੈਮਿਲੀ ਆ, ਅਸੀਂ ਹੈਡ ਆਫ ਦੀ ਫੈਮਿਲੀ ਨਹੀਂ ਆ। ਜਦੋਂ ਅਸੀਂ ਉਹਦੇ ਤੇ ਦਬਕਾ ਮਾਰ ਕੇ ਹੈਡ ਆਫ ਦੀ ਫੈਮਿਲੀ ਦਾ ਦਬਕਾ ਮਾਰਦੇ ਹਾਂ ਤਾਂ ਅਸੀਂ ਉਹਨਾਂ ਦੀਆਂ ਫੀਲਿੰਗਸ ਨੂੰ ਹਰਟ ਕਰਦੇ ਹਾਂ, ਉਹ ਜਦੋਂ ਫੀਲਿੰਗਸ ਹਰਟ ਕਰਦੇ ਹਾਂ ਤਾਂ ਰਿਲੇਸ਼ਨਸ ਦੇ ਵਿੱਚ ਤਰੇੜ ਆਉਣੀ ਸ਼ੁਰੂ ਹੋ ਜਾਂਦੀ।
1: ਕੌੜਾ ਹੈ ਪਰ ਸੱਚ ਹੈ,
0: ਕੌੜਾ ਹੈ ਬਟ ਸੱਚ ਹੈ। ਡੋਂਟ ਬੀ ਹੈਡ ਆਫ ਦਾ ਫੈਮਿਲੀ, ਯੂ ਆਰ ਨਾਟ ਦਾ ਹੈਡ ਆਫ ਦਾ ਫੈਮਿਲੀ। ਤੁਸੀਂ ਘਰ ਦੇ ਵੱਡੇ ਜ਼ਰੂਰ ਹੋ, ਪਰ ਤੁਸੀਂ ਇੱਥੇ ਉਹ ਦਾਦੇ ਨਹੀਂ ਹੋ ਜਿਹੜੇ ਪਿਛਲੇ ਪੰਜਾਬ ਦੇ ਵਿੱਚ ਦਾਦੇ ਸੀ। ਤੁਸੀਂ ਬੱਚਿਆਂ ਦੇ ਨਾਲ ਪਿਆਰ ਕਰੋ, ਮੁਹੱਬਤ ਜ਼ਰੂਰ ਕਰੋ, ਥੋੜਾ ਜਿਹਾ ਆਪਣੇ ਆਪ ਨੂੰ ਛੱਡਣਾ ਪੈਣਾ ਹੈ, ਮੈਂ ਛੱਡਣੀ ਪੈਣੀ ਹੈ, ਠੀਕ ਹੈ? ਜ਼ਰੂਰੀ ਨਹੀਂ ਹੈ ਕਿ ਮੈਂ ਸਾਰਾ ਕੁਛ ਆ, ਮੇਰਾ ਹੀ ਇੱਥੇ ਰੋਬ ਚੱਲੇ, ਨਹੀਂ ਜੇ ਚੱਲਣਾ ਬਚ ਜਾਓ ਇਸ ਗੱਲ ਤੋਂ। ਰੋਬ ਜਿਹੜਾ ਹੈ ਉਹ ਤਾਂ ਚੱਲਦਾ ਹੈ ਜੇ ਅਸੀਂ ਉਸ ਲਈ ਥੋੜ੍ਹੀ ਜਿਹੀ ਸਪੇਸ ਆਪ ਪੈਦਾ ਕਰਾਂਗੇ। ਸਪੇਸ ਬਣਾਉਣੀ ਪੈਂਦੀ ਹੈ ਪਿਆਰ ਦੇ ਨਾਲ, ਸਤਿਕਾਰ ਦੇ ਨਾਲ, ਇੱਜ਼ਤ ਕਰਕੇ, ਆਕੜ ਕਰਕੇ, ਹੰਕਾਰ ਕਰਕੇ ਨਹੀਂ ਕਿ ਮੈਂ ਤੈਨੂੰ ਜੰਮਿਆ, ਮੈਂ ਤੈਨੂੰ ਪਾਲਿਆ, ਮੈਂ ਤੈਨੂੰ ਪੜ੍ਹਾਇਆ, ਮੈਂ ਇੱਥੇ ਭੇਜਿਆ ਕੈਨੇਡਾ ਤੈਨੂੰ। ਮੁੰਡਾ ਸੁਣ ਲੈਗਾ, ਨੂੰ ਨੇ ਜੇ ਸੁਣਨੀ, ਕਿਉਂਕਿ ਉਹ ਵੀ ਤਾਂ ਪੜ੍ਹ ਕੇ ਆਈ ਹੈ, ਉਹ ਵੀ ਤਾਂ ਮਾਪਿਆਂ ਨੇ ਇੱਥੇ ਪੂਰੀ ਤਰ੍ਹਾਂ
1: ਕਈ ਵਾਰੀ ਉਹ ਲੈ ਕੇ ਆਈ ਸਮਝਾ, ਉਹ ਵੀ ਪੂਰੀ ਹੈ। ਕਦਰ ਕਰੋ ਇੱਕ ਦੂਜੇ, ਇਹ ਜਿਹੜੀਆਂ ਗਲਤੀਆਂ ਨੇ ਨਾ ਇਹ ਅੱਜ ਵੀ ਪੇਰੈਂਟਸ ਇੱਥੇ ਕੈਨੇਡਾ ਦੇ ਵਿੱਚ ਕਰ

0: ਰਹੇ ਨੇ ਔਰ ਮੈਂ ਅੱਖੀਂ ਦੇਖੀਆਂ ਵੇ
1: ਬਿਲਕੁਲ ਬਿਲਕੁਲ ਮੈਂ ਤਾਂ ਅੱਖੀ ਵੇਖਿਆ ਕਿ ਅੱਖੀ ਹੰਡਾਈਆਂ ਵਾਲੀਆਂ ਵੀ ਗੱਲਾਂ ਹੈਗੀਆਂ ਨੇ ਕਿ ਇੱਥੇ ਬਹੁਤ ਸਾਰੇ ਨੇ ਜਿਹੜੇ ਅੱਜ ਉਰੇ ਆ ਕੇ ਸੋਚ ਲੈਂਦੇ ਨੇ ਕਿ ਜਿਵੇਂ ਕੈਨੇਡਾ ਜਿਹੜਾ ਵਾ ਵੀ ਇਹ ਤਾਂ ਬੜਾ ਆ ਗਿਆ ਤੇ ਅਸੀਂ ਹੁਣ ਕੈਨੇਡਾ ਆ ਕੇ ਪਤਾ ਨਹੀਂ ਕੀ ਰਾਜੇ ਬਣ ਗਏ ਆਪਾਂ ਰਾਜੇ ਨਹੀਂ ਬਣੇ ਇੱਥੇ ਸਾਡੇ ਬੱਚਿਆਂ ਨੇ ਆਪਣੀਆਂ ਨਵੀਆਂ ਜ਼ੀਰੋ ਤੋਂ ਸ਼ੁਰੂ ਕਰਕੇ ਜੜ੍ਹਾਂ ਲਾਈਆਂ ਨੇ
0: ਬਿਲਕੁਲ
1: ਅਸੀਂ ਉਹਨਾਂ ਦੀ ਮਦਦ ਕਰ ਸਕਦੇ ਹਾਂ ਜੇ ਉਹਨਾਂ ਨੂੰ ਡੇ ਕੇਅਰ ਦੇ $600 ਲੱਗਦੇ ਨੇ ਤਾਂ ਜੇ ਸਾਨੂੰ ਉਹਨਾਂ ਨੇ ਬੁਲਾਇਆ ਤਾਂ ਉਹ $600 ਬਚਾ ਰਹੇ ਨੇ ਤਾਂ ਉਹ ਸਾਡੇ ਤੇ ਖਰਚ ਵੀ ਤੇ ਕਰ ਰਹੇ ਨੇ ਉਹਨਾਂ ਨੇ ਇਸ ਕਰਕੇ ਸਾਨੂੰ ਬੁਲਾਇਆ ਕਿ ਸਾਡਾ ਬੱਚਾ ਡੇ ਕੇਅਰ ਦੇ ਵਿੱਚ ਰੋਲੇ ਨਾ ਉਹ ਦਾਦੇ ਦਾਦੀ ਦੀ ਗੋਦ ਦਾ ਆਨੰਦ ਮਾਣੇ ਸਾਨੂੰ ਇਸ ਚੀਜ਼ ਨੂੰ ਸਮਝਣਾ ਚਾਹੀਦਾ
0: ਮਦਦਗਾਰ ਸਾਬਤ ਹੋਈ
1: ਮਦਦਗਾਰ ਸਾਬਤ ਹੋਵੇ ਬੱਚੇ ਤੇ ਪਾਲੀ ਜਾਣਾ ਡੇ ਕੇਅਰ ਚ ਵੀ ਪਾਲ ਜਾਣਾ ਉਹਨੇ ਫਟਰ ਫਟਰ ਅੰਗਰੇਜ਼ੀ ਬੋਲਣ ਲੱਗ ਜਾਣੀ ਹੈ ਉਹਨੇ ਬਾਕੀ ਬੜਾ ਕੁਝ ਸਿੱਖ ਜਾਣਾ ਪਰ ਜਿਹੜਾ ਨਿੱਘ ਉਹਨੂੰ ਤੁਹਾਡੇ ਕੋਲੋਂ ਮਿਲਣਾ ਸੀ ਤੁਸੀਂ ਉਹਨੂੰ ਸੈਰ ਕਰਾਉਣ ਲਿਜਾ ਰਹੇ ਹੋ ਤੁਹਾਨੂੰ ਸਟਰੋਲਰ ਦੇ ਵਿੱਚ ਪਾ ਕੇ ਕਿਤੇ ਪਾਰਕ ਚ ਲਿਜਾ ਰਹੇ ਹੋ ਉਹ ਜਿਹੜਾ ਉਹਦੇ ਦਿਮਾਗ ਦੇ ਵਿੱਚ ਕੰਪਿਊਟਰ ਦੇ ਵਿੱਚ ਫੀਡ ਹੋਣਾ ਹੈ ਨਾ ਉਹ ਡੇ ਕੇਅਰ ਜਾ ਕੇ ਨਹੀਂ ਜੇ ਫੀਡ ਹੋਣਾ
0: ਅੱਛਾ ਇੱਕ ਗੱਲ ਹੋ ਰਹੀ ਤੇ 10 ਬੱਚੇ ਖਿਲਾਰਦੇ ਹੋ ਨਾ ਜਿਹੜੇ ਦਾਦੇ ਦਾਦੀ ਨਾਲ ਪਲੇ ਹੁੰਦੇ ਆ ਉਹ ਦੂਰੇ ਦਿਖ ਜਾਂਦੇ
1: ਆ ਬਿਲਕੁਲ
0: ਜਿਹੜੇ ਦਾਦਾ ਦਾਦੀਆਂ ਨੂੰ ਪਿਆਰ ਕਰਦੇ ਨੇ ਬੱਚੇ ਉਹਨਾਂ ਦਾਦਾ ਦਾਦੀਆਂ ਦੇ ਚਿਹਰੇ ਵੀ ਵੱਖਰੇ ਨਜ਼ਰ ਆਉਂਦੇ
1: ਆ ਬਿਲਕੁਲ ਵੱਖਰੇ ਹੁੰਦੇ ਮੈਂ ਕਹਿੰਦੀ ਲੱਕੀ ਹੁੰਦੇ ਨੇ ਉਹ ਬੱਚੇ ਜਿਨ੍ਹਾਂ ਨੂੰ ਦਾਦੇ ਦਾਦੀ ਦਾ ਪਿਆਰ ਮਿਲਦਾ ਤੇ ਮਾਂ ਬਾਪ ਦਾ ਵੀ ਉਹਨਾਂ ਹੀ ਪਿਆਰ ਮਿਲਦਾ
0: ਜੀ
1: ਤੇ ਲੱਕੀ ਹੁੰਦੇ ਨੇ ਉਹ ਦਾਦਾ ਦਾਦੀ ਤੇ ਮਾਂ ਬਾਪ ਜਿਹੜੇ ਬੜੇ ਸੋਹਣੇ ਵਾਤਾਵਰਣ ਦੇ ਵਿੱਚ ਆਪਣੇ ਬੱਚਿਆਂ ਨੂੰ ਪਾਲਦੇ ਨੇ ਘਰ ਦੇ ਵਿੱਚ ਸੁੱਖ ਸ਼ਾਂਤੀ ਦੇ ਨਾਲ ਪਿਆਰ ਦੇ ਨਾਲ ਮੁਹੱਬਤ ਦੇ ਨਾਲ ਆਓ ਜੀ ਆਇਆਂ ਨੂੰ ਬੈਠੋ ਬੱਚੇ ਜਾਂ ਦਾਦਾ ਜੀ ਨੂੰ ਚਾਹ ਫੜਾਇਆ ਬੱਚੇ ਦਾਦਾ ਜੀ ਆਏ ਸਤਿ ਸ਼੍ਰੀ ਅਕਾਲ ਕਰਦੇ ਦਾਦੂ ਨੂੰ ਉਂਗਲ ਫੜ ਕੇ ਪੌੜੀਆਂ ਚੜਾਇਆ ਨਿੱਕੀਆਂ ਨਿੱਕੀਆਂ ਗੱਲਾਂ ਨੇ ਤੁਹਾਨੂੰ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਹਾਊ ਟੂ ਹੈਲਪ ਬੱਚਾ ਆਪਣੇ ਆਪ ਹੀ ਹੈਲਪ ਕਰਨੀ ਸਿੱਖ ਜਾਂਦਾ ਹੈ
0: ਬਿਲਕੁਲ
1: ਇਹ ਕੁਛ ਚੀਜ਼ਾਂ ਉਹਨਾਂ ਨੂੰ ਇਹੋ ਹੀ ਹੈ ਕਿ ਦੇ ਆਰ ਦਾ ਐਗਜ਼ਾਮਪਲਸ ਦੇ ਆਰ ਦਾ ਰੋਲ ਮਾਡਲਸ ਕਿ ਗਾਂ ਬੱਚੇ ਨੇ ਜਿਹੜੀਆਂ ਐਮਪਥੀਜ਼ ਸਿੱਖਣੀਆਂ ਨੇ ਉਹ ਐਮਪਥੀਜ਼ ਬੱਚੇ ਨੇ ਆਟੋਮੈਟਿਕਲੀ ਘਰ ਦੇ ਵਿੱਚੋਂ ਸਿੱਖ ਲੈਣੀ ਹੈ ਰਾਈਟ ਸੋ ਦਿਸ ਇਜ਼ ਵਟ ਮੈਂ ਕਿਹਾ ਬਹੁਤ ਹੀ ਬੈਨੀਫਿਟ ਹੈ ਮੈਂ ਇਸ ਕਰਕੇ ਨਹੀਂ ਕਹਿ ਰਹੀ ਕਿ ਮੈਂ ਦਾਦੀ ਹਾਂ ਤਾਂ ਕਹਿ ਰਹੀ ਹਾਂ ਮੈਂ ਤਾਂ ਕਹਿ ਰਹੀ ਹਾਂ ਕਿ ਘਰਾਂ ਦੇ ਘਰ ਟੁੱਟ ਰਹੇ ਨੇ
0: ਅਸੀਂ ਤੁਹਾਨੂੰ ਤਾਂ ਸੱਦਿਆ ਵੀ ਤੁਸੀਂ ਗ੍ਰੈਂਡ ਡਾਟਰ ਵੀ ਬਣੇ ਆ ਤੁਸੀਂ ਉਸ ਤੋਂ ਬਾਅਦ ਨੂੰਹ ਬਣੇ ਆ
1: ਬਿਲਕੁਲ
0: ਉਸ ਤੋਂ ਬਾਅਦ ਦਾਦੀ ਬਣੇ ਆ ਸੋ ਉਹ ਤਿੰਨੇ ਫੇਜ਼ਸ ਜਿਹੜੇ ਨੇ ਤੁਸੀਂ ਹੰਡਾਏ ਨੇ ਇਸ ਵੇਲੇ ਤੁਹਾਨੂੰ ਗ੍ਰੈਂਡ ਪੇਰੈਂਟਸ ਵੀ ਸੁਣ ਰਹੇ ਨੇ ਪੇਰੈਂਟਸ ਵੀ ਸੁਣ ਰਹੇ ਨੇ ਤੇ ਗ੍ਰੈਂਡ ਚਿਲਡਰਨ ਵੀ ਸੁਣ ਰਹੇ ਨੇ ਤਿੰਨਾਂ ਜਨਰੇਸ਼ਨਸ ਨੂੰ ਕੀ ਕਹਿਣਾ ਚਾਹੋਗੇ
1: ਬਿਲਕੁਲ ਮੈਂ ਤੁਸੀਂ ਜਿਵੇਂ ਗ੍ਰੈਂਡ ਡਾਟਰ ਦੀ ਵੀ ਗੱਲ ਕੀਤੀ ਹੈ ਤੇ ਮੈਨੂੰ ਆਪਣੀ ਦਾਦੀ ਚੇਤੇ ਆ ਗਈ ਹੈ ਜਿਸ ਵੇਲੇ ਦੀ ਮੈਂ ਜੰਮੀ ਹੋਈ ਹਾਂ ਤੇ 70-75 ਸਾਲ ਹੋ ਗਏ ਨੇ ਉਸ ਗੱਲ ਨੂੰ ਤਾਂ ਉਸ ਵੇਲੇ ਜਿਹੜੀਆਂ ਦਾਦੀਆਂ ਹੁੰਦੀਆਂ ਸੀਗੀਆਂ ਕੁੜੀਆਂ ਨੂੰ ਤਾਂ ਬਿਲਕੁਲ ਨੇੜੇ ਨਹੀਂ ਸੀ ਲਾਉਂਦੀਆਂ ਕਿਉਂਕਿ ਸਾਡੇ ਘਰਾਂ ਦੇ ਵਿੱਚ ਜੈਂਡਰ ਡਿਸਕ੍ਰਿਮੀਨੇਸ਼ਨ ਬਹੁਤ ਜ਼ਿਆਦਾ
0: ਤੁਸੀਂ ਦਾਦੀ ਦਾ ਤਵਾ ਲਾਉਂਦੇ
1: ਨਹੀਂ ਮੈਂ ਤਵਾ ਨਹੀਂ ਲਾਉਂਦੀ ਬਹੁਤ ਜ਼ਿਆਦਾ ਹੁੰਦਾ ਸੀ ਪਰ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਹੜੀਆਂ ਉਸ ਤੋਂ ਬਾਅਦ ਮੈਰੀ ਮਦਰ ਇਨ ਲਾ ਆਏ ਉਹ ਬੜੀ ਪਿਆਰੀ ਦਾਦੀ ਸੀ ਇੰਨੀ ਲਵਿੰਗ ਸੀਗੀ ਰਾਈਟ ਉਹ ਇੱਕ ਜਨਰੇਸ਼ਨ ਦਾ ਫਰਕ ਪੈ ਗਿਆ ਠੀਕ ਹੈ ਨਾ ਉਸ ਤੋਂ ਬਾਅਦ ਜਦੋਂ ਮੈਂ ਦਾਦੀ ਬਣੀ ਹਾਂ ਤੇ ਮੈਨੂੰ ਲੱਗਦਾ ਕਿ ਮੈਂ ਉਦੋਂ ਵੀ ਸ਼ਾਇਦ ਲਵਿੰਗ ਹੀ ਹੋਵਾਂਗੀ ਸੋ ਇਹ ਜਨਰੇਸ਼ਨ ਟੂ ਜਨਰੇਸ਼ਨ ਜਿਹੜਾ ਤਬਦੀਲੀ ਹੈ ਨਾ ਇਹ ਆ ਰਹੀ ਹੈ ਚੰਗੇ ਲਈ ਹੈ ਪਰ ਕੁਛ ਇੱਕ ਜਗ੍ਹਾ ਤੇ ਕਿਤੇ ਨਾ ਕਿਤੇ ਸਵਲੀਨ ਥੋੜੀ ਜਿਹੀ ਗੜਬੜ ਹੋ ਜਾਂਦੀ ਹੈ ਤੇ ਸਾਡਾ ਟੀਵੀ ਦੇ ਰਾਹੀਂ ਰੇਡੀਓ ਦੇ ਰਾਹੀਂ ਗੱਲਾਂ ਬਾਤਾਂ ਰਾਹੀਂ ਮਕਸਦ ਇਹੋ ਹੀ ਹੁੰਦਾ ਹੈ ਕਿ ਕਈ ਵਾਰੀ ਅਸੀਂ ਐਵੇਂ ਹਨੇਰੇ 'ਚ ਬੈਠੇ ਨਾ ਕਹਿੰਦੇ ਹੁੰਦੇ ਕਿ ਤਲਵਾਰਾਂ ਮਾਰੀ ਜਾਂਦੇ ਵਾਰ ਨੂੰ ਤੇ ਚਾਨਣ ਜਿਹੜਾ ਸਾਡੇ ਕੋਲ ਹੀ ਪਿਆ ਹੁੰਦਾ ਅਸੀਂ ਉਹ ਚੀਤ ਹੀ ਬੰਦ ਕੀਤੀ ਹੁੰਦੀ ਹੈ
0: ਉਧਰ ਨੂੰ ਵੇਂਦੇ ਨਹੀਂ ਆਪਾਂ
1: ਤਾਂ ਅਸੀਂ ਚੀਤਾ ਹੀ ਖੋਲਣ ਦਾ ਮਕਸਦ ਹੈ ਕਿ ਇਸ ਰਿਸ਼ਤੇ ਜਿਹੜੇ ਨੇ ਇਹ ਧੁਰੋਂ ਬਣਦੇ ਨੇ ਦਾਦੇ ਦਾਦੀ ਦੇ ਕਰਮਾਂ 'ਚ ਲਿਖੇ ਹੋਏ ਕਿ ਉਹਨੇ ਦਾਦਾ ਬਣਨਾ ਤੇ ਤਾਂ ਹੀ ਬਣਿਆ ਨਾ
0: ਬਿਲਕੁਲ
1: ਹੈ ਨਾ ਗੁਆਂਢੀਆਂ ਦੇ ਮੁੰਡੇ ਦੇ ਦਾਦਾ ਦਾਦੀ ਨਹੀਂ ਅਸੀਂ ਬਣ ਸਕਦੇ ਮੇਰਾ ਇੱਕ ਛੋਟਾ ਜਿਹਾ ਨਾ ਬ੍ਰਦਰ ਦਾ ਪੁੱਤਰ ਆਇਆ ਤੇ ਜਦੋਂ ਅਸੀਂ ਉਹਨਾਂ ਦੇ ਕੋਲ ਜਾਈਏ ਤੇ ਉਹ ਫਟਾਫਟ ਖੜਾ ਹੋ ਜਾਊ ਹੀ ਇਜ਼ ਮਾਈ ਦਾਦੂ ਸ਼ੀ ਇਜ਼ ਮਾਈ ਦਾਦੀ ਮੈਂ ਕਿਹਾ ਆਈ ਐਮ ਆਲਸੋ ਯੂਅਰ ਦਾਦੀ ਨੋ ਨੋ ਨੋ ਯੂ ਆਰ ਅਦੇਸ਼ ਦਾਦੀ ਬੱਚੇ ਪ੍ਰਵਾਨ ਹੀ ਨਹੀਂ ਕਰਦੇ ਬੜਾ ਇੱਕ ਰਿਲੇਸ਼ਨ ਧੁਰੋਂ ਪਰਮਾਤਮਾ ਨੇ ਲਿਖਿਆ ਹੋਇਆ ਉਸ ਧੁਰੋਂ ਲਿਖੇ ਰਿਲੇਸ਼ਨ ਨੂੰ ਸੰਬੰਧ ਨੂੰ ਰਿਸ਼ਤੇ ਨੂੰ ਬੜੇ ਪਿਆਰ ਦੇ ਨਾਲ ਹੰਡਾਈਏ ਬੜੇ ਪਿਆਰ ਦੇ ਨਾਲ ਮਾਣੀਏ ਤੁਹਾਡੇ ਨਾਲ ਕਿਤੇ ਗਲਤ ਵਾਪਰ ਗਿਆ ਸੀ ਤੁਹਾਡੇ ਨਾਲ ਕਿਸੇ ਨੇ ਵੱਧ ਸਲੂਕੀ ਕਰ ਦਿੱਤੀ ਸੀ ਉਹਦਾ ਬਦਲਾ ਹੁਣ ਆਪਣੇ ਬੱਚਿਆਂ ਕੋਲੋਂ ਨਾ ਲਓ ਜਾਂ ਆਪਣੇ ਇਹਨਾਂ ਨਵੇਂ ਬਣੇ ਰਿਸ਼ਤਿਆਂ ਤੋਂ ਨਾ ਲਓ
0: ਬੜੀ ਵੱਡੀ ਅਤੇ ਸਿਆਣੀ ਗੱਲ ਤੁਸੀਂ ਕਹੀ ਹੈ ਕਿ ਰੱਬ ਦੇ ਫੈਸਲਿਆਂ 'ਚ ਵੀ ਅੜਿੱਕੇ ਨਾ ਡਾਓ ਕਈ ਵਾਰੀ ਗੱਲ ਬੜੀ ਛੋਟੀ ਹੁੰਦੀ ਹੈ ਤੇ ਬਸ ਸਾਡੀ ਈਗੋ ਸਾਨੂੰ ਉਸ ਗੱਲ ਤੱਕ ਪਹੁੰਚਣ ਨਹੀਂ ਦਿੰਦੀ ਇੰਨਾ ਕੁ ਸੋਲਿਊਸ਼ਨ ਹੁੰਦਾ ਪਰ ਅਸੀਂ ਉੱਥੇ ਪਹੁੰਚ ਨਹੀਂ ਪਾਉਂਦੇ ਇਸ ਪ੍ਰੋਗਰਾਮ ਦੇ ਜ਼ਰੀਏ ਸਾਡੀ ਇਹੀ ਗੁਜ਼ਾਰਿਸ਼ ਹੈ ਕਿ ਅਸੀਂ ਇਹਨਾਂ ਮਤਭੇਦਾਂ ਨੂੰ ਦੂਰ ਕਰੀਏ ਜਿੰਨੀਆਂ ਗੱਲਾਂ ਮੈਮ ਨੇ ਡਿਟੇਲ ਦੇ ਵਿੱਚ ਅੱਜ ਕੀਤੀਆਂ ਪਤਾ ਸਾਨੂੰ ਸਾਰਿਆਂ ਨੂੰ ਭਾਵੇਂ ਹੋਵੇ ਪਰ ਕਦੇ ਅਹਿਸਾਸ ਨਹੀਂ ਹੁੰਦਾ ਤੁਸੀਂ ਇਸ ਇੰਟਰਵਿਊ ਤੇ ਜ਼ਰੂਰ ਗੌਰ ਕਰਨੀ ਹੈ ਤੇ ਥਿਨ ਮੈਮ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇੰਨਾ ਸੋਹਣਾ ਟੌਪਿਕ ਲੈ ਕੇ ਆਏ ਹੋ
1: ਥੈਂਕ ਯੂ ਵੈਰੀ ਮੱਚ ਬੇਟਾ ਗੱਲਾਂ ਕਾਫੀ ਸਾਰੀਆਂ ਹੋਈਆਂ ਨੇ ਕਈਆਂ ਨੂੰ ਚੰਗੀਆਂ ਵੀ ਲੱਗੀਆਂ ਹੋਣ ਕਈਆਂ ਨੂੰ ਨਾ ਵੀ ਚੰਗੀਆਂ ਲੱਗੀਆਂ ਹੋਣ ਪਰ ਫਿਰ ਵੀ ਗੌਰ ਜ਼ਰੂਰ ਕਰਨਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ
0: ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ ਅਗਲੀ ਵਾਰੀ ਫਿਰ ਇੱਕ ਬਹੁਤ ਖੂਬਸੂਰਤ ਟੌਪਿਕ ਤੇ ਬੜਾ ਖੂਬਸੂਰਤ ਗੈਸਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਸਵਲੀਨ ਕੌਰ ਜੱਸੜ ਨੂੰ ਦੇ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ
0: ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ ਸੋ ਜੇਕਰ ਤੁਸੀਂ ਟਰੱਕ ਓਨਰ ਹੋ ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟਾਟਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਸ ਦਿੰਦੇ ਨੇ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟਾਟਹੁਰਾਂ ਨੂੰ ਕਾਲ ਕਰ ਸਕਦੇ ਹੋ ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ ਸਾਨਰਿਜ ਮਾਲ ਦੇ ਲਾਗੇ ਨੇ ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪੁਆਇੰਟਮੈਂਟ ਦੀ ਲੋੜ ਨਹੀਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ ਤੁਸੀਂ ਵਾਕ ਇਨ ਜਾ ਸਕਦੇ ਹੋ ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ ਓਏਸਿਸ ਸਮਾਈਲ ਮੈਡੀਕਲ ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ ਇਹਨਾਂ ਦਾ ਫੋਨ ਨੰਬਰ 4039036757 ਹੈ ਜੀ ਮਰਸਡੀਜ਼ ਬੈਂਜ਼ ਕੰਟਰੀ ਹਿਲਸ
2: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪੁਆਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫ਼ਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
4: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
3: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ

0: ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208।
1: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
2: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
2: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
2: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
1: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757।
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
4: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
4: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ, ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਏ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਏ।
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
5: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445। 403-616-2445।
7: ਓਹੋ, ਅੱਜ ਫੇਰ ਨੀ ਲੋਡ ਮਿਲਿਆ,
8: ਕੀ ਹੋਇਆ?
7: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
8: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
4: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
2: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
4: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ, ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ।
3: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ। ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ ਜਿਹੜੇ ਕਿ ਕੈਲਗਰੀ ਦੇ ਵਿੱਚ

ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ 4034043500 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ ਪੰਜਾਬ ਇੰਸ਼ੋਰੈਂਸ। ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ, ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ, ਪੋਰਟਰੇਟਸ ਬਣਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4039470060 ਤੇ ਪਿਕਸਲ ਫੋਟੋ ਸਟੂਡੀਓ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ, ਜਿੱਥੇ ਤੁਸੀਂ ਨਾਰਥ ਅਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ। ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ, ਤੇ ਜੇ ਦਿਲ ਕਰੇ ਚਾਟ ਖਾਣ ਨੂੰ ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ, ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ। ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ। ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40 ਪਲੱਸ ਡਿਲੀਸ਼ੀਅਸ ਆਈਟਮਸ, ਨਾਟ 14 ਇਟਸ 40 40 40। 40 ਮਹਿਮਾਨਾਂ ਤੱਕ ਲਈ ਪ੍ਰਾਈਵੇਟ ਡਾਇਨਿੰਗ ਵੀ ਅਵੇਲੇਬਲ ਹੈ 24/7, 24 ਘੰਟੇ ਖੁੱਲ੍ਹੇ ਹੁੰਦੇ ਨੇ। ਇਹ ਸਭ ਤੋਂ ਖਾਸ ਗੱਲ ਹੈ, ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ। ਇਹਨਾਂ ਦਾ ਫੋਨ ਨੰਬਰ 4039360777 ਹੈ ਜੀ। ਮਦਰ ਇੰਡੀਆ ਰੈਸਟੋਰੈਂਟ, ਮਾਂ ਦੇ ਹੱਥਾਂ ਵਰਗਾ ਸਵਾਦ।

0: 94.7 FM रेडियो सुरसंगम हर हफ्ते 20 घंटे सुनो मंडे टू फ्राइडे शाम 4 टू 5 कुलदीप सिंह विचार चर्चा शाम 8 टू 9 जितेंद्र पन्नू रेडियो सुरसंगम.ca फोन 403-585-0910 रेडियो सुरसंगम
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8255।

0: 5760983 ਤੇ। ਥੈਂਕ ਯੂ।
1: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
2: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
1: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174496। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
3: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
2: ਦੂਜੀ ਲੋਕੇਸ਼ਨ 117-7771 Avenue,
3: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
3: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ,
2: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
3: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222।
3: ਰੇਡੀਓ ਸਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ ਜੀ। ਹੁਣ ਤੋਂ ਲੈ ਕੇ 10 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। ਇਸ ਪ੍ਰੋਗਰਾਮ ਵਿੱਚ ਅਸੀਂ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਅਸੀਂ ਗੱਲਬਾਤ ਕਰਨੀ ਹੈ। ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਵਿੱਚ ਥੋੜ੍ਹੀ ਮੌਸਮ ਦੀ ਗੱਲ ਕਰ ਲਈਏ ਜੀ। ਇਸ ਵੇਲੇ 23 ਡਿਗਰੀ ਸੈਲਸੀਅਸ ਹੈ ਕੈਲਗਰੀ ਦੇ ਵਿੱਚ, ਔਰ ਕੱਲ੍ਹ ਨੂੰ ਦਿਨ ਹੋਰ ਗਰਮ ਹੋਵੇਗਾ ਅਤੇ ਦਿਨ ਵੇਲੇ 28 ਡਿਗਰੀ ਜਾਂ 29 ਡਿਗਰੀ ਸੈਲਸੀਅਸ ਹੋਵੇਗਾ, 30 ਦੇ ਆਸ ਪਾਸ। ਉਸ ਤੋਂ ਅਗਲੇ ਦਿਨ 24 ਫਿਰ 26 ਤੇ ਵੀਕਐਂਡ ਤੇ ਫਿਰ ਗਰਮ ਮੌਸਮ।

0: 28 ਡਿਗਰੀ ਸੈਲਸੀਅਸ ਦੇ ਆਸ ਪਾਸ ਟੈਂਪਰੇਚਰ ਹੋਣ ਦੀ ਸੰਭਾਵਨਾ ਹੈ ਜੀ। 10 ਵਜੇ ਤੱਕ ਇਸ ਪ੍ਰੋਗਰਾਮ ਵਿੱਚ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਅਸੀਂ ਗੱਲਬਾਤ ਕਰਦੇ ਹਾਂ, ਲੇਕਿਨ ਉਸ ਤੋਂ ਪਹਿਲਾਂ ਸਪੌਂਸਰਾਂ ਦੇ ਸੁਨੇਹੇ। ਇਸ ਪ੍ਰੋਗਰਾਮ ਦੇ ਸਪੌਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਮਾਨਸ ਹੋਰੀ ਦਾਅਵਾ ਕਰਦੇ ਨੇ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਅਗਰ ਤੁਸੀਂ ਲੈਣੇ ਨੇ ਤਾਂ 587-832-1208 ਤੇ ਸੰਪਰਕ ਕਰ ਲਓ। 5878-3212-08 ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। YYC ਹੋਮ ਕੇਅਰ ਤੋਂ ਵੀਰਪਾਲ ਕੌਰ ਟੱਟ ਹੋਣਾ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਤੇ ਬਿੱਲ ਸਰਕਾਰ ਨੂੰ ਭੇਜਦੀ ਹੈ। ਫੋਨ 8252-7960-983। OSS ਸਮਾਈਲ ਮੈਡੀਕਲ ਕਲੀਨਿਕ ਜੋ ਹੈ ਜੀ ਸਨਰਾਈਜ ਏਰੀਆ ਦੇ ਵਿੱਚ ਹੈ, ਕੋਈ ਅਪੁਆਇੰਟਮੈਂਟ ਬਣਾਉਣ ਦੀ ਲੋੜ ਨਹੀਂ ਹੈ, ਡਾਕਟਰ ਅਵੇਲੇਬਲ ਨੇ, ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਖੁੱਲ੍ਹਦੇ ਨੇ ਜੀ OSS ਸਮਾਈਲ ਮੈਡੀਕਲ ਕਲੀਨਿਕ। ਫੋਨ 587-617-4496। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਵਿੱਚ ਕੰਟਰੀ ਹਿਲਸ 'ਤੇ ਹੈ। ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰਕੇ ਤੁਸੀਂ ਗੁੱਡ ਡੀਲ ਬਣਾ ਲਓ। ਫੋਨ 403-903-7757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ, ਸੁਪਰਵਿਜ਼ਨ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ, ਭਰੋਸੇਯੋਗ ਸੇਵਾਵਾਂ ਅਗਰ ਚਾਹੀਦੀਆਂ ਨੇ 403-404-3500 'ਤੇ ਸੰਪਰਕ ਕਰ ਲਓ। ਮਦਰ ਇੰਡੀਆ ਰੈਸਟੋਰੈਂਟ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਹੈ, ਜਿੱਥੇ ਕਿ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ 40 ਤੋਂ ਵੱਧ ਆਈਟਮ ਨਾਲ ਬੁਫੇ ਲੱਗਦਾ ਹੈ ਜੀ। ਹਰ ਸ਼ਨੀਚਰਵਾਰ ਐਤਵਾਰ ਸਪੈਸ਼ਲ ਮਾਲ ਪੂੜੇ ਖੀਰ ਵਗੈਰਾ ਆਪ ਜੀ ਨੂੰ ਮਿਲਣਗੇ। 24 ਘੰਟੇ ਖੁੱਲ੍ਹਣ ਵਾਲਾ ਰੈਸਟੋਰੈਂਟ ਹੈ ਸਿਟੀ ਸਕੇਪ ਲੈਂਡਿੰਗ ਦੇ ਵਿੱਚ, ਮਦਰ ਇੰਡੀਆ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ। ਫੋਨ 403-936-7777। ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਦੇ ਵਿੱਚ ਪਿਕਸਲ ਫੋਟੋ ਸਟੂਡੀਓ, ਜਿੱਥੇ ਸਿਰਫ $7 ਦੇ ਵਿੱਚ ਆਪ ਜੀ ਨੂੰ ਪਾਸਪੋਰਟ ਫੋਟੋ ਤਿਆਰ ਕਰਕੇ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਬੱਚਿਆਂ ਦੀਆਂ ਫੋਟੋ, ਫੈਮਿਲੀ ਫੋਟੋ ਅਤੇ ਪੋਰਟਰੇਟਸ ਵੀ ਤਿਆਰ ਕੀਤੇ ਜਾਂਦੇ ਨੇ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ। ਹਾਜ਼ਰ ਨੇ ਜੀ ਪੰਜਾਬ ਤੋਂ ਜਤਿੰਦਰ ਪੰਨੂ ਜੀ, ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
1: ਜੀ ਸ਼ੁਕਰੀਆ ਕੁਲਦੀਪ ਜੀ, ਸਤਿ ਸ੍ਰੀ ਅਕਾਲ।
0: ਪੰਨੂ ਸਾਹਿਬ ਸ਼ੁਰੂਆਤ ਕਰਦੇ ਹਾਂ ਜੀ, ਅਸੀਂ ਇੰਨਾ ਕੁਛ ਰੌਲਾ ਚੱਲ ਰਿਹਾ ਆਸੇ ਪਾਸੇ ਅਤੇ ਪੰਜਾਬ ਕਾਂਗਰਸ ਵਾਲਿਆਂ ਨੇ, ਬਲਕਿ ਕਾਂਗਰਸ ਵਾਲਿਆਂ ਨੇ ਆਪਣਾ ਹੀ ਰੌਲਾ ਪਾਇਆ ਹੋਇਆ, ਬੜਾ ਅਨਸਰਟਨ ਜਿਹਾ ਮਾਹੌਲ ਹੈ ਅਤੇ ਵਧਿਆ ਹੁਣ ਅੱਗੇ ਨਾਲੋਂ, ਅਤੇ ਮੈਨੂੰ ਲੱਗਦਾ ਸ਼ਾਇਦ ਇਹ ਕਹਿ ਦਿੱਤਾ ਹਾਈਕਮਾਨ ਵੱਲੋਂ ਜਾਂ ਕਿ ਰਾਜਾ ਵੜਿੰਗ ਹੀ ਆਗੂ ਰਹਿਣਗੇ। ਇਸ ਤੋਂ ਬਾਅਦ ਕੀ ਸਥਿਤੀ ਉਤਪੰਨ ਹੋ ਰਹੀ ਹੈ
1: ਕੁਲਦੀਪ ਜੀ? ਕਾਂਗਰਸ ਪਾਰਟੀ ਆਪਣੇ ਕਪੱਤ ਤੇ ਕਿਸੇ ਸਟੇਟ ਵਿੱਚ ਵੀ ਕਾਬੂ ਨਹੀਂ ਪਾ ਸਕੀ। ਇੱਕ ਕਰਨਾਟਕ ਵਿੱਚ ਜ਼ਰੂਰ ਇਹਨਾਂ ਸਥਿਤੀ ਸੰਭਾਲੀ ਹੈ। ਉੱਥੇ ਜਿਹੜਾ ਕਾਂਗਰਸ ਪ੍ਰਧਾਨ ਸੀ ਉਹ ਲਗਭਗ ਬਾਗੀ ਹੋ ਗਿਆ ਸੀ ਤੇ ਤੁਸੀਂ ਉਸ ਬੰਦੇ ਨੂੰ ਮੁੱਖ ਮੰਤਰੀ ਰੱਖੀ ਜਾਂਦੇ ਹੋ ਜਿਹਦੀਆਂ ਲੋਕਾਂ ਚ ਜਿਹੜਾ ਹੁਣ ਹੈ ਨਹੀਂ, ਔਰ ਠੀਕ ਫੈਸਲੇ ਵੀ ਨਹੀਂ ਲੈ ਰਿਹਾ। ਉੱਥੇ ਜਾ ਕੇ ਸਥਿਤੀ ਉਹਨਾਂ ਸੰਭਾਲ ਲਈ, ਅਲਟੀਮੇਟਲੀ ਮੁੱਖ ਮੰਤਰੀ ਚੇਂਜ ਕਰਨ ਤੱਕ ਪਹੁੰਚ ਗਏ, ਬਾਕੀ ਥਾਵਾਂ ਤੇ ਸਥਿਤੀ ਨਹੀਂ ਸੰਭਾਲ ਸਕੀ। ਪੰਜਾਬ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਠੀਕ ਹੈ ਨਾ ਪ੍ਰਧਾਨ ਬਣਾਇਆ ਸੀ, ਉਸ ਬੰਦੇ ਨੇ ਪਿਛਲੇ ਸਮੇਂ ਚ ਇੱਕ ਪਿੱਛੋਂ ਦੂਸਰੀ ਲਗਾਤਾਰ ਇੰਨੀਆਂ ਗਲਤੀਆਂ ਕੀਤੀਆਂ ਤੇ ਪਾਰਟੀ ਚ ਮੰਗ ਉੱਠਦੀ ਸੀ ਇਹਨੂੰ ਬਦਲ ਦਿਓ, ਬਦਲ ਨਾ ਬਦਲ ਲਓ, ਅੰਦਰ ਬੈਠ ਕੇ ਤੁਹਾਡੀ ਪਾਰਟੀ ਦੀ ਗੱਲ ਜੋ ਮਰਜ਼ੀ ਕਰੋ। ਇਹਨਾਂ ਨੇ ਇਹੋ ਜਿਹੀ ਛਿੰਝ ਪਾਈ ਕਿ ਚਾਰ ਚੁਫੇਰੇ ਰੌਲਾ ਪੈ ਗਿਆ, ਨਤੀਜਾ ਕੋਈ ਨਿਕਲਿਆ ਨੀ। ਦਿੱਲੀ ਜਾ ਕੇ ਮੀਟਿੰਗਾਂ ਲੱਗੀਆਂ, ਉਹਦੇ ਨਾਲ ਹੋਰ ਜਲੂਸ ਨਿਕਲ ਗਿਆ। ਪਤਾ ਲੱਗਾ ਕਿ ਇੱਕ ਮੀਟਿੰਗ ਚੋਂ ਇੱਕ ਬੜਾ ਸੀਨੀਅਰ ਲੀਡਰ ਬੜੇ ਗੁੱਸੇ ਚ ਬਾਹਰ ਨਿਕਲਾਇਆ, ਉਹਨੂੰ ਪਿੱਛੋਂ ਆਵਾਜ਼ਾਂ ਵੀ ਮਾਰਦੇ ਰਹਿ ਗਏ ਬਾਹਰ। ਖੈਰ ਉਹਨੇ ਪ੍ਰੈਸਾਂ ਨੂੰ ਆਖਿਆ ਮੈਨੂੰ ਕੋਈ ਜ਼ਰੂਰੀ ਕੰਮ, ਮੈਂ ਤਾਂ ਆਇਆ। ਮੁੜ ਕੇ ਇੱਕ ਦਿਨ ਪਤਾ ਲੱਗਾ ਕਿ ਲੀਡਰ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਮੀਟਿੰਗ ਚੱਲਦੀ ਪਈ, ਛੱਡ ਕੇ ਆ ਗਿਆ। ਫਿਰ ਉਹਨੂੰ ਪੁੱਛਿਆ ਗਿਆ, ਉਹ ਕਹਿੰਦਾ ਮੈਨੂੰ ਜੋ ਵੀ ਕੰਮ ਸੀ ਮੈਂ ਤਾਂ ਆਇਆ। ਬਾਅਦ ਚ ਗੱਲਾਂ ਹੁਣ ਕਲੀਅਰ ਹੁੰਦੀਆਂ ਕਿ ਕੰਮ ਨਹੀਂ, ਅਸਲ ਗੱਲ ਇਹ ਕਿ ਉਹ ਸਮਝਦੇ ਸੀ ਕਿ ਸਾਡੀ ਕੋਸ਼ਿਸ਼ ਨਹੀਂ ਹਾਈਕਮਾਂਡ ਆਪਣੀ ਗੱਲ ਤੇ ਅੜੀ। ਹਾਈਕਮਾਂਡ ਅਜੇ ਤੱਕ ਇਸੇ ਗੱਲ ਤੇ ਹੈ ਕਿ ਉਹਨੇ ਇੱਥੇ ਪੰਜਾਬ ਚ ਆਪਣਾ ਪ੍ਰਧਾਨ ਬਦਲਣਾ ਨਹੀਂ। ਜਦੋਂ ਬਹੁਤ ਜ਼ੋਰ ਤੱਕ ਗੱਲ ਪਹੁੰਚੀ ਪਈ ਤੇ ਸਾਰੇ ਸਮਝਦੇ

0: ਸੀ ਅੱਜ ਕੁਛ ਹੋ ਜੂਗਾ ਉਦੋਂ ਇਹਨਾਂ ਨੇ ਪੰਜਾਬ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਤੇ ਉਸ ਐਲਾਨ ਚ ਉਹਨਾਂ ਨੇ ਕਹਿ ਦਿੱਤਾ ਕਿ ਲੀਡਰ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨਹੀਂ ਬਦਲਣਾ ਉਹ ਰਹੂਗਾ ਤੇ ਪਾਰਟੀ ਪ੍ਰਧਾਨ ਵੀ ਅਮਰਿੰਦਰ ਸਿੰਘ ਰਾਜਾ ਵੜਿੰਗ ਰਹੂਗਾ ਇਹਦੇ ਤੋਂ ਬਾਕੀ ਸਾਰੇ ਭੜਕ ਉੱਠੇ ਕਿ ਇੰਨੀਆਂ ਮੀਟਿੰਗਾਂ ਕਰਨ ਦਾ ਕੀ ਫਾਇਦਾ ਸੀ ਜੋ ਉਸੇ ਤੇ ਰੱਖਣੇ ਬਾਜਵੇ ਦੇ ਉੱਤੇ ਕਿਸੇ ਨੇ ਬਹੁਤ ਇਤਰਾਜ਼ ਨਹੀਂ ਕੀਤਾ ਪਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਵਾਲ ਤੇ ਵਿਰੋਧ ਹੋਈ ਜਾ ਰਿਹਾ ਗੁੱਸੇ ਚ ਆ ਕੇ ਚਰਨਜੀਤ ਤੋਂ ਚਲੀ ਨੇ ਮੀਟਿੰਗ ਸੱਦ ਲਈ ਆਪਣੀ ਹਾਈਕਮਾਂਡ ਨੇ ਆਖਿਆ ਵੀ ਨਾ ਸੱਦੋ ਨੇ ਆਖਿਆ ਸੱਦ ਲਈ ਅਸੀਂ ਆਪੋ ਚ ਵਿਚਾਰ ਕਰਨ ਲੱਗੇ ਰੌਲਾ ਇੰਨਾ ਪਾਇਆ ਗਿਆ ਕਿ ਚਰਨਜੀਤ ਸਿੰਘ ਚੰਨੀ ਦੇ ਕੋਲ ਬਹੁਤ ਗਿਣਤੀ ਆ ਗਈ ਹੈ ਸੱਚਾਈ ਇਹ ਹੈ ਕਿ ਬਹੁਤ ਗਿਣਤੀ ਉਹਦੇ ਕੋਲ ਵੀ ਨਹੀਂ ਉਹਦੇ ਕੋਲ ਸਾਰੇ ਪੰਜਾਬ ਚੋਂ 16 ਚੋਂ 5 MLA ਆਏ ਤੇ 2 MP ਬੈਠੇ ਉੱਥੇ 7 MP ਨੇ 7 ਚੋਂ ਸਿਰਫ 2 ਗਏ ਤੇ 5 MLA ਸਾਰੇ ਆਏ ਜਿੱਥੋਂ ਜਲੰਧਰ ਤੋਂ ਆਪ ਪਾਰਲੀਮੈਂਟ ਮੈਂਬਰ ਹੈ ਉਹਦੀ ਪਾਰਲੀਮੈਂਟਰੀ ਕੰਸਟੀਚੁਐਂਸੀ ਚ 9 ਸੀਟਾਂ ਨੇ 9 ਚੋਂ 5 ਕਾਂਗਰਸ ਦੇ MLA 5 ਚੋਂ ਸਿਰਫ 1 ਆਇਆ ਸ਼ਾਹ ਕੋਟਪੁਰਾ ਹਰਦੇਵ ਸਿੰਘ ਲਾਡੀ ਜਿਹੜਾ ਪ੍ਰਗਟ ਸਿੰਘ ਰਾਤ ਦਿਨ ਉਹਦੇ ਨਾਲ ਰਹਿੰਦਾ ਸੀ ਉਸ ਦਿਨ ਦੀ ਮੀਟਿੰਗ ਚ ਨਹੀਂ ਗਿਆ ਕਿ ਹਾਈਕਮਾਂਡ ਨਾਰਾਜ਼ ਨਾ ਹੋ ਜੇ ਫਿਰ ਦੂਸਰੇ ਪਾਸੇ ਇਹਨਾਂ ਨੇ ਵੀ ਆਪੋ ਚ ਮੀਟਿੰਗਾਂ ਕੀਤੀਆਂ ਮੁੜ ਕੇ ਕੇਂਦਰ ਤੋਂ ਹਾਈਕਮਾਂਡ ਦਾ ਜਿਹੜਾ ਇੰਚਾਰਜ ਲਾਇਆ ਛੱਤੀਸਗੜ੍ਹ ਦਾ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਉਹਦਾ ਪਤਾ ਲੱਗਾ ਆ ਰਿਹਾ ਉਹਨੂੰ ਏਅਰਪੋਰਟ ਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਲੀਡਰ ਆਪੋਜੀਸ਼ਨ ਸਵਾਗਤ ਕਰਨ ਚਲਾ ਗਿਆ ਕਰਕੇ ਉਹ ਵੀ ਪਾਸੇ ਹੋ ਗਿਆ ਕੋਈ ਨਿਰਤਾ ਨਹੀਂ ਜਿਹੜਾ ਦੂਸਰਾ ਧੜਾ ਚੰਨੀ ਵਾਲਾ ਚਰਨਜੀਤ ਸਿੰਘ ਚੰਨੀ ਜਾਂ ਦੂਸਰੇ ਦੇ ਨਾਲ ਦੇ ਉਹਨਾਂ ਨੇ ਸਿੱਧਾ ਕਹਿ ਦਿੱਤਾ ਅਸੀਂ ਨਹੀਂ ਮਿਲਣਾ ਕਿਉਂਕਿ ਪੁਆੜੇ ਸਾਰੇ ਹਿੱਸੇ ਨੇ ਪਾਏ ਆ ਉਹਨੇ ਕੋਸ਼ਿਸ਼ਾਂ ਕੀਤੀਆਂ ਗੱਲ ਨਹੀਂ ਬਣੀ ਤੇ ਅਖੀਰ ਉਹਨੇ ਕੱਲ ਕਹਿ ਦਿੱਤਾ ਕਿ ਜਿਹਨੇ ਜੋ ਜੋਰ ਲਾਉਣਾ ਲਾ ਲਵੇ ਪੰਜਾਬ ਚ ਪ੍ਰਧਾਨ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਹੀ ਰਹੂਗਾ ਜੇ ਰਾਜਾ ਵੜਿੰਗ ਨੇ ਪ੍ਰਧਾਨ ਰਹਿਣਾ ਤੇ ਇੰਨੀਆਂ ਮੀਟਿੰਗਾਂ ਕਰਨ ਦੀ ਕੀ ਲੋੜ ਸੀ ਹੁਣ ਸਥਿਤੀ ਹੈ ਕਿ ਲੋਕ ਕੁਝ ਨਾ ਕੋਈ ਲੋਕ ਹਮੇਸ਼ਾ ਹੀ ਮੋਕੇ ਦੀ ਸਰਕਾਰ ਤੋਂ ਨਾਰਾਜ਼ ਹੁੰਦੇ ਆ ਕਿਸੇ ਸਰਕਾਰ ਨਾਲ ਬਹੁਤ ਜ਼ਿਆਦਾ ਨਾਰਾਜ਼ ਹੁੰਦੇ ਆ ਕਿਸੇ ਨਾਲ ਘੱਟ ਨਾਰਾਜ਼ ਹੁੰਦੇ ਪਰ ਹੁੰਦੇ ਜ਼ਰੂਰ ਹੈ ਜਿਹੜੇ ਲੋਕ ਨਾਰਾਜ਼ ਹੁੰਦੇ ਆ ਉਹ ਹਾਲਾਤ ਦੇ ਵਿੱਚੋਂ ਉਸ ਸਰਕਾਰ ਦਾ ਕੋਈ ਬਦਲ ਲੱਭਦੇ ਆ ਇਹਦੀ ਥਾਂ ਤੇ ਕੌਣ ਹੋ ਸਕਦਾ ਉਹਦੇ ਨਾਲ ਜੁੜ ਜਾਓ ਲੋਕਾਂ ਨੂੰ ਵਿਚਾਰਧਾਰਾ ਨਾਲ ਮਤਲਬ ਨਹੀਂ ਹੁੰਦਾ ਉਹਨਾਂ ਨੂੰ ਇਸ ਗੱਲ ਨਾਲ ਹੁੰਦਾ ਕਿ ਸਰਕਾਰ ਦਾ ਆਲਟਰਨੇਟਿਵ ਕਿਹੜਾ ਬਦਲ ਕੌਣ ਬਣ ਸਕਦਾ ਤੇ ਉਹਦੇ ਜੁੜ ਜਾਂਦੇ ਆ ਇੱਥੇ ਲੋਕੀ ਇਹ ਸਮਝਦੇ ਸੀ ਕਿ ਇਸ ਵੇਲੇ ਅਕਾਲੀ ਬੜੀ ਬੁਰੀ ਹਾਲਤ ਵਿੱਚ ਨੇ ਉੱਠ ਨਹੀਂ ਰਹੇ ਭਾਜਪਾ ਅਜੇ ਤੱਕ ਆਪਣੀ ਥਾਂ ਬਣਾ ਨਹੀਂ ਸਕੀ ਆਲਟਰਨੇਟਿਵ ਸਿਰਫ ਇੱਕੋ ਹੈ ਕਿ ਕਾਂਗਰਸ ਪਾਰਟੀ ਇਹਨਾਂ ਨੂੰ ਅੱਗੋਂ ਘੇਰ ਸਕਦੀ ਹੈ ਕਾਂਗਰਸੀਆਂ ਦੀ ਇਸ ਕੁਪੱਤ ਨੇ ਇਹੋ ਜਿਹੀ ਸਥਿਤੀ ਪੈਦਾ ਕਰਤੀ ਹੈ ਤਾਂ ਲੋਕੀ ਡਾਵਾਡੋਲ ਨੇ ਕਿ ਜੇ ਇਹਨਾਂ ਨੇ ਵੀ ਇਹੋ ਕੁਛ ਕੀਤਾ ਤੇ ਕਿਹਨੂੰ ਨਿਰਤਾ ਕੀਤੀ ਜਾਵੇ ਇਹਨਾਂ ਨੂੰ ਅਜੇ ਵੀ ਚਾਹੀਦਾ ਕਿ ਆਪਣਾ ਇਹ ਸਾਰਾ ਕੁਛ ਸੰਭਾਲ ਲੈਣ ਹੁਣ ਹਾਲਤ ਇਹ ਬਣੀ ਪਈ ਹੈ ਕਿ ਦੋਵੇਂ ਧੜੇ ਪੂਰੀ ਤਰ੍ਹਾਂ ਲੜਾਈ ਦੇ ਮੂਡ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਆਖੀ ਜਾਂਦਾ ਚਰਨਜੀਤ ਸਿੰਘ ਚੰਨੀ ਮੇਰਾ ਵੱਡਾ ਭਰਾ ਸਾਡੀ ਕੋਈ ਲੜਾਈ ਨਹੀਂ ਪਰ ਜੇ ਅੱਜ ਉਹਨੂੰ ਲਾ ਕੇ ਚਰਨਜੀਤ ਸਿੰਘ ਚੰਨੀ ਨੂੰ ਪ੍ਰਧਾਨ ਬਣਾ ਦੇਣ ਤੇ ਫਿਰ ਚੰਨੀ ਨੇ ਆਖਣਾ ਅਮਰਿੰਦਰ ਸਿੰਘ ਰਾਜਾ ਵੜਿੰਗ ਮੇਰਾ ਭਰਾ ਵਾ ਸਾਡੀ ਕੋਈ ਲੜਾਈ ਨਹੀਂ ਉਹਨੇ ਆਖਣਾ ਮੈਂ ਨਹੀਂ ਜਾਂਦਾ ਮੁੜ ਕੇ ਉਹਨੇ ਵਿੱਟ ਜਾਣਾ ਇਹ ਸਾਰੇ ਇਸ ਤਰ੍ਹਾਂ ਦੀ ਸਥਿਤੀ ਪੈਦਾ ਕਰ ਬੈਠੇ ਆ ਕਿ ਪੰਜਾਬ ਦੀ ਕਾਂਗਰਸ ਇਹੋ ਜਿਹੇ ਹਾਲਾਤ ਇਹਨਾਂ ਤੋਂ ਚੱਲ ਨਹੀਂ ਸਕਣੀ ਇਹਨਾਂ ਨੂੰ ਕੋਈ ਨਾ ਕੋਈ ਤਗੜੇ ਸਟੈਪ ਲੈਣੇ ਪੈਣੇ ਆ ਹਾਈਕਮਾਂਡ ਹੁਣ ਨਾ ਤਾਂ ਪੰਡਿਤ ਨਹਿਰੂ ਦੇ ਵੇਲੇ ਵਾਲੀ ਹੈ ਨਾ ਹਾਈਕਮਾਂਡ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਦੇ ਵਕਤ ਵਾਲੀ ਹੈ ਹੁਣ ਦੀ ਹਾਈਕਮਾਂਡ ਨੂੰ ਥੱਲੇ ਕੋਈ ਪੁੱਛਦਾ ਹੀ ਨਹੀਂ ਅਸਲੇ ਲੋ ਕਮਾਂਡ ਹੋਈ ਪਈ ਰਾਹੁਲ ਗਾਂਧੀ ਨੂੰ ਤੇ ਉਹਦੀ ਬਾਕੀ ਟੀਮ ਨੂੰ ਉੱਥੋਂ ਦਿੱਲੀ ਚੋਂ ਆਪਣੀ ਪੁਜੀਸ਼ਨ ਦੱਸਣੀ ਪਊ ਤੇ ਜੇ ਉਹ ਹਾਈਕਮਾਂਡ ਨੇ ਤੇ ਫਿਰ ਹੇਠਲਿਆਂ ਨੂੰ ਉਹਨਾਂ ਦਾ ਕਹਿਣਾ ਮਿਲਣਾ ਚਾਹੀਦਾ ਜੇ ਹੇਠਲੇ ਕਹਿਣਾ ਨਹੀਂ ਮੰਨਦੇ ਤੇ ਹਾਈਕਮਾਂਡ ਕਾਹਦੀ ਹੈ ਅਜੇ ਤੱਕ ਉਹ ਆਪਣੀ ਪੁਜੀਸ਼ਨ ਅਸਲਟ ਕਰਕੇ ਹੇਠਾਂ ਇਸ ਮੈਸੇਜ ਜਿਹੜਾ ਦੇ ਨਹੀਂ ਸਕੇ ਤੇ ਜੇ ਮੈਸੇਜ ਕਨਵੇ ਉਹ ਨਹੀਂ ਕਰਦੇ ਤੇ ਫਿਰ ਸਥਿਤੀਆਂ ਉਹਨਾਂ ਦੇ ਕਾਬੂ ਤੋਂ ਬਾਹਰ ਵੀ ਜਾ ਸਕਦੀਆਂ
1: ਹੁਣ ਸਭ ਅਯੋਧਿਆ ਦੇ ਵਿੱਚ ਰਾਮ ਮੰਦਰ ਚੜਾਵੇ ਦਾ ਰੌਲਾ ਵੱਧਦਾ ਜਾ ਰਿਹਾ ਜੀ ਬੰਦੇ ਹਟਾ ਦਿੱਤੇ ਗਏ ਨੇ ਚੰਪਤ ਰਾਏ ਵੀ ਲਾਂਭੇ ਹੋ ਗਏ ਨੇ ਹੁਣ ਇਸ ਵੇਲੇ ਹੋ ਕੀ ਰਿਹਾ ਜੀ ਚੱਲ ਕੀ ਰਿਹਾ
0: ਚੰਪਤ ਰਾਏ ਨੂੰ ਅਸਲ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਹੁਤ ਨੇੜੇ ਦੇ ਬੰਦਿਆਂ ਚ ਗਿਣਿਆ ਜਾਂਦਾ ਦੂਸਰਾ ਜਿਹੜਾ ਮਿਸ਼ਰਾ ਸੀ ਉਹਨੂੰ ਇਹਨਾਂ ਦੋਵਾਂ ਤੇ ਮੁੱਖ ਦੋਸ਼ ਲੱਗਦਾ ਕਿ

0: ਉਹਨਾਂ ਨੇ ਇਹੋ ਜਿਹੇ ਬੰਦੇ ਉੱਥੇ ਰੱਖੇ ਸੀ ਜਿਹੜੇ ਲਗਾਤਾਰ ਚੋਰੀਆਂ ਕਰਦੇ ਰਹੇ। ਅੱਜ ਹੁਣ ਖਬਰ ਆਈ ਆ ਕਿ ਜਿਸ ਤਰ੍ਹਾਂ ਚੋਰੀਆਂ ਉੱਥੇ ਹੁੰਦੀਆਂ ਸੀ ਉਹਦੇ ਚ ਮਤਲਬ ਤੁਸੀਂ ਹਿਸਾਬ ਲਾ ਲਓ ਕਿ ਇੱਕ ਇੱਕ ਘੰਟੇ ਚ ਪੰਜ ਪੰਜ ਛੇ ਛੇ ਵਾਰ ਉਹ ਬੰਦੇ ਚੋਰੀ ਕਰਨ ਵਾਲੇ ਅੰਦਰ ਜਾਂਦੇ ਸੀ, ਨਿਕਲਦੇ ਸੀ, ਜਾਂਦੇ ਖਾਲੀ ਹੱਥ ਆਉਂਦੇ ਸੀ ਤੇ ਕੋਈ ਨਾ ਕੋਈ ਚੁੱਕੀ ਜਾਂਦੇ ਸੀ। ਉਹ ਕੀ ਹੁੰਦਾ ਸੀ ਕਿਸੇ ਨੂੰ ਪਤਾ ਹੀ ਨਹੀਂ। ਇਹ ਕਹਿੰਦੇ ਆ ਟਰੱਸਟ ਦੀ ਮੀਟਿੰਗ ਤੋਂ ਬਾਅਦ ਵੀ ਕਹਿ ਰਹੇ ਕਿ ਅਸੀਂ ਪੜਤਾਲ ਤਾਂ ਕਰਾ ਰਹੇ ਪਰ ਜਿਹੜਾ ਰੌਲਾ ਪੈ ਰਿਹਾ ਚੋਰੀ ਦਾ ਉਹ ਨਹੀਂ ਹੋਇਆ। ਜਿਹੜੇ ਸਾਡੇ ਕੋਲ ਗਹਿਣੇ ਲੋਕਾਂ ਦਿੱਤੇ, ਸੋਨਾ ਦਿੱਤਾ, ਚਾਂਦੀ ਦਿੱਤੀ, ਉਹ ਸਾਰੀ ਇੰਟੈਕਟ ਹੈ, ਬਿਲਕੁਲ ਠੀਕ ਠਾਕ ਹੈ, ਕੋਈ ਪ੍ਰੋਬਲਮ ਨਹੀਂ। ਲੋਕੀ ਵੀਡੀਓ ਵਿਖਾਈ ਜਾਂਦੇ ਆ ਜੀ ਆਹ ਵੇਖੋ ਚਾਂਦੀ ਦੀ ਇੱਟ ਦੇ ਕੈਸ ਆ, ਸਾਡੀ ਪੂਰੀ ਟੀਮ ਸੀ, ਆਹ ਵੀਡੀਓ ਇਹਨਾਂ ਨੇ ਆਖਿਆ ਸੀ ਤੁਹਾਨੂੰ ਰਸੀਦ ਬਾਅਦ ਚ ਭੇਜਾਂਗੇ, ਆਹ ਸਾਡੇ ਮੈਸੇਜ ਆ ਜੀ ਅਸੀਂ ਕਿਤੇ ਕਹੇ ਤੇ ਰਸੀਦ ਕੋਈ ਨਹੀਂ ਆਈ। ਤੇ ਹਰ ਵਾਰੀ ਸਾਨੂੰ ਇੱਕੋ ਜਵਾਬ ਮਿਲਦਾ ਰਿਹਾ ਆ ਜਾਏਗੀ ਤੇ ਹੁਣ ਤੱਕ ਸਾਨੂੰ ਰਸੀਦਾਂ ਨਹੀਂ ਆਇਆ। ਸਾਨੂੰ ਇਹ ਤਾਂ ਦੱਸ ਦਿਓ ਸਾਡੀ ਇੱਟ ਕਿੱਥੇ। ਉਹ ਵੀ ਬੰਦੇ ਇੰਨੇ ਤੇਜ਼ ਆ ਕੇ ਉਹਨੇ ਤੋਂ ਹਰ ਇੱਕ ਨੇ ਆਪਣੀ ਇੱਟ ਦੇ ਉੱਤੇ ਕੋਈ ਨਾ ਕੋਈ ਨਿਸ਼ਾਨ ਵੀ ਲਾ ਕੇ ਭੇਜਿਆ ਤਾਂ ਕਿ ਇੱਟਾਂ ਚ ਇੱਟ ਨਾ ਰਲ ਜਾਵੇ, ਕੋਈ ਨਾ ਕੋਈ ਮਾਰਕਾ ਲਾਇਆ। ਇਹ ਹੁਣ ਬੜੀ ਬੁਰੀ ਤਰ੍ਹਾਂ ਘਿਰੇ ਪਏ ਨੇ। ਸਭ ਤੋਂ ਵੱਡੀ ਗੱਲ ਇਹ ਆ ਕਿ ਚੜਾਵੇ ਦੀ ਚੋਰੀ ਦਾ ਕੋਈ ਕੀ ਕਰੂੰਗਾ ਜਦੋਂ ਸੀਸੀਟੀਵੀ ਫੁਟੇਜ ਦੱਸਦੀ ਕਿ 11 ਮਹੀਨਿਆਂ ਦੇ ਵਿੱਚ ਵਿੱਚ 16 ਕਰੋੜ ਲੋਕ ਆਏ। 16 ਕਰੋੜ ਲੋਕ ਇੱਕ ਇੱਕ ਰੁਪਇਆ ਦੇਣ ਤੇ 16 ਕਰੋੜ ਬਣਦਾ, ਜੇ ਪੰਜ ਪੰਜ ਦੇਣ 80 ਕਰੋੜ ਬਣਦਾ। ਉੱਥੇ ਸਿਰਫ 84 ਕਰੋੜ ਰੁਪਇਆ ਆਇਆ, ਤਾਂ ਪੰਜ ਰੁਪਈਏ ਸਵਾ ਪੰਜ ਰੁਪਈਏ ਤੋਂ ਵੱਧ ਕੋਈ ਦਿੰਦਾ ਨਹੀਂ। ਤੇ ਉੱਥੇ ਇਹੋ ਜਿਹੇ ਲੋਕ ਆਉਂਦੇ ਸੀ, ਆਮ ਤੌਰ ਤੇ ਸਧਾਰਨ ਬੰਦਾ ਵੀ ਜਾਵੇ ਤੇ 50 ਤੋਂ ਜਾਂ 20 ਤੋਂ ਘੱਟ ਕਿੱਥੇ ਚੜਾਉਂਦਾ। ਤੇ ਜਿਹੜੇ ਵੱਡੇ ਲੋਕ ਆ ਉਹ ਕੋਈ 100, ਕੋਈ 500 ਵਾਲਾ, ਕੋਈ 1000 ਵਾਲਾ, ਕੋਈ 1 ਲੱਖ ਦੇਣ ਵਾਲੇ ਵੀ ਆ। ਇੱਥੇ ਤੇ ਇਹੋ ਜਿਹੇ ਆ ਜਿਹੜੇ ਸੋਨੇ ਦੀ ਇੱਟ ਪੂਰਾ ਪੂਰਾ ਪਰਿਵਾਰ ਇੱਕੋ ਹੀ ਦਾਨ ਕਰ ਗਿਆ। ਸੋਨੇ ਦੀ ਇੱਟ ਦਾ ਮੁੱਲ 1.5 ਕਰੋੜ ਰੁਪਏ ਦੇ ਲਾਗੇ ਮਾਲ, ਜਿਹੜੇ ਇੰਨਿਆਂ ਦਾ ਮਾਲ ਚੜਾਉਣ ਵਾਲਾ ਸੀ ਉਹ 5-5 ਰੁਪਏ ਸੋ ਚੜਾਉਂਦੇ ਹੋ ਗਏ। ਬਾਕੀ ਪੈਸਾ ਕਿੱਥੇ ਗਿਆ? ਕੋਈ ਅੰਦਾਜ਼ਾ ਲਾਉਂਦਾ ਜੀ 250 ਕਰੋੜ ਦੀ ਚੋਰੀ ਲਾਉਂਦੀ ਆ ਹੋਈ ਆ, ਕੋਈ ਕਹਿੰਦਾ 1200 ਕਰੋੜ ਦੀ, ਕੋਈ 3000 ਕਰੋੜ ਤੋਂ ਉੱਤੇ ਲੈ ਜਾਂਦਾ। ਏਡੀਆਂ ਏਡੀਆਂ ਵੱਡੀਆਂ ਚੋਰੀਆਂ ਨਾਲ ਘਪੜੇ ਹੁੰਦੇ। ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਗਈ ਜੀ ਤੁਸੀਂ ਦਖਲ ਦਿਓ, ਤੇ ਸੁਪਰੀਮ ਕੋਰਟ ਦੇ ਜੱਜਾਂ ਨੇ ਆਖਿਆ ਕਾਹਲੀ ਕੋਈ ਨੀ, ਬਾਅਦ ਸੁਣਵਾਈ ਕਰਾਂਗੇ। ਉਹਨਾਂ ਨੇ ਆਖਿਆ ਨਹੀਂ ਜੀ, ਮਾਮਲਾ ਬਹੁਤ ਵੱਡਾ, ਛੇਤੀ ਸੁਣਵਾਈ ਦੀ ਲੋੜ ਹੈ। ਜੱਜ ਕਹਿੰਦੇ ਛੇਤੀ ਸੁਣਵਾਈ ਨਾ ਹੋਏ ਤੇ ਭਾਰਤ ਨਹੀਂ ਲੈ ਸਕਦਾ, ਹੋ ਜਾਊਗੀ। ਯਾਨੀ ਜੱਜ ਵੀ ਇਸ ਵੇਲੇ ਭਾਰਤ ਵਿੱਚ ਇੱਦਾਂ ਦੇ ਮਾਮਲਿਆਂ ਚ ਆਪਣੀਆਂ ਟਿੱਪਣੀਆਂ ਦੇ ਨਾਲ ਬਦਨਾਮੀ ਕਰਾਈ ਜਾ ਰਹੇ। ਇੰਨੀ ਤੇ ਕਦੀ ਮਾੜੀ ਹਾਲਤ ਨਹੀਂ ਸੀ ਇੱਥੇ ਜੁਡੀਸ਼ੀਅਰੀ। ਉਹਨਾਂ ਨੇ ਪਰਸੋਂ ਮੀਟਿੰਗ ਕੀਤੀ, ਚੰਪਤ ਰਾਏ ਤੋਂ ਅਸਤੀਫਾ ਲੜਿਆ, ਉਹਦਾ ਮਨਜ਼ੂਰ ਕਰ ਲਿਆ, ਮਿਸੇ ਦਾ ਵੀ ਕਰ ਲਿਆ। ਉਹਨੇ ਖਾਂ ਤੇ ਜਿਹੜੇ ਦੂਸਰੇ ਬੰਦੇ ਲਾਏ ਉਹਨਾਂ ਬਾਰੇ ਵੀ ਹੁਣੇ ਉਂਗਲਾਂ ਉੱਠਣ ਲੱਗ ਪਈਆਂ। ਉੱਥੇ ਤਾਂ ਬਲਕਿ ਜਿੰਨੀ ਕਿਸਮ ਦੇ ਹੋਰ ਇਲਜ਼ਾਮ ਲੱਗ ਗਏ, ਉਹਨਾਂ ਸਾਰਿਆਂ ਦੀ ਚਰਚਾ ਨਹੀਂ ਕਰ ਸਕਦਾ, ਕਈ ਕਿਸਮ ਦੇ ਭੈੜੇ ਇਲਜ਼ਾਮ ਵੀ ਲੱਗ ਗਏ। ਤੇ ਇਹ ਵੀ ਹੈ ਕਿ ਉਹਨਾਂ ਚੋਂ ਕੁਛ ਲੋਕ ਯੂਪੀ ਦੇ ਮੁੱਖ ਮੰਤਰੀ ਦੇ ਨੇੜੇ ਨੇ, ਕੁਝ ਸਿੱਧੇ ਦਿੱਲੀ ਰਾਜ ਦੇ ਨੇੜੇ ਨੇ। ਇੱਦਾਂ ਦੇ ਹਾਲਾਤ ਚ ਗੱਲ ਇਹ ਨਹੀਂ ਕਿ ਚੜਾਵੇ ਤੇ ਚੋਰੀ ਨਹੀਂ ਹੋਈ ਆ, ਇਸ ਤੋਂ ਵੱਡੀ ਇਹ ਹੈ ਕਿ ਜਿਹੜੇ ਰਾਮ ਭਗਵਾਨ ਦਾ ਮੰਦਿਰ ਬਣਾਉਣ ਵਾਸਤੇ ਇੰਨਾ ਕੁਛ ਕੀਤਾ ਸੀ, ਉਸੇ ਚੋਰੀ ਕਰਨ ਵਾਲਿਆਂ ਨੇ ਸਾਬਤ ਕਰਤਾ ਕਿ ਰੱਬ ਦਾ ਕੋਈ ਡਰ ਨਾ ਨਹੀਂ ਹੁੰਦਾ। ਜਿਹੜੀਆਂ ਇੱਦਾਂ ਦੀਆਂ ਚੋਰੀਆਂ ਇੱਥੇ ਹੁੰਦੀਆਂ ਨੇ ਉਹਦੇ ਨਾਲ ਲੋਕਾਂ ਦੀ ਸ਼ਰਧਾ ਵੀ ਠੇਸ ਲੱਗ ਰਹੀ ਆ। ਅਗਲੇ ਦਿਨ ਖਬਰ ਇਹ ਆ ਗਈ ਕਿ ਉੱਥੇ ਨੀ ਚੋਰੀ ਤੇ ਬਦਰੀ ਨਾ ਸੀ, ਉੱਥੇ ਵੀ ਬਹੁਤ ਹੋਈ। ਹੁਣ ਅਗਲਿਆਂ ਦਿਨਾਂ ਚ ਇਹਦਾ ਵੀ ਰੌਲਾ ਪਊ।
1: ਪਰ ਸਰ ਬਾਈਬਲ ਕਲਾਂ ਮਾਮਲੇ ਤੇ ਬਹੁਤ ਤੇਜ਼ੀ ਨਾਲ SIT ਕੰਮ ਕਰ ਰਹੀ ਹੈ ਜੀ, ਤੇ ਵਿਜੇ ਸਾਂਪਲਾ ਦੀ ਲੰਬੀ ਚੌੜੀ ਪੁੱਛਗਿੱਛ ਹੋਈ ਹੈ, ਹੋਰ ਕੀ ਹੋ ਰਿਹਾ?
0: ਇਸ ਵਾਰੀ ਜਿਹੜੀ SIT ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਉਹ ਬੜੀ ਤੇਜ਼ੀ ਨਾਲ ਪੁੱਛ ਪੜਤਾਲ ਕਰਦੀ ਪਈ ਹੈ ਔਰ ਜਿੱਥੋਂ ਤੱਕ ਉਹ ਪਹੁੰਚਦੇ ਪਏ ਨੇ, ਕੱਲੇ ਕੱਲੇ ਥਾਂ ਦੇ ਜਾ ਕੇ ਉਹਨਾਂ ਨੇ ਸੀਨ ਕ੍ਰੀਏਟ ਕੀਤੇ ਕਿ ਕਿੱਥੇ ਕੀ ਹੋਇਆ, ਦੋਸ਼ੀਆਂ ਨੂੰ ਵੀ ਲਿਆਂਦਾ, ਪਿੰਡਾਂ ਦੀਆਂ ਪੰਚਾਇਤਾਂ ਦੇ ਵੀ ਬਿਆਨ ਲਏ, ਜਿਹੜੇ ਉਸ ਵਕਤ ਦੇ ਜਾਂ ਉਦੋਂ ਬਾਅਦ ਆਏ ਗ੍ਰੰਥੀ ਸਿੰਘ ਉਹਨਾਂ ਨਾਲ ਵੀ ਗੱਲਬਾਤ ਕੀਤੀ, ਸਾਰਾ ਕੋਈ ਰਿਕਾਰਡ ਤੇ ਲਿਆਂਦਾ। ਇਹ ਸਾਰਾ ਕੁਝ ਆਉਣ ਤੋਂ ਬਾਅਦ ਉਸ ਵਕਤ ਦੇ ਪੁਲਿਸ ਅਫਸਰਾਂ ਦੇ ਬਿਆਨ ਪਹਿਲੇ ਵੀ ਰਿਕਾਰਡ ਚ ਚੈੱਕ ਕੀਤੇ ਤੇ ਹੁਣ ਨਵੇਂ ਸਿਰੋਂ ਵੀ ਲਿਖੇ। ਲਿਖਣ ਪਿੱਛੋਂ ਕੁਝ ਵੱਡੀਆਂ ਤੋਪਾਂ ਨੂੰ ਆਖਿਆ ਕਿ ਤੁਸੀਂ ਵੀ ਪੇਸ਼ ਹੋ। 2015 ਚ ਜਿਹੜਾ ਕੋਟਕਪੁਰੇ ਦਾ MLA ਸੀ

0: ਪਹਿਲਾਂ ਦਾ ਬਾਪੂ MLA ਰਹਿ ਚੁੱਕਾ ਸੀ 1972 ਚ। ਉਹ ਜਿਹੜਾ ਸੀ ਉਹਨੂੰ ਇਸ ਕੋਟਕਪੂਰੇ ਵਾਲੇ MLA ਮਨਤਾਰ ਸਿੰਘ ਬਰਾੜ ਨੂੰ ਵੀ ਸੱਦ ਕੇ 5 ਘੰਟੇ ਲਗਾਤਾਰ ਪੁੱਛਗਿੱਛ ਕੀਤੀ। ਉਹ ਆਖੀ ਜਾਂਦਾ ਜੀ ਮਾਮਲਾ ਤੇ ਬਹਿਬਲ ਕਲਾਂ ਦਾ, ਉਹ ਤੇ ਮੇਰੇ ਹਲਕੇ ਚ ਹੀ ਨੀ, ਆਪੋ ਚ ਫਾਸਲਾ ਥੋੜਾ ਹੀ ਹੈ। ਗੱਲ ਤਾਂ ਕੋਟਕਪੂਰੇ ਤੋਂ ਸ਼ੁਰੂ ਹੋਈ ਸੀ, ਫਿਰ ਬਹਿਬਲ ਕਲਾਂ ਵੀ ਗੋਲੀ ਚੱਲੀ, ਲੋਕ ਮਰੇ, 2 ਜਣਾਂ ਦੀ ਮੌਤ ਹੋਈ, ਕੁਝ ਹੋਰ ਜ਼ਖਮੀ ਹੋਏ। ਉਹਦਾ ਮਾਮਲਾ ਸੀ, ਉਹਦੇ ਚ ਉਹਨਾਂ ਨੇ ਜਿਸ ਤਰ੍ਹਾਂ ਉਹ ਤੋਂ ਪੁੱਛਗਿੱਛ ਕੀਤੀ ਹੈ, ਆਮ ਚਰਚਾ ਕਿ ਅਜੇ ਕੁਝ ਹੋਰ ਵੱਡਿਆਂ ਤੱਕ ਵੀ ਗੱਲ ਜਾ ਸਕਦੀ ਹੈ। ਇਹਦੇ ਇਲਾਵਾ ਜਿਹੜਾ BJP ਦਾ ਸਾਬਕਾ ਪ੍ਰਧਾਨ ਹੈ ਵਿਜੇ ਸਾਂਪਲਾ, ਸਾਬਕਾ ਪ੍ਰਧਾਨ ਹੀ ਇਕੱਲਾ ਨੀ, ਕੇਂਦਰ ਦਾ ਮੰਤਰੀ ਵੀ ਹੈ। 2014 ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਿਆ, ਉਸ ਵਾਰੀ ਹੁਸ਼ਿਆਰਪੁਰ ਤੋਂ ਇਹੋ ਜਿੱਤ ਕੇ ਗਿਆ ਸੀ ਤੇ ਇਹਨੂੰ ਕੇਂਦਰ ਦਾ ਮੰਤਰੀ ਬਣਾਇਆ ਸੀ ਉਹਨਾਂ ਨੇ। ਇਹਦੇ ਤੋਂ ਵੀ SIT ਪੁੱਛਗਿੱਛ ਕਰ ਰਹੀ ਹੈ, ਪਹਿਲਾਂ 3-4 ਵਾਰ ਤੇ ਗਿਆ ਨੀ। ਉਹ ਕਹਿੰਦੇ ਆ ਕਿ ਤੇਰੇ ਤੋਂ ਅਸੀਂ ਇੱਕ ਮੈਮੋਰੈਂਡਮ ਬਾਰੇ ਪੁੱਛਗਿੱਛ ਕਰਨੀ ਆ, ਜਿਹੜਾ ਇਹਨਾਂ ਘਟਨਾਵਾਂ ਬਾਰੇ ਤੂੰ ਗਵਰਨਰ ਨੂੰ ਦਿੱਤਾ ਸੀ। ਉਹ ਕਹਿੰਦਾ ਮੈਨੂੰ ਪਹਿਲਾਂ ਮੈਮੋਰੈਂਡਮ ਵਿਖਾਓ, ਮੈਂ ਉਦੋਂ ਕੀਤਾ ਸੀ, 8 ਸਾਲ ਹੋ ਗਏ, ਹੁਣ ਮੈਨੂੰ ਯਾਦ ਨੀ। ਘਟਨਾਵਾਂ ਨੇ 2015 ਦੀਆਂ, ਉਹਨੇ ਤੇ ਉਹਦੇ ਗਰੁੱਪ ਨੇ ਇੱਕ ਮੈਮੋਰੈਂਡਮ 2018 ਚ ਦਿੱਤਾ ਸੀ ਕਿ ਪੜਤਾਲ ਸਹੀ ਸਹੀ ਹੋਣੀ ਚਾਹੀਦੀ। ਉਹ ਕਹਿੰਦੇ ਤੂੰ ਮੈਮੋਰੈਂਡਮ ਦਿੱਤਾ, ਤੇਰੇ ਕੋਲ ਕਾਪੀ ਹੋਊ, ਤੂੰ ਸਧਾਰਨ ਬੰਦਾ ਤੇ ਹੈ ਨੀ, ਉਦੋਂ ਤੂੰ ਕੇਂਦਰੀ ਮੰਤਰੀ ਸੀ, ਤੇਰੇ ਆਪਣੇ ਕੋਲ ਰਿਕਾਰਡ ਹੋਊ। ਕਹਿੰਦਾ ਮੇਰੇ ਕੋਈ ਰਿਕਾਰਡ ਨੀ, ਤੁਸੀਂ ਉਹਦੀ ਕਾਪੀ ਲਿਆ ਦਿਓ। ਹੁਣ ਕਈ ਚੀਜ਼ਾਂ ਇੱਥੇ ਇਹੋ ਜਿਹੀਆਂ ਜਿਹਨਾਂ ਦੀਆਂ ਕੁਲਦੀਪ ਕਾਪੀਆਂ ਨਹੀਂ ਲੱਗਦੀਆਂ। ਤੁਸੀਂ ਕੁਲਦੀਪ ਇਹ ਵੇਖੋ ਕਿ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਵੇਲੇ ਨਕੋਦਰ ਦੇ ਵਿੱਚ ਗੋਲੀਕਾਂਡ ਹੋਇਆ ਸੀ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 2 ਸਰੂਪ ਜਿਹੜੇ ਸੀ ਉਹਨਾਂ ਦੀ ਬੇਅਦਬੀ ਹੋਈ, ਸਿੱਖਾਂ ਨੇ ਜਾ ਕੇ ਰੋਸ ਕੀਤਾ। ਉਸ ਵਕਤ ਡਿਪਟੀ ਕਮਿਸ਼ਨਰ ਛੁੱਟੀ ਗਿਆ ਸੀ ਤੇ ADC ਹੁੰਦਾ ਸੀ ਦਰਬਾਰਾ ਸਿੰਘ ਗੁਰੂ, ਜਿਹੜਾ ਬਾਅਦ ਚ ਵੱਡੇ ਬਾਦਲ ਸਾਹਿਬ ਦੇ ਨਾਲ ਪ੍ਰਿੰਸੀਪਲ ਸੈਕਟਰੀ ਵੀ ਰਿਹਾ ਤੇ ਫਿਰ ਉਹਨੇ 3 ਜਾਂ 4 ਵਾਰ ਚੋਣਾਂ ਵੀ ਅਕਾਲੀ ਦਲ ਦੀ ਟਿਕਟ ਤੇ ਲੜੀਆਂ। ਉਹ ਸਾਰੇ ਕਹਿੰਦੇ ਜੀ ਉਸ ਦਿਨ ਉਹ ਆਰਡਰ ਉਹਨੇ ਜਾਰੀ ਕੀਤਾ ਸੀ ਚਲਾ ਦੂ ਗੋਲੀ, ਉਹ ਕਹਿੰਦਾ ਮੈਂ ਨੀ ਕੀਤਾ। ਉਹਨਾਂ ਘਟਨਾਵਾਂ ਬਾਰੇ ਇੱਕ ਜੱਜ ਦੀ ਡਿਊਟੀ ਲੱਗੀ ਸੀ ਪੜਤਾਲ ਕਰਨ ਦੀ, ਜਸਟਿਸ ਗੁਰਨਾਮ ਸਿੰਘ ਦੀ ਜੁਡੀਸ਼ੀਅਲ ਕਮਿਸ਼ਨ ਬਣਿਆ, ਉਹਨੇ ਰਿਪੋਰਟ ਦੇ ਦਿੱਤੀ ਬਰਨਾਲਾ ਸਰਕਾਰ ਵੇਲੇ। ਉਹ ਰਿਕਾਰਡ ਚੋਂ ਅੱਜ ਕੱਲ ਉਹ ਰਿਪੋਰਟ ਲੱਭਦੀ ਹੈ, ਪਰ ਰਿਪੋਰਟ ਦੇ ਵਿੱਚੋਂ ਅਪਰੇਟਿਵ ਹਿੱਸੇ ਉਹਨਾਂ ਥਾਂ ਵਿੱਚੋਂ ਗਾਇਬ ਹੈ, ਲੱਭਦਾ ਹੀ ਨਹੀਂ। ਉਹਦਾ ਇੱਕ ਨੇੜਲਾ ਰਿਸ਼ਤੇਦਾਰ ਜੱਜ ਦਾ ਬਾਅਦ ਚ ਪੰਜਾਬ ਦਾ ਚੀਫ ਸੈਕਟਰੀ ਰਿਟਾਇਰ ਹੋਇਆ, ਉਹਦੇ ਕੋਲੋਂ ਵੀ ਸੱਦ ਕੇ ਪੁੱਛਿਆ ਗਿਆ ਕਿ ਉਹ ਦੱਸੋ ਜੀ ਉਹ ਕਿੱਥੇ ਆ ਰਿਪੋਰਟ, ਤੁਹਾਨੂੰ ਕੋਈ ਪਤਾ? ਕਹਿੰਦਾ ਮੈਂ ਰਿਸ਼ਤੇਦਾਰ ਹੀ, ਮੈਂ ਉਹਦਾ ਕੋਈ ਥੋੜਾ, ਮੈਨੂੰ ਕੀ ਪਤਾ ਕਿੱਥੇ। ਉਹ ਰਿਪੋਰਟ ਵੀ ਨਹੀਂ ਲੱਭਦੀ। ਉਹਨਾਂ ਚ ਜਿਹੜੇ 4 ਮੁੰਡੇ ਮਾਰੇ ਗਏ ਸਨ ਨੌਜਵਾਨ ਜਿਹੜੇ ਪੁਲਿਸ ਦੀ ਗੋਲੀ ਨਾਲ, ਉਹਨਾਂ ਚ ਇੱਕ ਸੁਖਪਾਲ ਸਿੰਘ ਖਹਿਰੇ ਦੇ ਪਿੰਡ ਦਾ ਵੀ ਸੀ। ਲੋਕੀ ਇਸ ਗੱਲ ਤੋਂ ਵੀ ਹੈਰਾਨ ਆ ਕਿ ਉਹਦੇ ਸਵਾਲ ਦੇ ਉੱਤੇ ਇੰਨਾ ਵੀ ਕਦੇ ਕਿਸੇ ਕਿਸਮ ਦੀ ਕੋਈ ਐਜੀਟੇਸ਼ਨ ਨਹੀਂ ਚਲਾਈ। ਕੋਟਕਪੂਰੇ ਤੇ ਬਹਿਬਲ ਕਲਾਂ ਦੀ ਚੱਲਦੀ ਹੈ, ਉਹ ਮੁੱਦਾ ਦੱਬਿਆ ਗਿਆ, ਹੁਣ ਉਸ ਮੁੱਦੇ ਦੇ ਉੱਤੇ ਵੀ ਸਰਗਰਮੀ ਸ਼ੁਰੂ ਹੋਈ ਹੈ। ਇਸ ਵੇਲੇ ਜੀ SIT ਹੈ, ਜਿੱਦਾਂ ਉਹਨਾਂ ਨੇ ਕੱਲ ਬੜੀ ਲੰਬੀ ਚੌੜੀ ਪੁੱਛਗਿੱਛ ਉਹਦੇ ਤੋਂ ਵਿਜੇ ਸਾਂਪਲਾ ਤੋਂ ਕੀਤੀ ਆ, ਫਿਰ ਤੁਹਾਨੂੰ BJP ਦਾ ਲੀਡਰ, ਇਹਦੇ ਕੋਈ ਨਾ ਕੋਈ ਆਵਾਜ਼ ਹੈ ਜਾਂ ਕੋਈ ਕੰਪਨੀ ਦਿੱਲੀ ਤੱਕ ਵੀ ਜਾਊਗੀ, ਜਿਹਦੀ ਵਾਈਬ੍ਰੇਸ਼ਨ ਉੱਥੋਂ ਤੱਕ ਜਾਂਦੀ ਹੈ, ਤੇ ਉਹਦੇ ਚ ਉਧਰਲੇ ਪਾਸੇ ਵੀ ਕੱਲ ਨੂੰ ਕੋਈ ਦਖਲ ਦਿੱਤਾ ਜਾ ਸਕਦਾ। ਇਹ ਸਾਰੇ ਪਾਸਿਆਂ ਤੋਂ ਲੈ ਦੇਖ ਕੇ ਮਾਮਲਾ ਇਹੋ ਜਿਹਾ, ਜਿਹੜਾ 2015 ਤੋਂ ਲੈ ਕੇ ਹੁਣ ਤੱਕ 11 ਸਾਲਾਂ ਚ ਇੰਨਾ ਵਿਗੜ ਚੁੱਕਾ। ਮੇਰੀ ਆਪਣੀ ਸਮਝ ਹੈ ਕਿ ਸਜ਼ਾ ਨੀ ਕਿਸੇ ਨੂੰ ਵੀ ਹੋ ਸਕਣੀ, ਕਿਉਂਕਿ ਜਦੋਂ ਅਦਾਲਤ ਵੇਖਦੀ ਹੈ ਕਿ ਇੱਕੋ ਹੀ ਬੰਦੇ ਨੇ ਇੱਕ ਵਾਰੀ ਫਲਾਣੀ SIT ਨੂੰ ਆਹ ਬਿਆਨ ਦਿੱਤਾ ਤੇ ਦੂਜੀ SIT ਨੂੰ ਆਹ ਬਿਆਨ ਦਿੱਤਾ, ਬਿਆਨਾਂ ਚ ਇੱਕ ਅੱਧੇ ਦਾ ਵੀ ਫਰਕ ਹੋਵੇ ਤੇ ਉਹਦਾ ਫਾਇਦਾ ਦੋਸ਼ੀ ਨੂੰ ਮਿਲਦਾ ਤੇ ਫਿਰ ਅਦਾਲਤ ਨੂੰ ਬਰੀ ਕਰ ਦਿੰਦੀ ਹੈ। ਇੱਥੇ ਕਈ ਦੋਸ਼ੀ ਇਹੋ ਜਿਹੇ ਆ ਜਿਨ੍ਹਾਂ ਨੇ 4-4, 5-5 ਵਾਰੀ ਜਦੋਂ SIT ਬਦਲਦੀ ਸੀ ਨਵੇਂ ਸਿਰ ਜਾ ਕੇ ਬਿਆਨ ਲਿਖਾਉਣ ਲੱਗਿਆ, ਨਵੀਆਂ ਗੱਲਾਂ ਕਹਿਤੀਆਂ, ਪਹਿਲੀਆਂ ਪਾਸੇ ਰਹਿ ਗਈਆਂ। ਜਿਹੜੀਆਂ ਇੰਨੀ ਵਾਰੀ ਗੱਲਾਂ ਬਦਲ ਗਈਆਂ ਨੇ ਉਹਦੇ ਬੇਸ ਤੇ ਮੈਨੂੰ ਲੱਗਦਾ ਅੰਤ ਨੂੰ ਹੋਣਾ ਕੁਛ ਨੀ, ਸਿਰਫ ਰੌਲਾ ਰਹਿ ਜਾਣਾ। ਪਰ ਸਰਕਾਰ ਨਾਲ ਜਿਹੜੇ ਧਿਰ ਵਾਲੇ ਕਹਿੰਦੇ ਆ ਕਿ SIT ਜਿੱਦਾਂ ਲਿਖੀ ਹੈ ਬੜੇ ਕੰਫੀਡੈਂਟ ਨੇ ਕਿ ਅਸੀਂ ਕਰ ਦੇਣਾ, ਇਹਨਾਂ ਨੂੰ ਬੜੀ ਆਸ ਹੈ ਜੋ ਕੁਝ ਕਰਕੇ ਵਿਖਾ ਸਕਦੇ।
1: ਪੰਨੂ ਸਾਹਿਬ, ਅਗਲੇ ਮੁੱਦੇ ਵੱਲ ਚੱਲਦੇ ਹਾਂ ਜੀ।

0: ਸੁਪਰੀਮ ਕੋਰਟ ਨੇ ਧਾਰਮਿਕ ਅਦਾਰਿਆਂ ਬਾਰੇ ਕਿਹਾ ਕਿ ਇਹ ਜਿਹੜੀ ਰਾਈਟ ਟੂ ਇਨਫੋਰਮੇਸ਼ਨ ਐਕਟ ਹੈ ਉਹਦੇ ਬਾਬਤ ਕਿ ਇਹਨਾਂ ਨੂੰ ਜਵਾਬਦੇਹ ਹੋਣਾ ਪਏਗਾ, ਇਸੇ ਤਰ੍ਹਾਂ ਕਿਹਾ ਕਿ ਕੁਛ ਹੋਰ ਕਿਹਾ ਜੀ?
1: ਇਸੇ ਤਰ੍ਹਾਂ ਕਿਹਾ, ਅਸਲ ਚ ਮਾਮਲਾ ਤਾਮਿਲਨਾਡੂ ਦੇ ਲਾਗੇ ਇੱਕ ਛੋਟੀ ਜੀ ਯੂਨੀਅਨ ਟੈਰੀਟਰੀ ਹੈ ਜਿਹੜੀ ਸਿੱਧੀ ਸੈਂਟਰ ਦੇ ਕੰਟਰੋਲ ਹੇਠ ਹੈ, ਓਦਾਂ ਉੱਥੇ ਚੁਣੀ ਹੋਈ ਸਰਕਾਰ ਵੀ ਹੈ, ਲੈਫਟੀਨੈਂਟ ਗਵਰਨਰ ਵੀ ਹੈ ਦਿੱਲੀ ਵਾਂਗ, ਪਰ ਯੂਨੀਅਨ ਟੈਰੀਟਰੀ ਕੋਲ ਬਹੁਤੇ ਅਧਿਕਾਰ ਨਹੀਂ ਹੁੰਦੇ। ਦੂਜਾ ਇਹ ਕਿ ਉਹ ਸਾਰੀ ਸਟੇਟ ਇਕੱਠੀ ਨਹੀਂ, ਸਮੁੰਦਰ ਦੇ ਵਿੱਚ ਆਈਲੈਂਡਸ ਨੇ, ਵਾਹਵੇ 20-25 ਆਈਲੈਂਡ, ਕੋਈ ਛੋਟਾ ਕੋਈ ਵੱਡਾ, ਅੱਡ ਅੱਡ ਥਾਵਾਂ ਤੇ ਖਿਲ ਰਹੇ ਹਨ, ਤੇ ਖਿਲ ਰਹੇ ਵੀ ਮੇਰਾ ਖਿਆਲ 500-700 ਕਿਲੋਮੀਟਰ ਤੇ ਅੱਡ ਅੱਡ ਪਾਸ ਗਏ। ਉੱਥੇ ਇੱਕ ਧਾਰਮਿਕ ਅਸਥਾਨ ਹੈ, ਉਹਨਾਂ ਤੋਂ ਰਿਪੋਰਟ ਮੰਗੀ ਕਿ ਤੁਹਾਡੀਆਂ ਪਿਛਲੀਆਂ 3 ਸਾਲਾਂ ਦੀਆਂ ਆਡਿਟ ਰਿਪੋਰਟਸ ਦਿਓ। ਕਿਸੇ ਨੇ ਸੂਚਨਾ ਅਧਿਕਾਰ ਐਕਟ ਹੇਠ ਮੰਗ ਲਈ ਆਰਟੀਆਈ, ਉਹਨੇ ਆਖਿਆ ਕਿ ਇਹ ਕੋਈ ਪਬਲਿਕ ਅਥਾਰਟੀ ਨਹੀਂ ਕਿ ਜੀ ਤਾਂ ਤੁਸੀਂ ਮੰਗਦੇ ਹੋ, ਇਹ ਰਿਲੀਜੀਅਸ ਅਥਾਰਟੀ ਆ, ਤੁਸੀਂ ਇਹ ਤੋਂ ਮੰਗ ਹੀ ਨਹੀਂ ਸਕਦੇ। ਉਸ ਬੰਦੇ ਨੇ ਜਾ ਕੇ ਜਿਹੜਾ ਕੇਂਦਰੀ ਸੂਚਨਾ ਕਮਿਸ਼ਨ ਉਹਦੀ ਕੋਈ ਗੱਲ ਕਰਤੀ, ਉੱਥੋਂ ਕਹਿੰਦੇ ਆ ਕਿ ਗੱਲ ਸੁਪਰੀਮ ਕੋਰਟ ਤੱਕ ਵੀ ਚੱਲ ਚੁੱਕੀ। ਸੁਪਰੀਮ ਕੋਰਟ ਇਸ ਮਸਲੇ ਚ ਜਿੰਨੀ ਕੁ ਮੇਰੀ ਯਾਦਾਸ਼ਤ ਕੰਮ ਕਰਦੀ ਹੈ, ਪਹਿਲਾਂ ਇੱਕ ਵਾਰੀ ਕਹਿ ਚੁੱਕੀ ਹੈ ਕਿ ਇਹ ਜਿਹੜੀ ਸੂਚਨਾ ਤੁਹਾਨੂੰ ਦੇਣੀ ਪੈਗੀ। ਹੁਣ ਇਸ ਵਾਰੀ ਫਿਰ ਉਸੇ ਦੇ ਆਧਾਰ ਦੇ ਉੱਤੇ ਸ਼ਾਇਦ ਇਹਨਾਂ ਨੇ, ਕੇਂਦਰੀ ਸੂਚਨਾ ਕਮਿਸ਼ਨ ਨੇ ਕਹਿ ਤਾ ਕਿ ਤੁਸੀਂ ਇਹੋ ਜਿਹੀ ਜਾਣਕਾਰੀ ਦੇਣ ਤੋਂ ਨਾ ਨਹੀਂ ਕਰ ਸਕਦੇ, ਔਰ ਇਹ ਇਕੱਲਾ ਕੋਈ ਹਿੰਦੂ ਬਾਡੀ ਨਹੀਂ, ਇੱਕ ਅਥਾਰਟੀ ਹਿੰਦੂ ਧਰਮ ਦੀ ਹੈ ਤੇ ਇੱਕ ਉੱਥੋਂ ਦਾ ਵਕਫ ਬੋਰਡ ਹੈ, ਵਕਫ ਡਿਪਾਰਟਮੈਂਟ ਹੈ, ਜਿੱਦਾਂ ਸਾਡੇ ਪੰਜਾਬ ਚ ਵਕਫ ਬੋਰਡ, ਪਾਕਿਸਤਾਨ ਜਾਣ ਵਾਲੇ ਮੁਸਲਮਾਨਾਂ ਦੀਆਂ ਛੱਡੀਆਂ ਜਾਇਦਾਦਾਂ ਜਾਂ ਧਰਮ ਅਰਥ ਦਾਨ ਕੀਤੀਆਂ ਮੁਸਲਮਾਨੀ ਜਾਇਦਾਦਾਂ ਉਹਨਾਂ ਸਾਰੀਆਂ ਨੂੰ ਸੰਭਾਲਦਾ, ਉਸੇ ਤਰ੍ਹਾਂ ਦਾ ਉੱਥੇ ਵਕਫ ਡਿਪਾਰਟਮੈਂਟ ਹੈ, ਉਹਨੂੰ ਵੀ ਹਦਾਇਤ ਕੀਤੀ ਹੈ ਕਿ ਤੁਸੀਂ ਜਿਹੜੀ ਜਿਹੜੀ ਸੂਚਨਾ ਮੰਗੀ ਜੀ ਉਹ ਸਾਰੀ ਦਿਓ। ਇਹ ਆਮ ਤੌਰ ਤੇ ਹੁੰਦਾ ਨਹੀਂ, ਪਰ ਇਸ ਵਾਰੀ ਹੋ ਗਿਆ।
0: ਪਰ ਸਾਹਿਬ ਇੱਕ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਪਰਤ ਕੇ ਬਾਕੀ ਮੁੱਦਿਆਂ ਤੇ ਚਰਚਾ ਕਰਦੇ ਹਾਂ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਮਾਨਸ ਹੋਰੀ ਦਾਅਵਾ ਕਰਦੇ ਨੇ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਅਗਰ ਤੁਸੀਂ ਲੈਣੇ ਨੇ ਤਾਂ 587-832-1208 ਤੇ ਸੰਪਰਕ ਕਰ ਲਓ, 5878-3212-08 ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। YYC ਹੋਮ ਕੇਅਰ ਤੋਂ ਵੀਰਪਾਲ ਕੌਰ ਟੱਟ ਹੋਣਾ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਤੇ ਬਿੱਲ ਸਰਕਾਰ ਨੂੰ ਭੇਜਦੀ ਹੈ, ਫੋਨ 825-760-9783। OSS ਸਮਾਈਲ ਮੈਡੀਕਲ ਕਲੀਨਿਕ ਜੋ ਹੈ ਜੀ ਸਨਰਾਈਜ ਏਰੀਆ ਦੇ ਵਿੱਚ ਹੈ, ਕੋਈ ਅਪੁਆਇੰਟਮੈਂਟ ਬਣਾਉਣ ਦੀ ਲੋੜ ਨਹੀਂ ਹੈ, ਡਾਕਟਰ ਅਵੇਲੇਬਲ ਨੇ, ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ, ਹਫ਼ਤੇ ਦੇ 6 ਦਿਨ ਖੁੱਲ੍ਹਦੇ ਨੇ ਜੀ OSS ਸਮਾਈਲ ਮੈਡੀਕਲ ਕਲੀਨਿਕ, ਫੋਨ 587-617-4496। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਵਿੱਚ ਕੰਟਰੀ ਹਿਲਸ ਤੇ ਹੈ। ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰਕੇ ਤੁਸੀਂ ਗੁੱਡ ਡੀਲ ਬਣਾ ਲਓ, ਫੋਨ 403-903-7757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ, ਸੁਪਰਵਿਜ਼ਨ ਇੰਸ਼ੋਰੈਂਸ ਤੇ ਮੋਰਗੇਜ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ, ਭਰੋਸੇਯੋਗ ਸੇਵਾਵਾਂ ਅਗਰ ਚਾਹੀਦੀਆਂ ਨੇ 403-404-3500 ਤੇ ਸੰਪਰਕ ਕਰ ਲਓ। ਮਦਰ ਇੰਡੀਆ ਰੈਸਟੋਰੈਂਟ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਹੈ, ਜਿੱਥੇ ਕਿ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ 40 ਤੋਂ ਵੱਧ ਆਈਟਮ ਨਾਲ ਬੁਫੇ ਲੱਗਦਾ ਹੈ ਜੀ। ਹਰ ਸ਼ਨੀਚਰਵਾਰ ਐਤਵਾਰ ਸਪੈਸ਼ਲ ਮਾਲ ਪੂੜੇ ਖੀਰ ਵਗੈਰਾ ਆਪ ਜੀ ਨੂੰ ਮਿਲਣਗੇ। 24 ਘੰਟੇ ਖੁੱਲ੍ਹਣ ਵਾਲਾ ਰੈਸਟੋਰੈਂਟ ਹੈ ਸਿਟੀ ਸਕੇਪ ਲੈਂਡਿੰਗ ਦੇ ਵਿੱਚ, ਮਦਰ ਇੰਡੀਆ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ, ਫੋਨ 403-936-7777। ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਦੇ ਵਿੱਚ ਪਿਕਸਲ ਫੋਟੋ ਸਟੂਡੀਓ, ਜਿੱਥੇ ਸਿਰਫ $7 ਦੇ ਵਿੱਚ ਆਪ ਜੀ ਨੂੰ ਪਾਸਪੋਰਟ ਫੋਟੋ ਤਿਆਰ ਕਰਕੇ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਬੱਚਿਆਂ ਦੀਆਂ ਫੋਟੋ, ਫੈਮਿਲੀ ਫੋਟੋ ਅਤੇ ਪੋਰਟਰੇਟਸ ਵੀ ਤਿਆਰ ਕੀਤੇ ਜਾਂਦੇ ਨੇ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਆਪ ਸਭ ਸੁਣਨ ਵਾਲਿਆਂ ਦਾ। ਸਭ ਅਗਲੇ ਮੁੱਦੇ ਤੇ, ਜੋ SIR ਹੈ ਜੀ, ਇਹਨੇ ਬੰਗਾਲ ਦੇ ਵਿੱਚ, ਦਿੱਲੀ ਤੇ ਹੋਰ ਕਿਸੇ ਜਗ੍ਹਾ ਤੇ ਕਾਫੀ ਖਲਬਲੀ ਮਚਾਈ ਤੇ ਪੰਜਾਬ ਦੇ ਵਿੱਚ ਰੌਲਾ ਰੱਪਾ ਹੈ। ਅਜੇ ਤੱਕ ਇਸ ਤਰ੍ਹਾਂ ਲੱਗਦਾ ਨਹੀਂ ਹੈ ਕਿ ਪੰਜਾਬ ਸਰਕਾਰ ਇਸ ਤੋਂ ਘਬਰਾਈ ਹੋਈ ਹੈ, ਪਰ ਚੱਲ ਰਿਹਾ ਜੀ ਇਹ। ਤੇ ਨਾਲ ਦੀ ਨਾਲ ਜੋ NRI ਦੀਆਂ ਸਮੱਸਿਆਵਾਂ ਇਹਦੇ ਨਾਲ ਜੁੜ ਗਈਆਂ ਨੇ ਵੋਟਾਂ ਦੇ ਰਿਗਾਰਡਿੰਗ ਲੈ ਕੇ, ਉਹਦੇ ਬਾਰੇ ਕੀ ਕਹਿੰਦੇ ਹੋ ਤੁਸੀਂ?
1: ਦੇਖੋ, ਪਹਿਲੀ ਗੱਲ ਤਾਂ ਇਹ ਕਿ ਜਿੰਨਾ ਰੌਲਾ ਬਾਕੀ ਸਟੇਟਸ

0: ਨਹੀਂ ਆਬਾਦੀਆਂ ਉਹ ਤੇ ਉੱਥੇ ਦੀ ਉੱਥੇ ਆਬਾਦੀ ਖੜੀ ਰਹੀ, ਜਿਹੜੀਆਂ ਬਾਹਰ ਦੀਆਂ ਕਲੋਨੀਆਂ ਉਹਨਾਂ ਚ ਲੋਕ ਹੋਰ ਆ ਕੇ ਵਸਦੇ ਗਏ, ਵੋਟਾਂ ਵੱਧ ਬਣਦੀਆਂ ਗਈਆਂ। ਜਿਹੜੀਆਂ ਵੋਟਾਂ ਉਦੋਂ 1000 ਜਾਂ 1100 ਸੀ, ਇਸ ਵੇਲੇ 2000 ਤੋਂ ਟੱਪੀਆਂ ਉਸ ਬੂਥ ਦੀਆਂ। ਜਿਹੜਾ ਅੰਦਰੂਨੀ ਆਬਾਦੀ ਵਾਲਾ 1000 ਵਾਲਾ, ਉਹ ਆਪਣਾ ਕੰਮ ਪਹਿਲਾਂ ਮੁਕਾਲੂ, ਪਰ ਜਿਹੜਾ 2000 ਤੋਂ ਵੱਧ ਆ ਉਹਦੇ ਵਾਸਤੇ ਡਬਲ ਕੰਮ ਹੈ। ਇਕੱਲੇ ਇਕੱਲੇ ਨੂੰ ਫਿਰ ਉਹਨਾਂ ਥਾਵਾਂ ਤੇ ਅਗਲੇ ਪਾਸੇ ਨਵੀਆਂ ਕਲੋਨੀਆਂ ਤੇ ਫੈਸਿਲਿਟੀਜ਼ ਵੀ ਕੋਈ ਨਹੀਂ। ਉਹ ਤਾਂ ਥੋੜਾ ਜਿਹਾ ਇਹਨਾਂ ਨੂੰ ਰੈਸ਼ਨਲਾਈਜ਼ ਕਰਨਾ ਚਾਹੀਦਾ, ਉਹ ਕਰਨਾ ਹੁੰਦਾ ਜ਼ਿਲ੍ਹਿਆਂ ਦੇ ਪੱਧਰ ਤੇ, ਇਹ ਸੂਬੇ ਦਾ ਕੋਈ ਦਖਲ ਨਹੀਂ। ਦੂਸਰਾ, ਕੁਛ ਲੋਕੀ ਵੀ ਅੱਗੋਂ ਗਿਆਨ ਮੰਦਾ ਚੰਗਾ ਬੋਲਦੇ ਆ, ਸਾਨੂੰ ਪਤਾ ਤਾਂ ਸਾਡੀਆਂ ਵੋਟਾਂ ਕੱਟਣੀਆਂ। ਜਿਹੜੀ ਪਹਿਲੀ ਡੀਮੈਪਿੰਗ ਕੀਤੀ ਗਈ ਉਹਦੇ ਵਿੱਚ ਕੋਈ 20-22 ਲੱਖ ਦੇ ਕਰੀਬ ਲੋਕ ਹੈ ਜਿਨ੍ਹਾਂ ਦੇ ਨਾਂ ਮੈਚ ਨਹੀਂ ਕਰ ਰਹੇ, ਤੇ ਉਹ ਹੋਣੇ ਵੀ ਆ। ਉਹ ਇਸ ਕਰਕੇ ਕਿ ਜਿਹੜੀਆਂ ਕੁੜੀਆਂ ਪਿੱਛੋਂ ਵਿਆਹ ਕੇ ਆਈਆਂ ਨੇ, 2003 ਤੋਂ ਇਹਨਾਂ ਨੇ ਮੈਪਿੰਗ ਸ਼ੁਰੂ ਕੀਤੀ ਹੈ ਤੇ ਉਹਨਾਂ ਦੀਆਂ ਵੋਟਾਂ ਉੱਥੇ ਰਹਿ ਗਈਆਂ। ਇੱਥੇ ਇਹਨਾਂ ਨੇ 3-3 ਵਾਰ ਵੋਟਾਂ ਪਾ ਲਈਆਂ, ਕਹਿੰਦੇ ਜੀ ਇੱਥੋਂ ਦੀਆਂ ਸਾਡੇ ਕੋਲ ਲੈ ਲਈਆਂ, ਅਸੀਂ ਪੁਰਾਣੇ ਬੂਥ ਤੇ ਪਾਈ ਹੈ, ਪਿੱਛੇ ਕਿੱਥੇ ਪਾਈ ਸੀ ਲੱਭਦੀ ਨੀ। ਉਹਨਾਂ ਨੂੰ ਪੁੱਛਿਓ ਕਹਿੰਦੇ ਸਾਨੂੰ ਯਾਦ ਨੀ। ਉਹ ਥੋੜੀ ਜਿਹੀ ਕੋਸ਼ਿਸ਼ ਕੀਤੀ ਆ, ਯਾਦ ਆ ਜਾਂਦਾ, ਇਹੋ ਜਿਹੀ ਗੱਲ ਨੀ। ਲੋਕੀ ਵੀ ਖੇਚਲ ਕਰਨ ਨੂੰ ਤਿਆਰ ਨੇ। ਹੁਣ ਇਹ ਸਵੇਰੇ ਅੱਜ ਮੈਨੂੰ ਆਟੋਵਾ ਤੋਂ ਇੱਕ ਸਰਦਾਰ ਜੀ ਦਾ ਫੋਨ ਆਇਆ, ਉਹਨਾਂ ਨੇ ਮੈਨੂੰ ਆਖਿਆ ਕਹਿੰਦੇ ਸਾਡੀਆਂ ਵੋਟਾਂ, ਕਹਿੰਦੇ ਸੀ ਡੀਮੈਪਿੰਗ ਹੋ ਚੱਲੀਆਂ ਨੇ, ਲੱਭਦੀਆਂ ਨੀ। ਤੇ ਮੈਂ ਆਪ ਨੈਟ ਤੇ ਕੋਸ਼ ਕੀਤੀ ਤੇ ਸਾਡੀਆਂ ਸਾਰੀਆਂ ਲੱਭਤੀਆਂ, ਤੇ ਮੈਂ ਉਹਨੂੰ ਦੱਸਿਆ ਜਿਹੜਾ ਬੂਥ ਲੈਵਲ ਅਫਸਰ BLO, ਉਹਨੇ ਵੀ ਉਸ ਵੇਲੇ ਆਖਿਆ ਕਹਿੰਦਾ ਜੀ ਬਿਲਕੁਲ ਕਰੈਕਟ ਆ, ਤੇ ਅਸੀਂ ਉਹ ਫਾਰਮੂਲਾ ਬਾਕੀਆਂ ਵਾਸਤੇ ਵੀ ਵਰਤਾਂਗੇ। ਉਹਦੇ ਚ ਆਮ ਤੌਰ ਦੇ ਉੱਤੇ ਉਹ ਸਭ ਕੁਝ ਲੱਭ ਜਾਂਦਾ, ਕੁਛ ਗੱਲਾਂ ਚ ਸਾਡੇ ਲੋਕ ਰੌਲਾ ਵੀ ਜ਼ਿਆਦਾ ਪਾਉਂਦੇ ਆ, ਉਹ ਨਹੀਂ ਹੋਣਾ ਚਾਹੀਦਾ। ਵਿਦੇਸ਼ਾਂ ਨਾਲ ਸੰਬੰਧਿਤ ਦੋ ਸਮੱਸਿਆਵਾਂ ਨੇ। ਇੱਕ ਤਾਂ ਇਹ ਕਿ ਮੇਰੇ ਇੱਕ ਮਿੱਤਰ ਇੱਥੋਂ ਨਕੋਦਰ ਤੋਂ ਵਿਦੇਸ਼ ਚਲੇ ਗਏ ਬੱਚਿਆਂ ਕੋਲ ਦੋਵੇਂ ਜੀ, ਉੱਥੋਂ ਹੁਣ ਇਕੱਲੀ SIR ਵਾਸਤੇ ਆ ਨਹੀਂ ਸਕਦੇ, ਪਿੱਛੇ ਪਰਿਵਾਰ ਚ ਹੈ ਹੀ ਕੋਈ ਨੀ, ਘਰ ਨੂੰ ਤਾਂ ਤਾਲਾ ਲਾ ਕੇ ਗਏ ਨੇ। ਇਹ ਕਹਿੰਦੇ ਜੀ ਜੇ ਕੋਈ ਵਿਦੇਸ਼ ਗਿਆ ਤੇ ਉਹਦਾ ਕੋਈ ਰਿਸ਼ਤੇਦਾਰ ਕੋਈ ਘਰ ਦਾ ਜੀ ਦੂਸਰਾ ਉਹਦੀ ਵੋਟ ਠੀਕ ਕਰਾ ਦੇ। ਉਹ ਕਹਿੰਦੇ ਸਾਡੇ ਘਰ ਦਾ ਜੀ ਉੱਥੇ ਹੈ ਹੀ ਕੋਈ ਨੀ, ਸਾਡੀ ਵੋਟ ਕੌਣ ਠੀਕ ਕਰੋ। ਉਹ ਆਨਲਾਈਨ ਠੀਕ ਕੀਤੀ ਜਾ ਸਕਦੀ ਹੈ। ਜਦੋਂ ਸਮੱਸਿਆ ਆਵੇ ਮੈਂ ਤੁਹਾਨੂੰ ਰਸਤਾ ਦੱਸ ਦਿਆਂਗਾ, ਜਾਂ ਉਹਨਾਂ ਲੋਕਾਂ ਤੋਂ ਤੁਸੀਂ ਪੁੱਛ ਲਿਓ, ਉਹਨਾਂ ਦੀ ਹੈਲਪ ਮੈਂ ਕਰ ਦੂ। ਇਹ ਜਿਹੜੇ ਨਕੋਦਰ ਵਾਲੇ ਸੀ ਇਹਨਾਂ ਦਾ ਵੀ ਮੈਂ ਇਲੈਕਸ਼ਨ ਕਮਿਸ਼ਨ ਤੋਂ ਪੁੱਛਿਆ, ਉਹ ਕਹਿੰਦੇ ਜਿਹੜਾ ਰਿਲੇਸ਼ਨ ਹੈ, ਰਿਲੇਸ਼ਨ ਦਾ ਮਤਲਬ ਇਹ ਨੀ ਕਿ ਬਲੱਡ ਰਿਲੇਸ਼ਨ ਜਾਂ ਤੁਹਾਡਾ ਕੋਈ ਰਿਲੇਟਿਵ ਵੀ ਹੋਵੇ, ਰਿਲੇਸ਼ਨ ਦਾ ਮਤਲਬ ਕਿ ਫਰੈਂਡਲੀ ਰਿਲੇਸ਼ਨ ਵੀ ਹੋ ਸਕਦਾ। ਲੰਮੇ ਸਮੇਂ ਦਾ ਤੁਹਾਡਾ ਕੋਈ ਸ਼ਾਪ ਕੀਪਰ ਹੈ, ਉਹ ਤੁਹਾਡੀ ਥਾਂ ਦੇ ਉੱਤੇ ਕਹਿ ਦੇਵੇ ਜੀ ਜੇ ਦੱਸਦੇ ਠੀਕ ਹੈ, ਤੇ ਆ ਇਹਨਾਂ ਦੀਆਂ ਵੋਟਾਂ ਨੇ, ਆ ਪਰਿਵਾਰ ਦੇ ਜੀ ਆ, ਤੇ ਇਹ ਅਜੇ ਤੱਕ ਇੰਡੀਆ ਦੇ ਸਿਟੀਜ਼ਨ ਹੈ, ਤੁਸੀਂ ਆਪਣੇ ਪਾਸਪੋਰਟ ਦੀ ਕਾਪੀ ਨਾਲ ਭੇਜ ਦਿਓ, ਤੁਹਾਡੀ ਵੋਟ ਇੱਥੇ ਬਣ ਜਾਓ। ਉਹਨਾਂ ਦੀ ਵੀ ਹੱਲ ਹੋ ਜਾਂਦਾ। ਕੁਝ ਇਹੋ ਜਿਹੇ ਹੈ ਜਿਹੜੇ ਕਹਿੰਦੇ ਜੀ ਮੁੰਡਾ ਜਾਂ ਕੁੜੀ ਸਾਡਾ 2004 ਚ ਉੱਥੋਂ ਚਲਾ ਗਿਆ, 2003 ਚ ਉਹਦੀ ਉਮਰ ਅਜੇ 18 ਤੋਂ ਘੱਟ ਸੀ, ਉਦੋਂ ਵੋਟ ਬਣ ਨਹੀਂ ਸਕਦੀ, 4 ਚਲਾ ਗਿਆ, ਉੱਥੇ ਜਾ ਕੇ PR ਲਈ ਆ, ਅਜੇ ਤੱਕ ਸਿਟੀਜ਼ਨਸ਼ਿਪ ਮਿਲੀ ਨੀ, ਪਾਸਪੋਰਟ ਉਹਦੇ ਕੋਲ ਇੰਡੀਅਨ ਹੈ, ਇੱਥੇ ਦੀ ਵੋਟ। ਉਹ ਕਹਿੰਦੇ ਜੀ ਬਿਲਕੁਲ ਬਣ ਸਕਦੀ ਆ, ਉਹਨੂੰ ਨਿਊ ਵੋਟਰ ਦੇ ਤੌਰ ਤੇ ਰਜਿਸਟਰ ਕੀਤਾ ਜਾ ਸਕਦਾ, ਉਹ ਚ ਫਾਰਮ ਨੰਬਰ 4 ਹੈਗਾ ਉਹ ਭਰ ਦਿੱਤਾ ਜਾਵੇ, ਤੇ ਇੱਥੇ ਜਿਹੜਾ ਤੁਹਾਡਾ ਕੋਈ ਰਿਸ਼ਤੇਦਾਰ ਹੈ ਜਾਂ ਪਰਿਵਾਰ ਦਾ ਜੀ ਆ ਜਾਂ ਕੋਈ ਸਾਂਝ ਵਾਲਾ ਬੰਦਾ ਫਰੈਂਡਲੀ ਰਿਲੇਸ਼ਨ ਵਾਲਾ, ਉਹਦੇ ਪਾਸਪੋਰਟ ਦੀ ਕਾਪੀ ਮੰਗਵਾ ਕੇ ਤੇ ਨਾਲ ਟੈਸਟ ਕਰ ਦੇਵੇ ਕਿ ਜੋ ਕੋਈ ਇਹਨੇ ਦੱਸਿਆ ਬਿਲਕੁਲ ਠੀਕ ਆ, ਕਿਸੇ ਦੂਜੇ ਦੇਸ਼ ਦਾ ਸਿਟੀਜ਼ਨ ਨਹੀਂ ਬਣਿਆ, ਤੇ ਵੋਟ ਉਹਦੀ ਵੀ ਬਣ ਜਾਓ। ਇਹਨਾਂ ਸਾਰੀਆਂ ਚੀਜ਼ਾਂ ਦਾ ਹੱਲ ਹੈਗਾ, ਇੱਕ ਤਾਂ ਠੰਮੇ ਨਾਲ ਵੇਖਣ ਦੀ ਲੋੜ ਹੈ, ਦੂਸਰਾ ਖਾਸ ਕਰਕੇ ਔਰਤਾਂ ਦਾ ਪੇਕਿਆਂ ਦੀ ਵੋਟ ਲੱਭਣਾ। ਤੇ ਇੱਥੇ ਵੀ ਕਈ ਲੋਕ ਪਿਛਲੀ ਵਾਰੀ ਜਿਹੜੇ ਸਕੂਲ ਚ ਗਏ, ਉੱਥੇ ਜੇ ਵੱਡਾ ਪਿੰਡ ਹੈ ਜਾਂ ਵੱਡਾ ਸ਼ਹਿਰ ਹੈ, ਇੱਕੋ ਸਕੂਲ ਚ 5-6 ਬੂਥ ਨੇ, ਉੱਥੇ ਉਹਨੂੰ ਇਹ ਨੀ ਪਤਾ ਲੱਗਦਾ ਕਿ ਮੈਂ 19, 21, 22, 23 ਇਹਨਾਂ ਚੋਂ ਕਿਹੜੇ ਨੰਬਰ ਵਾਲੇ ਬੂਥ ਵਿੱਚ ਗਿਆ ਸੀ। ਉਹ ਕਹਿੰਦੇ ਫਲਾਣੇ ਥਾਂ ਗਿਆ, ਉੱਥੇ ਵੋਟ ਨਹੀਂ ਲੱਭਦੀ। ਉਹ ਵੋਟਾਂ ਲੱਭੀਆਂ ਜਾਣ ਤੇ ਸਾਰੀਆਂ ਲੱਭ ਜਾਂਦੀਆਂ ਨੇ, ਤੇ ਉਹਦਾ ਸਮੱਸਿਆ ਦਾ ਹੱਲ ਕਰਨਾ ਚਾਹੀਦਾ। ਫਿਰ ਵੀ ਜੇ ਕਿਸੇ ਨੂੰ ਪ੍ਰੋਬਲਮ ਆਵੇ ਤੇ ਕੁਲਦੀਪ ਜੀ ਤੁਸੀਂ ਇਹਨਾਂ ਤੋਂ ਲੈ ਲਿਓ ਜੋ ਵੀ ਵੇਰਵੇ ਦਿੰਦੇ ਆ, ਤੇ ਮੈਂ ਇਧਰੋਂ ਹੈਲਪ ਕਰ ਦਿਆਂ।
1: ਠੀਕ ਹੈ ਜੀ ਬੰਨ ਸਾਹਿਬ, ਹੁਣ ਅਗਲੇ ਮੁੱਦੇ ਤੇ ਗੱਲ ਕਰਦੇ ਹਾਂ ਜੀ। ਫਿਰ ਕਾਕਰੋਚ ਪਾਰਟੀ ਦਾ ਬੜਾ ਰੌਲਾ ਪਿਆ ਸੀ, ਤੇ ਹੁਣ ਉਹਨਾਂ ਰੌਲਾ ਨਹੀਂ ਹੈ, ਲੇਕਿਨ ਉਹਦੇ ਬਾਰੇ ਦਿੱਲੀ ਹਾਈ ਕੋਰਟ ਨੇ ਕਹਿੰਦੇ ਹੁਕਮ ਦਿੱਤਾ ਹੈ ਕਿ ਸੋਸ਼ਲ ਮੀਡੀਆ ਖਾਤੇ ਖਾਸ ਤੌਰ 'ਤੇ X ਵਗੈਰਾ ਚਾਲੂ ਕਰੋ, ਇਹ ਬੰਦ ਨਾ ਕਰੋ। ਇੱਕ ਤਾਂ ਇਹ ਦੱਸੋ ਕਿ ਇਹ

0: ਡਿਵੈਲਪਮੈਂਟ ਹੈ ਤੇ ਦੂਸਰਾ ਜੋ ਸੋਨਮ ਵਾਂਗਚੁੱਕ ਦੀ ਕੀ ਸਥਿਤੀ ਹੈ ਜੀ ਇਸ ਵੇਲੇ ਉਹ ਵੀ ਦੱਸਿਓ।
1: ਸੋਮਨ ਵਾਂਗਚੁੱਕ ਜਿਹੜਾ ਲੰਮੀ ਭੁੱਖ ਹੜਤਾਲ ਤੇ ਆ ਉਹ ਲਗਾਤਾਰ ਉੱਥੇ ਵਜਨ ਉਹਦਾ ਘਟਦਾ ਜਾ ਰਿਹਾ। ਇੱਕ ਦੋ ਵਾਰ ਉਹਨੇ ਆਖਿਆ ਗਿਆ ਇਤਿਹਾਸ ਦਾ ਪਿਤਾ ਤੇ ਉਹਨੇ ਆਖਿਆ ਮੈਂ ਨੀ ਜਾਣਾ ਉੱਥੇ ਜਾਊਂਗਾ, ਤੁਸੀਂ ਵਧੋ ਵਧੀ ਮੈਨੂੰ ਖੁਰਾਕ ਦਿਓਗੇ ਮੈਂ ਨੀ ਲੈਣੀ। ਬੰਦੇ ਉਸਨੇ ਕੰਮ ਬਹੁਤ ਕੀਤਾ, ਸਮਾਜ ਦੀ ਬਹੁਤ ਉਹਨੇ ਮਿਹਨਤ ਕੀਤੀ। ਇਸ ਵੇਲੇ ਉਹ ਇੱਕ ਲੜਾਈ ਲੜ ਰਿਹਾ ਬਾਕੀ ਨੌਜਵਾਨਾਂ ਦੇ ਨਾਲ ਉੱਥੇ ਬੈਠਾ ਜੰਤਰ ਮੰਤਰ ਤੇ। ਅੰਨਾ ਹਜ਼ਾਰੇ ਦੀ ਲਹਿਰ ਅਸੀਂ ਸਮਝੇ ਸੀ ਆਪਣੇ ਆਪ ਉੱਠੀ ਹੈ, ਆਪਣੇ ਆਪ ਨੀ ਇੱਕ ਖਾਸ ਵਿਚਾਰਧਾਰਾ ਵਾਲੇ ਲੋਕ ਉਹਦੇ ਪਿੱਛੇ ਸੀ ਜਿਨ੍ਹਾਂ ਨੇ ਸਾਰਾ ਜ਼ੋਰ ਲਾਇਆ ਸੀ ਮੌਕੇ ਦੀ ਸਰਕਾਰ ਨੂੰ ਪਲਟਾਉਣ ਵਾਸਤੇ। ਉਹ ਕੰਮ ਪਲਟ ਚੁੱਕਾ, ਇਸ ਵਾਰੀ ਇਹਦੇ ਪਿੱਛੇ ਲਹਿਰ ਕੋਈ ਨੀ। ਜਿਹੜਾ ਮੀਡੀਆ ਅੰਨਾ ਹਜ਼ਾਰ ਨੂੰ ਉਦੋਂ ਇੰਨਾ ਚੁੱਕਦਾ ਸੀ ਐਵੇਂ ਨੀ ਸੀ ਚੁੱਕਦਾ। ਜਿਹੜੇ ਸਕੂਲ ਕਾਲਜ ਇਕੱਠੇ ਹੋ ਕੇ ਆਪਣੇ ਬੱਚਿਆਂ ਨੂੰ ਸੈਂਕੜਿਆਂ ਦੀ ਜਾਂ ਬਲਕਿ ਹਜ਼ਾਰਾਂ ਦੀ ਗਿਣਤੀ ਚ ਲੈ ਕੇ ਜਾਂਦੇ ਸਾਰਿਆਂ ਦੇ ਮੱਥੇ ਤੇ ਲਿਖਿਆ ਹੁੰਦਾ ਸੀ ਮੈਂ ਹੀ ਅੰਨਾ, ਉਹਨਾਂ ਨੂੰ ਇਸ ਵਾਰੀ ਕਾਕਰੋਚ ਦੀ ਕੋਈ ਚਿੰਤਾ ਨੀ ਹੋਈ, ਬੈਠੇ ਆਰਾਮ ਨਾਲ। ਇਹ ਆਪਣੀ ਲੜਾਈ ਲੜਦੇ ਪਏ ਜੰਤਰ ਮੰਤਰ ਤੇ ਧਰਨਾ ਮਾਰ ਕੇ ਬੈਠੇ, ਪਤਾ ਨੀ ਕੀ ਬਣੇ ਕੀ ਨਾ ਬਣੇ। ਇਹਨਾਂ ਦੇ ਅਕਾਊਂਟ ਸੀਜ਼ ਕੀਤੇ ਸੀ। ਹੁਣ ਹਾਈਕੋਰਟ ਨੇ ਆਖਿਆ ਦਿੱਲੀ ਵਾਲੇ ਨੇ ਕਿ ਤੁਸੀਂ ਆਖਿਆ ਸੀ ਕਿ ਨੀਟ ਦੇ ਪੇਪਰ ਚੱਲਦੇ ਆ ਤੇ ਇਹਨਾਂ ਦੇ ਅਕਾਊਂਟ ਤੇ ਗਲਤ ਪ੍ਰਚਾਰ ਹੁੰਦਾ ਬੰਦ ਕਰ ਦਿਓ, ਪਰ ਨੀਟ ਦੇ ਪੇਪਰ ਲੰਘਿਆ ਨੀ ਵੀ ਹੁਣ ਤੇ ਕਈ ਦਿਨ ਹੋ ਗਏ ਆ, ਰਿਜ਼ਲਟ ਵੀ ਆ ਚੁੱਕੇ ਆ ਤੇ ਹੁਣ ਤੁਸੀਂ ਇਹਨਾਂ ਦੇ ਅਕਾਊਂਟ ਤੋਂ ਸੀਜ਼ ਕੀਤੇ, ਰਿਲੀਜ਼ ਕਰੋ। ਕੱਲ ਹਾਈਕੋਰਟ ਨੇ ਆਰਡਰ ਕਰਤਾ, ਅੱਜ ਸ਼ਾਇਦ ਹੋ ਜਾਵੇ।
0: ਗੂਗਲ ਤੇ ਮੈਟਾ ਨੂੰ ਕੋਈ ਸਮੱਗਰੀ ਹਟਾਉਣ ਲਈ ਕਿਹਾ ਗਿਆ ਤੇ ਉਹਨਾਂ ਨੇ ਸ਼ਾਇਦ ਨਾ ਕਰ ਦਿੱਤੀ ਹੈ ਜੀ, ਉਹ ਕਹਿੰਦੇ ਅਸੀਂ ਹਟਾ ਨਹੀਂ ਸਕਦੇ, ਇਹ ਕੀ ਮਸਲਾ ਕੀ ਹੈ ਜੀ?
1: ਕਈ ਹੋਰ ਦੇਸ਼ਾਂ ਵਿੱਚ ਵੀ ਆਖਿਆ ਗਿਆ ਕਿ ਜਿਹੜੇ ਛੋਟੇ ਬੱਚੇ ਆ ਇੱਕ ਖਾਸ ਉਮਰ ਮਿਲ ਦਿੱਤੀ ਗਈ ਹੈ ਕਿ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਨਹੀਂ ਚਲਾ ਸਕਦੇ, ਇੱਥੇ ਵੀ ਸੋਚਿਆ ਜਾ ਰਿਹਾ। ਪਰ ਇਹਦੇ ਦੌਰਾਨ ਸਰਕਾਰ ਨੇ ਕਹਿ ਦਿੱਤਾ ਇਹ ਦੋਵੇਂ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਜਿਹਦਾ ਨਾਮ ਤਾਂ ਲਿਆ, ਇਹਨਾਂ ਨੂੰ ਕਿਹਾ ਕਿ ਤੁਹਾਡੇ ਇਸ ਪਲੇਟਫਾਰਮ ਤੇ ਜਿਹੜਾ ਇਲੀਸਿਟ ਇਹੋ ਜਿਹਾ ਕੰਟੈਂਟ ਪਿਆ ਉਹ ਸਾਰਾ ਸਾਰਾ ਡਿਲੀਟ ਕਰੋ ਜੇ ਤੁਸੀਂ ਇੰਡੀਆ ਚਲਾਉਣਾ। ਉਹ ਕਈ ਦਿਨ ਤੱਕ ਵਿਚਾਰਾਂ ਚੱਲਦੀਆਂ ਰਹੀਆਂ। ਕੱਲ ਉਹਨਾਂ ਨੇ ਅਦਾਲਤ ਵਿੱਚ ਜਾ ਕੇ ਕਹਿ ਦਿੱਤਾ ਜੀ ਸਾਡੇ ਵਾਸਤੇ ਪੋਸੀਬਲ ਨਹੀਂ, ਅਸੀਂ ਨਹੀਂ ਹਟਾ ਸਕਦੇ, ਸਾਡੇ ਕੋਲ ਇਹੋ ਜਿਹਾ ਕੋਈ ਸੈਂਸਰ ਨਹੀਂ ਜਿਹਦੇ ਨਾਲ ਅਸੀਂ ਸਾਰਾ ਹਟਾ ਦਈਏ। ਹਾਂ ਸਰਕਾਰ ਚਾਹੁੰਦੀ ਹੈ ਹਟਾ ਦੇਵੇ, ਤੁਹਾਨੂੰ ਕੋਈ ਇਤਰਾਜ਼ ਨਹੀਂ, ਇਹ ਆਪਣੇ ਦੇਸ਼ ਵਿੱਚ ਇਹੋ ਜਿਹਾ ਪ੍ਰਬੰਧ ਕਰ ਲੈਣ, ਅਸੀਂ ਤਾਂ ਇਹੋ ਜਿਹਾ ਅੱਜ ਤੱਕ ਪ੍ਰਬੰਧ ਨਹੀਂ ਕਰ ਸਕੇ। ਜਿਹੜਾ ਸੋਸ਼ਲ ਮੀਡੀਆ ਤੇ ਇਹੋ ਜਿਹਾ ਕੰਟੈਂਟ ਕੋਈ ਲੋਕ ਪਾ ਦਿੰਦੇ ਜਾਂ ਪਿਛਲਾ ਪਿਆ ਹੋਇਆ ਉਹਨੂੰ ਸਾਰੇ ਨੂੰ ਡਿਲੀਟ ਕਰਨਾ ਸਾਡੇ ਵਾਸਤੇ ਨਹੀਂ। ਉਹਨਾਂ ਦੇ ਆ ਸਟੈਂਡ ਲੈਣ ਤੋਂ ਬਾਅਦ ਹੁਣ ਵੇਖਣਾ ਪਊ ਕਿ ਸਰਕਾਰ ਉਹਨਾਂ ਦੇ ਸਟੈਂਡ ਨੂੰ ਮੰਨਦੀ ਆ ਜਾਂ ਸਖਤੀ ਕਰਕੇ ਉਹਨਾਂ ਨੂੰ ਕਹਿੰਦੀ ਆ ਕਿ ਕਰੋ। ਦੋਵੇਂ ਹਾਲਤਾਂ ਚ ਸਥਿਤੀ ਟਕਰਾਅ ਵਾਲੀ ਵੀ ਆ ਸਕਦੀ ਆ। ਉਹ ਕਹਿੰਦੇ ਸਾਨੂੰ ਹੋਰ ਕਿਸੇ ਦੇਸ਼ ਵਿੱਚ ਇਹੋ ਜਿਹੀ ਸਥਿਤੀ ਦਾ ਸਾਹਮਣਾ ਨਹੀਂ ਕਰਨਾ ਪਿਆ, ਪਰ ਜੇ ਇੱਥੇ ਬਣ ਗਿਆ ਇਹ ਟਕਰਾਅ ਦੀ ਸਥਿਤੀ ਦੋਵਾਂ ਧਿਰਾਂ ਵਾਸਤੇ ਕਾਫੀ ਮੁਸ਼ਕਲਾਂ ਪੈਦਾ ਕਰ ਸਕਦੀ।
0: ਬਹੁਤ ਸ਼ੁਕਰੀਆ ਜੀ ਪੰਨੂ ਸਾਹਿਬ ਸਾਨੂੰ ਸਾਰੀ ਜਾਣਕਾਰੀ ਵਿਸਥਾਰ ਸਹਿਤ ਦੇਣ ਲਈ, ਧੰਨਵਾਦ ਜੀ।
1: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
0: ਇਹ ਸਨ ਜੀ ਪੰਜਾਬ ਤੋਂ ਜਤਿੰਦਰ ਪੰਨੂ ਜੀ। ਇਸ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਵਿੱਚ ਜਾਣਕਾਰੀ ਵਾਲਾ ਹਿੱਸਾ ਇੱਥੇ ਖਤਮ ਕਰਦੇ ਹਾਂ। ਕੁਝ ਗੀਤ ਸੰਗੀਤ ਆਪ ਜੀ ਦੀ ਨਜ਼ਰ ਪੇਸ਼ ਕੀਤਾ ਜਾਵੇਗਾ। ਵਈਆਂ ਭੁੱਲਾ ਚੁੱਕ ਵਾਲੀ ਖਿਮਾ ਜੀ, ਸਤਿ ਸ਼੍ਰੀ ਅਕਾਲ।

大中文电台，一起走过28年，声音联系每一天。卡加里牛。

既然想飞，点解唔启航呢？纤细嘅翅膀亦都有划破气流嘅力量。今个礼拜第二位系 Chantel 姚卓菲嘅《想飞之内心》。

听过嚟自有李克勤情非首尔。继续带大家去吴哥窟。

嘅吴哥窟，继续咧，我哋有詹正皮啊，詹正平啊。除咗琴日带大家去温哥华之外，今日带大家扬州。

0: 以下是卡卡里及温哥华的联播节目，加拿大中文电台 FM94.7 会在早上再作本地节目广播，请各位听众留意。
1: 凌晨12点。

好啦，前后听过有陈松伶嘅《松伶》，同埋刚才呢首系谢安琪嘅《五十五十》。新闻之前为你送上有谷子乔嘅歌曲《回望》。

0: 94.7 FM रेडियो सुरसंगम हर हफ्ते 20 घंटे सुनो मंडे टू फ्राइडे शाम 4 टू 5 कुलदीप सिंह विचार चर्चा शाम 8 टू 9 जितेंद्र पन्नू रेडियो सुरसंगम .ca फोन 403-585-0910 रेडियो सुरसंगम
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: ਪ੍ਰੋਫੈਸ਼ਨਲ ਸਰਵਿਸ
1: ਭਰੋਸੇਯੋਗ ਰੀਅਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
1: ਮੈਕਸਵੈਲ ਸੈਂਟਰਲ ਦੇ ਰੀਅਲਟਰ ਮਨਦੀਪ ਸਿੰਘ ਗਿੱਲ 403-617-1868 ਰੇਡੀਓ ਸਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ ਅੱਜ ਦਿਨ ਬੁੱਧਵਾਰ ਜੁਲਾਈ ਮਹੀਨੇ ਦੀ 8 ਤਰੀਕ ਸਨ 2026 4:10 ਹੋ ਰਹੇ ਨੇ ਹੁਣ ਤੋਂ ਲੈ ਕੇ 5 ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦੇ ਵਿੱਚ 5 ਸਵਲੀਨ ਕੌਰ ਜੱਸੜ ਪ੍ਰੋਗਰਾਮ ਪੇਸ਼ ਕਰਨਗੇ 8 ਇੱਕ ਵਿਸ਼ੇਸ਼ ਗੱਲਬਾਤ ਪੇਸ਼ ਕੀਤੀ ਜਾਵੇਗੀ ਆਪ ਸਭ ਲਈ ਉਹ ਗੱਲਬਾਤ ਹੈ ਜੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਦੇ ਆਫਿਸਰ ਸਰਦਾਰ ਜਸਪ੍ਰੀਤ ਸਿੰਘ ਰਾਜਪੂਤ ਹੋਰਾਂ ਦੇ ਨਾਲ RCMP ਆਫਿਸਰ ਪੁਲਿਸ ਆਫਿਸਰ ਜਸਪ੍ਰੀਤ ਸਿੰਘ ਰਾਜਪੂਤ ਹੋਰਾਂ ਦੇ ਨਾਲ ਇਹ ਗੱਲਬਾਤ ਹੈ ਇਸ ਗੱਲਬਾਤ ਦਾ ਵਿਸ਼ਾ ਰਹੇਗਾ ਜੀ ਡੋਮੈਸਟਿਕ ਵਾਇਲੈਂਸ ਘਰੇਲੂ ਹਿੰਸਾ ਬਹੁਤ ਕੰਮ ਦੀਆਂ ਗੱਲਾਂ ਨੇ ਜ਼ਰੂਰੀ ਨੇ ਅਤੇ ਤੁਸੀਂ ਜ਼ਰੂਰ ਪ੍ਰੋਗਰਾਮ ਸੁਣਨਾ ਜੀ ਰਾਤ 8 9 ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਅਸੀਂ ਪੇਸ਼ ਕਰਾਂਗੇ ਉਹ ਪ੍ਰੋਗਰਾਮ ਵੀ ਤੁਸੀਂ ਜ਼ਰੂਰ ਸੁਣਨਾ ਸੁਣਦੇ ਹੋ ਬਹੁਤ ਸਾਰੇ ਇਹ ਮੁੱਦਿਆਂ 'ਤੇ ਅਸੀਂ ਚਰਚਾ ਕਰਾਂਗੇ ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਉਹਨਾਂ ਦਾ ਵੇਰਵਾ ਅਤੇ ਹੁਣ ਅਸੀਂ ਜ਼ਰਾ ਮੌਸਮ ਦੀ ਗੱਲ ਕਰ ਲਈਏ ਇਸ ਵਕਤ 27 ਸੈਲਸੀਅਸ ਹੈ ਰਾਤ ਨੂੰ ਠੰਡਾ ਹੋਵੇਗਾ ਮੌਸਮ 12 ਸੈਲਸੀਅਸ ਤੱਕ ਕੱਲ੍ਹ ਨੂੰ 25 ਉਸ ਤੋਂ ਅਗਲੇ ਦਿਨ 26 ਉਸ ਤੋਂ ਅਗਲੇ ਦਿਨ 27-28 ਇਸ ਤਰ੍ਹਾਂ ਦਿਨ ਦਾ ਟੈਂਪਰੇਚਰ ਰਹੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ੍ਹ ਦਿਨ ਵੇਲੇ ਸਵੇਰੇ ਸਮੋਕ ਥੋੜ੍ਹਾ ਜਿਹਾ ਧੂੰਏ ਵਾਲਾ ਮੌਸਮ ਹੋ ਸਕਦਾ ਹੈ ਅਤੇ ਇੱਧਰ ਅੱਜ ਇਸ ਵੇਲੇ ਕੈਲਗਰੀ ਅਤੇ ਆਸ ਪਾਸ ਦੇ ਖੇਤਰਾਂ ਦੇ ਵਿੱਚ ਯੈਲੋ ਅਲਰਟ ਹੈ ਯੈਲੋ ਵਾਚ ਹੈ ਸਵੀਅਰ ਥੰਡਰ ਸਟੋਰਮ ਜਿਸ ਵਿੱਚ ਤੇਜ਼ ਹਵਾਵਾਂ ਬੁੱਲੇ ਗੜੇਮਾਰੀ ਅਤੇ ਭਾਰੀ ਬਾਰਿਸ਼ ਵੀ ਹੋ ਸਕਦੀ ਹੈ ਇਹ ਇਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਵੱਲੋਂ ਇਨਫੋਰਮੇਸ਼ਨ ਦਿੱਤੀ ਗਈ ਹੈ ਅੱਜ ਬਾਅਦ ਦੁਪਹਿਰੇ ਹੋ ਸਕਦਾ ਕਈ ਜਗ੍ਹਾ 'ਤੇ ਸੋ ਕੰਡੀਸ਼ਨਸ ਜਿਹੜੀਆਂ ਨੇ ਵਿਗੜ ਸਕਦੀਆਂ ਨੇ ਅਤੇ ਜੇ ਕੋਈ ਸਵੀਅਰ ਵੈਦਰ ਕਿਤੇ ਨੋਟਿਸ ਕਰਦੇ ਹੋ ਤਾਂ ab.storm@ec.ca 'ਤੇ ਜਾਓ ਉੱਥੇ ਈਮੇਲ ਭੇਜੋ ਜਾਂ 1-800-239-0484 1-800-239-0484 'ਤੇ ਰਿਪੋਰਟ ਕਰ ਲਓ ਜਾਂ ਐਕਸ ਦੇ ਉੱਪਰ ਪੋਸਟ ਕਰ ਲਓ ਇਸ ਵਕਤ ਜਦੋਂ ਮੈਂ ਆਪ ਜੀ ਨਾਲ ਗੱਲਬਾਤ ਕਰ ਰਿਹਾ ਤਾਂ ਪਿੱਛੇ ਜ਼ੋਰਦਾਰ ਬੱਦਲ ਗੱਜਣ ਦੀ ਆਵਾਜ਼ ਵੀ ਆ ਰਹੀ ਹੈ ਅਤੇ ਰਿਕਮੈਂਡਡ ਐਕਸ਼ਨ ਇਹ ਹੈ ਜੀ ਕਿ ਜਦੋਂ ਬੱਦਲ ਗੱਜਣ ਬਿਜਲੀ ਲਿਸ਼ਕੇ ਅਤੇ ਅੰਦਰ ਜਾਓ ਇਹ ਸਰਕਾਰੀ ਰਿਕਮੈਂਡੇਸ਼ਨ ਹੈ ਅਤੇ ਇਹ ਯਾਦ ਕਰਵਾਇਆ ਜਾਂਦਾ ਕਿ ਲਾਈਟਨਿੰਗ ਜਿਹੜੀ ਹੈ ਅਸਮਾਨੀ ਬਿਜਲੀ ਦੇ ਨਾਲ ਹਰ ਸਾਲ ਕੈਨੇਡੀਅਨ ਜ਼ਖਮੀ ਵੀ ਹੁੰਦੇ ਨੇ ਅਤੇ ਮੌਤਾਂ ਵੀ ਹੁੰਦੀਆਂ ਨੇ ਇਹ ਜੋ ਵਾਚ ਹੈ ਥੰਡਰ ਸਟੋਰਮ ਦੀ ਇਸ ਨੂੰ ਜ਼ਰਾ ਕੁ ਧਿਆਨ ਨਾਲ ਲਓ ਜੀ ਇਹ ਮੌਸਮ ਦਾ ਹਾਲ ਅਤੇ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਅਸੀਂ ਮਾਰਕੀਟ ਦੀ ਗੱਲ ਵੀ ਕਰਨੀ ਹੈ ਅਤੇ ਮਾਰਕੀਟ ਜੋ ਪਿਛਲੇ ਕਈ ਦਿਨਾਂ ਤੋਂ ਸੁਸਤ ਰਫ਼ਤਾਰ ਦੇ ਵਿੱਚ ਸੀ ਖਾਸ ਤੌਰ 'ਤੇ ਕੱਚੇ ਤੇਲ ਦੀ ਉਸ ਵਿੱਚ ਤੇਜ਼ੀ ਆਈ ਹੈ ਅਤੇ ਕਾਰਨ ਡੋਨਲਡ ਟਰੰਪ ਹੋਰਾਂ ਨੇ ਇਰਾਨ ਦੇ ਉੱਪਰ ਤਾਜ਼ਾ ਹਮਲੇ ਕੀਤੇ ਨੇ ਅਤੇ ਇਹ ਵਾਰਨਿੰਗ ਦੇ ਦਿੱਤੀ ਹੈ ਕਿ ਸ਼ਾਂਤੀ ਸਮਝੌਤਾ ਖਤਮ ਹੈ ਸੱਜਣੋ ਅਤੇ ਇਹਦੇ ਨਾਲ ਤੇਲ ਦੀਆਂ ਕੀਮਤਾਂ

ਵਧੀਆ ਨੇ ਉਹਨਾਂ ਤੇ ਚਰਚਾ ਕਰਾਂਗੇ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਇਰਾਨ ਦੇ ਉੱਪਰ ਤਾਜ਼ਾ ਹਮਲਿਆਂ ਦੀ ਸਿਫਤ ਕੀਤੀ ਹੈ, ਉਹਨਾਂ ਦੀ ਉਹਨਾਂ ਨੂੰ ਬੈਕ ਕੀਤਾ ਅਤੇ ਹਮਾਇਤ ਦਿੱਤੀ ਹੈ ਅਮਰੀਕਾ ਨੂੰ। ਉੱਧਰ ਡੋਨਲਡ ਟਰੰਪ ਵੱਲੋਂ ਨਾਟੋ ਸਮਿਟ ਦੇ ਚਲਦਿਆਂ ਭਾਵੇਂ ਉਹ ਨਹੀਂ ਗਏ ਪਰ ਉਹਨਾਂ ਨੇ ਜਿਹੜੇ ਆਪਣੇ ਸਹਿਯੋਗੀ ਮੁਲਕ ਨੇ ਨਾਟੋ ਮੁਲਕ ਨੇ ਉਹਨਾਂ ਦੀ ਫਿਰ ਚੰਗੀ ਤਰ੍ਹਾਂ ਖਿਚਾਈ ਕੀਤੀ ਹੈ। ਅਗਲੀਆਂ ਖਬਰਾਂ ਦੇ ਵਿੱਚ ਕੈਨੇਡਾ ਵਿੱਚ ਪਿਛਲੇ ਸਾਲ ਨਾਲੋਂ ਰੈਂਟ ਕਿਰਾਏ ਹੋਰ ਘਟੇ ਨੇ, ਸੁਸਤ ਹੋਏ ਨੇ, ਆਸਕਿੰਗ ਰੈਂਟ ਘਟੇ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ RCMP ਨੇ ਕਿਹਾ ਕਿ ਇੱਕ ਰਿਕਵਰੀ ਟੀਮ ਨੇ ਰਿਚਮੰਡ BC ਦੇ ਪਾਣੀਆਂ ਦੇ ਵਿੱਚ ਤੇ ਇੱਕ ਜੋ ਬੋਟ ਹੈ ਚਾਰਟਰ ਬੋਟ ਡੁੱਬੀ ਹੋਈ ਉਹ ਬਰਾਮਦ ਕਰ ਲਈ ਹੈ। ਕਈ ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ। ਟੋਰੰਟੋ ਦੀ ਪੀਅਰਸਨ ਏਅਰਪੋਰਟ ਤੋਂ ਵੱਡੀ ਮਾਤਰਾ ਦੇ ਵਿੱਚ ਸੋਨਾ ਨਕਦੀ ਖਿਸਕਾ ਲੈ ਗਏ ਸੀ। ਇਸ ਸਨਸਨੀਖੇਜ਼ ਡਕੈਤੀ ਨੂੰ ਕਹਿ ਲਓ ਜਾਂ ਜੋ ਵੀ ਇਸ ਨੂੰ ਕਹਿ ਲਓ, ਇਸ ਵਿੱਚ ਸਜ਼ਾਵਾਂ ਹੋ ਵੀ ਰਹੀਆਂ ਨੇ ਅਤੇ ਕਈਆਂ ਨੂੰ ਕੁਛ ਵੈਸੇ ਵੀ ਛੱਡਿਆ ਜਾ ਰਿਹਾ ਅਤੇ ਹੁਣ ਇਸ ਹਾਇਸਟ ਦੇ ਵਿੱਚ ਇਨਵੋਲਵ ਇੱਕ ਵਿਅਕਤੀ ਦੇ ਵਿਰੁੱਧ ਚਾਰਜਸ ਲਾਏ ਗਏ ਸੀ, ਉਹ ਚਾਰਜਸ ਹਟਾ ਦਿੱਤੇ ਗਏ ਨੇ। ਮੈਟਾ ਵੱਲੋਂ ਕੈਨੇਡਾ ਦੇ ਵਿੱਚ ਪਹਿਲਾ ਡਾਟਾ ਸੈਂਟਰ ਐਡਮਿੰਟਨ ਦੇ ਨੌਰਥ ਈਸਟ ਵਾਲੇ ਇਲਾਕੇ ਵਿੱਚ ਉਸਾਰਿਆ ਜਾ ਰਿਹਾ ਹੈ ਅਤੇ $13 ਬਿਲੀਅਨ ਇਨਵੈਸਟ ਕੀਤੇ ਜਾਣਗੇ। ਕੈਲਗਰੀ ਦੀ ਇੱਕ ਮਾਲ ਦੇ ਵਿੱਚ ਮਾਰਕੀਟ ਮਾਲ ਦੇ ਵਿੱਚ ਕੁਛ ਦਿਨ ਪੁਰਾਣੀ ਘਟਨਾ ਹੈ ਕਿ ਇੱਕ ਚੋਰੀ ਹੋਈ, ਡਿਸਟ੍ਰੈਕਸ਼ਨ ਥੈਫਟ ਹੈ, ਭੁਲੇਖਾ ਪਾ ਕੇ ਜਿਵੇਂ ਲੁੱਟਿਆ ਜਾਂਦਾ ਹੈ ਕਿਸੇ ਨੂੰ, ਅਤੇ ਉਸ ਵਿੱਚ 8 ਸਾਲਾ ਬੱਚੇ ਦਾ ਇਸਤੇਮਾਲ ਕੀਤਾ ਗਿਆ। ਬੜੀ ਪਰੇਸ਼ਾਨ ਹੈ ਪੁਲਿਸ ਇਸ ਗੱਲ ਤੋਂ। ਹੋਰ ਖਬਰਾਂ ਦੇ ਵਿੱਚ ਕੁਛ ਅੰਤਰਰਾਸ਼ਟਰੀ ਖਬਰਾਂ ਵੀ ਹੈਗੀਆਂ ਨੇ ਅਤੇ ਮਾਰਕੀਟ ਦੀ ਗੱਲ ਵੀ ਕਰਾਂਗੇ। ਸੋ ਕਾਫੀ ਸਾਰੀਆਂ ਖਬਰਾਂ ਨੇ ਜਿਹਨਾਂ 'ਤੇ ਚਰਚਾ ਅਸੀਂ ਪ੍ਰੋਗਰਾਮ ਦੇ ਅਗਲੇ ਤਕਰੀਬਨ 45 ਮਿੰਟਾਂ ਦੇ ਵਿੱਚ ਕਰਾਂਗੇ। ਸਪੋਂਸਰਾਂ ਬਾਰੇ ਦੱਸ ਦਈਏ ਜੀ ਕਿ ਸੋਨਿਕ ਇੰਸ਼ੋਰੈਂਸ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਆਪ ਜੀ ਤੱਕ ਪਹੁੰਚ ਰਿਹਾ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ 'ਤੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ ਮਾਨਸ ਪਹੁਜਾ। ਫੋਨ ਨੰਬਰ ਹੈ 587-832-1208 5878321208। YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਅਤੇ ਬਿੱਲ ਸਰਕਾਰ ਨੂੰ ਭੇਜਦੀ ਹੈ। ਫੋਨ ਹੈ 825-760-9983 8257-600-983। ਸਮਾਈਲ ਮੈਡੀਕਲ ਜੋ ਕਿ ਸਨਰਜ ਦੇ ਵਿੱਚ ਹੈ, ਨਵੇਂ ਪੇਸ਼ੈਂਟ ਵੀ ਵੈਲਕਮ ਕੀਤੇ ਜਾ ਰਹੇ ਨੇ। 6 ਦਿਨ ਖੁੱਲ੍ਹਦੇ ਨੇ ਹਫ਼ਤੇ ਦੇ ਅਤੇ ਕੋਈ ਅਪੁਆਇੰਟਮੈਂਟ ਦੀ ਜ਼ਰੂਰਤ ਨਹੀਂ ਹੈ। OSS ਸਮਾਈਲ ਮੈਡੀਕਲ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ। ਗੌਰਵ ਸ਼ਰਮਾ ਹੋਰਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ 403-903-6757 4039036757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ, ਸੁਪਰਵਿਜ਼ਨ ਇੰਸ਼ੋਰੈਂਸ ਅਤੇ ਮੌਰਗੇਜ ਇੰਸ਼ੋਰੈਂਸ ਕਰਦੇ ਨੇ। ਫੋਨ ਹੈ 403-404-3500 4034-4045-00। ਮਦਰ ਇੰਡੀਆ ਰੈਸਟੋਰੈਂਟ ਜਿੱਥੇ ਕਿ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ, 24 ਘੰਟੇ ਖੁੱਲ੍ਹਦਾ ਹੈ ਰੈਸਟੋਰੈਂਟ। ਫੋਨ ਹੈ 403-464-6661 4034-6161-6161। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਹੈ ਜਿੱਥੇ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਕੀਤੀ ਜਾਂਦੀ ਹੈ। ਫੋਨ ਹੈ 403-947-0060 4039470060। ਮਾਫ ਕਰਨਾ ਜੀ, ਮਦਰ ਇੰਡੀਆ ਰੈਸਟੋਰੈਂਟ ਦਾ ਜੋ ਫੋਨ ਹੈ 403-936-7777 ਹੈ 403-936-7777। ਮਦਰ ਇੰਡੀਆ ਰੈਸਟੋਰੈਂਟ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਹੈ।
ਬ੍ਰੇਕਫਾਸਟ

ਕੈਫੇ ਦੇ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ 40 ਤੋਂ ਵੱਧ ਆਈਟਮਾਂ ਦਾ ਆਨੰਦ ਮਾਣ ਸਕਦੇ ਹੋ। 24 ਘੰਟੇ 7 ਦਿਨ ਇਹ ਖੁੱਲਦਾ ਹੈ ਜੀ, ਮਦਰ ਇੰਡੀਆ ਸਾਊਥ ਇੰਡੀਅਨ ਐਂਡ ਨਾਰਥ ਇੰਡੀਅਨ ਐਂਡ ਸਾਊਥ ਇੰਡੀਅਨ ਕੁਜ਼ੀਨ ਹੈ। ਸਿਟੀ ਸਕੇਪ ਲੈਂਡਿੰਗ ਦੇ ਵਿੱਚ 24 ਘੰਟੇ ਖੁੱਲਣ ਵਾਲਾ ਰੈਸਟੋਰੈਂਟ ਮਦਰ ਇੰਡੀਆ। ਪ੍ਰੋਗਰਾਮ ਵਿੱਚ ਹੁਣ ਖਬਰਾਂ ਤੇ ਚਰਚਾ ਕਰਦੇ ਹਾਂ, ਜਿਹੜਾ ਮਾਰਕੀਟ ਤੇ ਪਹਿਲਾਂ ਝਾਤ ਮਾਰ ਲਈਏ, ਕਿਉਂਕਿ ਜਿਹੜੀ ਪਹਿਲੀ ਸਾਡੀ ਖਬਰ ਹੈ ਉਹ ਜੁੜੀ ਹੋਈ ਵੀ ਇਸੇ ਦੇ ਨਾਲ ਹੀ ਹੈ। ਸੋ ਇਸ ਖਬਰ ਦੇ ਮੁਤਲਕ ਬਾਅਦ ਵਿੱਚ ਚਰਚਾ ਕਰਦੇ ਹਾਂ, ਪਹਿਲਾਂ ਜਿਹੜਾ ਦੇਖਦੇ ਹਾਂ ਕਿ ਕੀ ਕਹਿ ਰਹੀ ਹੈ ਮਾਰਕੀਟ। ਕੱਚੇ ਤੇਲ ਦੀਆਂ ਕੀਮਤਾਂ ਜੋ ਕੱਲ੍ਹ ਦੱਸੀਆਂ ਗਈਆਂ ਸੀ ਉਸ ਨਾਲੋਂ ਫਰਕ ਹੈ। ਜੋ ਡਬਲਿਊ ਟੀ ਆਈ ਕਰੂਡ ਆਇਲ ਹੈ $74.75 ਪ੍ਰਤੀ ਬੈਰਲ ਦੇ ਲਾਗੇ ਟਰੇਡ ਹੋ ਰਿਹਾ, ਥੋੜ੍ਹਾ ਅਪ ਹੈ। ਕੱਲ੍ਹ ਇੱਕ ਵਾਰੀ 70 ਤੋਂ ਥੱਲੇ ਵੀ ਇਹ ਟਰੇਡ ਹੋਣ ਲੱਗਾ ਸੀ, 67 ਤੱਕ ਵੀ ਹੋਇਆ ਸੀ, ਲੇਕਿਨ ਅੱਜ 74 ਤੇ ਬ੍ਰੈਂਟ ਕਰੂਡ ਜੋ ਹੈ $79 ਪ੍ਰਤੀ ਬੈਰਲ ਇਹ ਟਰੇਡ ਹੋ ਰਿਹਾ ਜੀ, 79-80 ਦੇ ਆਸ ਪਾਸ। ਕਰੰਸੀ ਦੀ ਜਿਹੜੀ ਗੱਲ ਹੈ, ਇੱਕ ਅਮਰੀਕਨ ਡਾਲਰ ਦੇ ਤੁਹਾਨੂੰ $1 ਤੇ 41 ਸੈਂਟ ਕੈਨੇਡੀਅਨ ਮਿਲ ਜਾਣਗੇ, $1.41। ਇਸੇ ਤਰ੍ਹਾਂ ਇੱਕ ਕੈਨੇਡੀਅਨ ਦੇ ਤੁਹਾਨੂੰ 70 ਅਮਰੀਕਨ ਸੈਂਟ ਮਿਲਣਗੇ। ਇੱਕ ਅਮਰੀਕਨ ਦੇ 95 ਰੁਪਏ 87 ਪੈਸੇ ਇੰਡੀਆ ਦੇ, ਤੇ ਇੱਕ ਕੈਨੇਡੀਅਨ ਦੇ ਤਕਰੀਬਨ 67 ਰੁਪਏ 42 ਪੈਸੇ ਕੱਲ੍ਹ ਨਾਲੋਂ ਅਪ ਹੈ ਕੈਨੇਡੀਅਨ ਡਾਲਰ। ਕੱਲ੍ਹ 67 ਤੋਂ ਥੱਲੇ ਸੀ, 67 ਤੋਂ ਥੱਲੇ ਸੀ। ਸੋ ਇਹ ਮਾਰਕੀਟ ਦੀ ਸਥਿਤੀ ਹੈ ਤੇ ਖਬਰਾਂ ਦੁਨੀਆ ਭਰ ਦੇ ਵਿੱਚ ਜੋ ਹੈ ਅਸ਼ਾਂਤੀ ਵਾਲਾ ਮਾਹੌਲ, ਉਸ ਵਿੱਚ ਜਦੋਂ ਕਿਤੇ ਕੋਈ ਰਾਹਤ ਦੀ ਖਬਰ ਆਉਂਦੀ ਹੈ ਤਾਂ ਫਿਰ ਨਾਲ ਹੀ ਕੰਮ ਹੋਰ ਸ਼ੁਰੂ ਹੋ ਜਾਂਦਾ। ਖਬਰੇ ਆਈ ਸੀ ਕਿ ਕੁਛ ਇਰਾਨ ਵੱਲੋਂ ਹਮਲੇ ਕੀਤੇ ਗਏ ਸਟੇਟ ਆਫ ਫਾਰਮੂਜ਼ ਦੇ ਵਿੱਚ ਵੈਸਲਸ ਦੇ ਉੱਪਰ। ਉਸ ਤੋਂ ਬਾਅਦ ਅਮਰੀਕਾ ਨੇ ਹੱਲਾ ਬੋਲ ਦਿੱਤਾ ਇਰਾਨ ਤੇ, ਤੇ ਇਹ ਸਟ੍ਰਾਈਕਸ ਜਿਹੜੀਆਂ ਹੋਈਆਂ ਸੀ ਉਸ ਤੋਂ ਬਾਅਦ ਡੋਨਲਡ ਟਰੰਪ ਨੇ ਕਨਫਰਮ ਕੀਤਾ ਸੀ ਕਿ ਸੀਜ਼ ਫਾਇਰ ਓਵਰ ਹੈ, ਸ਼ਾਂਤੀ ਸਮਝੌਤਾ ਖਤਮ ਹੈ ਸਾਡਾ, ਤੇ ਨਵੀਆਂ ਸਟ੍ਰਾਈਕਸ ਇਰਾਨ ਤੇ ਹੋਰ ਹੋਈਆਂ ਨੇ, ਤੇ ਇਹ ਵੀ ਨਾਲ ਅੱਜ ਕਿਹਾ ਕਿ ਅੱਜ ਰਾਤ ਨੂੰ ਜ਼ੋਰਦਾਰ ਹਮਲਾ ਹੋਵੇਗਾ। ਕਈ ਜਗ੍ਹਾ ਧਮਾਕਿਆਂ ਦੀ ਆਵਾਜ਼ ਸੁਣੀ ਗਈ ਹੈ, ਇਹ ਇਰਾਨ ਦੇ ਸਟੇਟ ਮੀਡੀਆ ਨੇ ਦੱਸਿਆ। ਦੇਸ਼ ਦੇ ਦੱਖਣ ਵਾਲੇ ਪਾਸੇ ਸਿਰਕ ਤੇ ਬਾਂਦਰ ਅਬਾਸ ਦੇ ਖੇਤਰ ਦੇ ਵਿੱਚ, ਜੋ ਕਿ ਸਟੇਟ ਆਫ ਫਾਰਮੂਜ਼ ਦੇ ਪੋਰਟ ਸ਼ਹਿਰ ਨੇ ਜਿੱਥੇ ਕਿ ਬੰਦਰਗਾਹਾਂ ਨੇ, ਇਹਨਾਂ ਤਾਜ਼ਾ ਹਮਲੇ ਤੋਂ ਬਾਅਦ ਟਰੰਪ ਨੇ ਆਪਣੇ ਪੋਸਟ ਦੇ ਉੱਪਰ ਟਰੁੱਥ ਸੋਸ਼ਲ 'ਤੇ ਲਿਖਿਆ ਕਿ ਕੱਲ੍ਹ ਦੇ ਸ਼ਿਪ ਜਿਹੜੇ ਸੀ ਜੋ ਇਰਾਨ ਨੇ ਜਿਨ੍ਹਾਂ 'ਤੇ ਬੰਬ ਸੁੱਟੇ, ਇਹ ਉਹਦੇ ਜਵਾਬ ਦੇ ਵਿੱਚ ਹੈ, ਜੇ ਦੁਬਾਰਾ ਹੋਇਆ ਤਾਂ ਇਸ ਤੋਂ ਵੀ ਬੁਰਾ ਹੋਵੇਗਾ। ਇਰਾਨ ਵੱਲੋਂ ਕੋਈ ਬਹੁਤ ਜ਼ਿਆਦਾ ਨਹੀਂ, ਪਰ ਕੁਛ ਅਫੀਸਲਸ ਨੇ ਪਹਿਲਾਂ ਵਾਰਨਿੰਗ ਦਿੱਤੀ ਸੀ ਕਿ ਜੇ ਅਮਰੀਕਾ ਵਾਲਿਆਂ ਨੇ ਕੋਈ ਹਮਲਾ ਕੀਤਾ ਤਾਂ ਤੁਰੰਤ ਜਵਾਬ ਦਿੱਤਾ ਜਾਵੇਗਾ। US ਸੈਂਟਰਲ ਕਮਾਂਡ ਸੈਂਟਕੌਮ ਨੇ ਕਿਹਾ ਕਿ ਜਿਹੜੀ ਸਟ੍ਰਾਈਕ ਹੈ ਉਹ ਤਹਿਰਾਨ ਦੀ ਅਬਿਲਿਟੀ ਜਿਹੜੀ ਹੈ ਨੈਵੀਗੇਸ਼ਨ ਦੀ ਫਰੀਡਮ ਨੂੰ ਜੇ ਉਹ ਨੁਕਸਾਨ ਪਹੁੰਚਾਏਗੀ ਤਾਂ ਅਸੀਂ ਹਮਲਾ ਬੋਲਾਂਗੇ। ਇਸ ਸਟੇਟਮੈਂਟ ਦੇ ਵਿੱਚ ਇਹ ਕਿਹਾ ਗਿਆ ਕਿ ਯੂਨਾਈਟਿਡ ਸਟੇਟਸ ਵਾਲੇ ਤਾਜ਼ਾ ਕਮਰਸ਼ੀਅਲ ਸ਼ਿਪਿੰਗ ਤੇ ਸਿਵਿਲੀਅਨ ਕਰੂਜ਼ ਦੇ ਉੱਪਰ ਕੀਤੇ ਗਏ ਹਮਲਿਆਂ ਦੇ ਲਈ ਇਰਾਨ ਨੂੰ ਜ਼ਿੰਮੇਵਾਰ ਠਹਿਰਾ ਕੇ ਉਹਨਾਂ 'ਤੇ ਕਾਰਵਾਈ ਕਰ ਰਿਹਾ। ਉੱਧਰ ਦੱਸਿਆ ਜਾ ਰਿਹਾ ਕਿ ਜੋ ਇਰਾਨੀ ਆਗੂ ਜੋ ਪਹਿਲਾਂ ਹਮਲਿਆਂ ਦੇ ਵਿੱਚ ਮਾਰੇ ਗਏ ਸੀ ਪਹਿਲੇ ਦਿਨ ਹੀ, ਉਹਨਾਂ ਦਾ ਜੋ ਫਿਊਨਲ ਹੈ ਉਹ ਇਰਾਕ ਦੇ ਵਿੱਚ ਹੋਵੇਗਾ, ਤੇ ਖਮਨੇਈ ਦਾ ਕੌਫਿਨ ਤਾਬੂਤ ਉਹ ਇਰਾਕ ਪਹੁੰਚ ਗਿਆ ਹੈ, ਆਇਤੁੱਲਾ ਅਲੀ ਖਮਨੇਈ। ਸੋ ਉਹਨਾਂ ਦੇ ਸ਼ੀਆ ਦੇ ਜਿਹੜੇ ਹੋਲੀਐਸਟ ਸ਼ਰਾਈਨ ਨੇ ਉਹ ਗਵਾਂਢੀ ਮੁਲਕ ਦੇ ਵਿੱਚ ਨੇ, ਇਰਾਕ ਦੇ ਵਿੱਚ, ਤੇ ਬਹੁਤ ਸਾਰੀਆਂ ਉੱਥੇ ਉਹਨਾਂ ਦੀਆਂ ਹਸਤੀਆਂ ਜਿਹੜੀਆਂ ਨੇ ਪਹੁੰਚੀਆਂ, ਤੇ ਨਜਫ ਸ਼ਹਿਰ ਦੇ ਵਿੱਚ ਪ੍ਰੋਫਿਟ ਮੁਹੰਮਦ ਦੇ, ਪੈਗੰਬਰ ਮੁਹੰਮਦ ਦੇ ਸਾਨਿਨ ਲਾ ਤੇ ਪਹਿਲੇ ਸ਼ੀਆ ਇਮਾਮ ਅਲੀ ਦੀ ਮੌਜ਼ੋਲੀਅਮ ਦੇ ਨੇੜੇ ਪ੍ਰੋਸੈਸ਼ਨ ਜਿਹੜਾ ਜਾ ਕੇ ਰੁਕਿਆ, ਤੇ ਮੋਰਨਰਸ ਜਿਹੜੇ ਸੀ ਜੋ ਅਫਸੋਸ ਪ੍ਰਗਟ ਕਰਨ ਵਾਲੇ ਸਨ ਹਮਦਰਦੀ ਵਾਲੇ, ਉਹਨਾਂ ਨੇ ਕੌਫਿਨ ਨੂੰ ਹੱਥ ਲਾ ਕੇ ਜਿਹੜੀਆਂ ਉਹ

0: ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕੀਤਾ ਤੇ ਪ੍ਰੇਅਰਸ ਜਿਹੜੀਆਂ ਕੀਤੀਆਂ ਗਈਆਂ। ਇਸ ਤੋਂ ਬਾਅਦ ਕਾਫਿਨ ਨੂੰ ਕਰਬਲਾ ਸ਼ਹਿਰ ਲਿਜਾਇਆ ਗਿਆ ਜਿੱਥੇ ਕਿ ਹਜ਼ਾਰਾਂ ਲੋਕ ਫਿਰ ਜਿਹੜੇ ਸੀ ਉਹ ਇੰਤਜ਼ਾਰ ਕਰ ਰਹੇ ਸੀ। ਸੋ ਉਹ ਇਰਾਕ ਦੇ ਵਿੱਚ ਦਫਨਾਇਆ ਜਾਵੇਗਾ ਜੀ ਉਹਨਾਂ ਨੂੰ, ਆਇਤੁੱਲਾ ਅਲੀ ਖਮਨੇਈ ਨੂੰ ਇੱਕ ਪਾਸੇ ਤੇ ਉਹ ਉਹਨਾਂ ਦਾ ਜੋ ਦਫਨਾਉਣ ਦੀਆਂ ਰਸਮਾਂ ਅਦਾ ਕੀਤੀਆਂ ਜਾ ਰਹੀਆਂ ਨੇ ਆਖਰੀ ਰਸਮਾਂ, ਤੇ ਦੂਸਰੇ ਪਾਸੇ ਅਮਰੀਕਾ ਦੇ ਤੇ ਇਜ਼ਰਾਈਲ ਦੇ ਖਿਲਾਫ ਨਾਅਰੇਬਾਜ਼ੀ ਤੇ ਪੋਸਟਰ ਵੀ ਉੱਥੇ ਅਕਸਰ ਦੇਖੇ ਜਾ ਰਹੇ ਨੇ। ਸੋ ਇੱਕ ਪਾਸੇ ਉਹ ਚੱਲ ਰਿਹਾ ਤੇ ਦੂਸਰੇ ਪਾਸੇ ਇਰਾਨ ਦੇ ਵਿੱਚ ਫਿਰ ਹਾਲਾਤ ਭੜਕੇ ਨੇ ਤੇ ਯੂਨਾਈਟਿਡ ਸਟੇਟਸ ਵਾਲੇ ਪਿੱਛੇ ਨਹੀਂ ਹਟ ਰਹੇ ਤੇ ਇਸ ਮਾਮਲੇ ਦੇ ਵਿੱਚ ਇਜ਼ਰਾਈਲ ਕੀ ਕਰੇਗਾ ਤੇ ਕਿੰਨੀ ਕੁ ਦੇਰ ਚੁੱਪ ਬੈਠਾ ਰਹੇਗਾ ਜਾਂ ਦਰਖਾਸਤ ਤੇ ਕਰ ਰਿਹਾ ਕੁਛ ਉਹ ਅਜੇ ਦੇਖਿਆ ਨਹੀਂ, ਅਜੇ ਤੱਕ ਉਸਦੇ ਬਾਰੇ ਕੋਈ ਰਿਪੋਰਟ ਨਹੀਂ ਹੈ। ਲੇਕਿਨ ਇੰਨਾ ਜ਼ਰੂਰ ਦੱਸਿਆ ਗਿਆ ਕਿ US ਦੀਆਂ ਸਟ੍ਰਾਈਕਸ ਜਿਹੜੀਆਂ ਦੱਖਣੀ ਇਰਾਨ ਤੇ ਹੋਈਆਂ ਨੇ ਉਹਨਾਂ ਵਿੱਚ 8 ਇਰਾਨੀ ਸਰਵਿਸ ਪਰਸਨਲ ਜਿਹੜੇ ਨੇ ਜੀ ਉਹ ਮਾਰੇ ਗਏ ਨੇ। ਤੇਲ ਦੀਆਂ ਕੀਮਤਾਂ ਵਧੀਆਂ ਨੇ, ਸਟਾਕ ਦੀਆਂ ਕੀਮਤਾਂ ਘਟੀਆਂ ਨੇ ਤੇ ਮਾਰਕੀਟਸ ਇੱਕ ਵਾਰ ਫਿਰ ਹਿੱਲੀਆਂ ਨੇ। ਦੁਨੀਆ ਭਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਧੀਆ ਤੇ ਸਟਾਕ ਮਾਰਕੀਟ ਹਿੱਲਣ ਲੱਗੀ ਅੱਜ ਬੁੱਧਵਾਰ। S&P ਇੰਡੈਕਸ ਵੀ ਡਿੱਗਿਆ ਤੇ ਹੋਰ ਦੁਨੀਆ ਦੇ ਕਈ ਇੰਡੈਕਸ ਜਿਹੜੇ ਸੀ ਸ਼ੇਅਰ ਮਾਰਕੀਟ ਦੇ ਉਹ ਡਿੱਗੇ। ਕੈਨੇਡਾ ਦਾ S&P ਤੇ TSX ਇਹ ਵੀ ਜਿਹੜਾ ਹੈ 1% ਥੱਲੇ ਡਾਊਨ ਰਿਹਾ। ਤੇਲ ਮਾਰਕੀਟ ਦੇ ਵਿੱਚ ਜਿਹੜਾ ਹੈ ਉਹ ਕੁਛ ਪਰਸੈਂਟੇਜ ਵਧੀ ਹੈ ਤੇ ਜੇ ਇਸ ਤਰ੍ਹਾਂ ਫਿਰ ਹਮਲੇ ਹੁੰਦੇ ਨੇ ਤਾਂ ਇਸਦੇ ਹੋਰ ਜ਼ਿਆਦਾ ਵਧਣ ਦਾ ਡਰ ਵੀ ਬਣਿਆ ਹੋਇਆ। ਤੇ ਬਿਗ ਫਿਊਲ ਬਿੱਲਸ ਕਰਕੇ ਜ਼ਿਆਦਾ ਤੇਲ ਦਾ ਖਰਚਾ ਇੱਕ ਵਾਰ ਫਿਰ ਵਧਣ ਕਰਕੇ ਅਮਰੀਕਾ ਦੀਆਂ ਕੁਛ ਏਅਰਲਾਈਨ ਜਿਹੜੀਆਂ ਨੇ ਜੀ ਉਹਨਾਂ ਨੂੰ ਵੀ ਨੁਕਸਾਨ ਝੱਲਣਾ ਪੈ ਰਿਹਾ ਹੈ। ਸਟਾਕ ਜਿਹੜੇ ਨੇ ਹਾਊਸਿੰਗ ਇੰਡਸਟਰੀ ਦੇ ਉਹ ਵੀ ਡਾਊਨ ਰਹੇ ਨੇ ਜੀ। ਸੋ ਮਾਰਕੀਟ ਇੱਕ ਵਾਰ ਫਿਰ ਇਸ ਵਿੱਚ ਕਾਫੀ ਹਿਲਜੁਲ ਹੋਈ ਹੈ। ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਪਰਤੇ ਹਾਂ।
1: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
2: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ। ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
3: ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
4: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ। ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
5: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ।

0: ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
1: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
1: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
2: ਰੇਡੀਓ ਸੁਰ ਸੰਗਮ 94.7 FM ਤੇ ਜੀ ਇੱਕ ਵਾਰ ਫਿਰ ਸਵਾਗਤ ਬਾਕੀ ਖਬਰਾਂ ਵੱਲ ਚੱਲਦੇ ਹਾਂ ਇਰਾਨ ਦੇ ਉੱਪਰ ਹੋਏ ਤਾਜ਼ਾ ਹਮਲਿਆਂ ਨੂੰ ਜਾਇਜ਼ ਦੱਸਿਆ ਹੈ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਇਹਨਾਂ ਤਾਜ਼ਾ ਹਮਲਿਆਂ ਦੇ ਬਾਰੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ ਕਿ ਸੀਜ਼ ਫਾਇਰ ਦੀ ਵਾਇਓਲੇਸ਼ਨ ਜਿਹੜੀ ਜੰਗ ਬੰਦੀ ਦੀ ਉਲੰਘਣਾ ਹੈ ਇਹ ਉਸ ਦਾ ਸਹੀ ਜਵਾਬ ਹੈ ਨਾਟੋ ਸਬਮਿਟ ਜੋ ਅੰਕਾਰਾ ਟਰਕੀ ਦੇ ਵਿੱਚ ਹੋ ਰਿਹਾ ਹੈ ਜਦੋਂ US ਪ੍ਰੈਜੀਡੈਂਟ ਡੋਨਲਡ ਟਰੰਪ ਨੇ ਸੀਜ਼ ਫਾਇਰ ਜੋ ਜੰਗ ਬੰਦੀ ਹੈ ਉਸਨੂੰ ਖਤਮ ਕਰਨ ਦਾ ਐਲਾਨ ਕੀਤਾ ਨਾਲ ਹੀ ਡੋਨਲਡ ਟਰੰਪ ਨੇ ਵੈਸਟਰਨ ਮਿਲਟਰੀ ਅਲਾਇੰਸ ਨੂੰ ਚੰਗੀ ਤਰ੍ਹਾਂ ਨਿੰਦਿਆ ਅਤੇ ਇਹ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਦਾ ਤੁਸੀਂ ਇਸ ਲੜਾਈ ਵਿੱਚ ਸਾਥ ਨਹੀਂ ਦਿੱਤਾ ਬਹੁਤੇ ਜਿਹੜੇ ਵੈਸਟਰਨ ਲੀਡਰ ਸੀਗੇ ਜੀ ਉਹ US ਐਕਸ਼ਨ ਦੇ ਵਿੱਚ ਮਾਰਕ ਕਾਰਨੀ ਵਾਲੇ ਸਟੈਂਡ 'ਤੇ ਖੜ੍ਹੇ ਨਜ਼ਰ ਆਏ ਭਾਵ ਅਮਰੀਕਾ ਦੀ ਹਮਾਇਤ ਦੇ ਵਿੱਚ ਨਜ਼ਰ ਆਏ ਅਤੇ ਮਾਰਕ ਕਾਰਨੀ ਨੇ ਜੋ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਇਰਾਨ ਵਾਲੇ ਗੈਰ ਜ਼ਿੰਮੇਵਾਰਾਨਾ ਤਰੀਕੇ ਨਾਲ ਸਾਊਦੀ ਅਤੇ ਕਤਰ ਦੇ ਟਾਰਗੇਟਸ ਹਿੱਟ ਕਰ ਰਹੇ ਨੇ ਤੋ ਇਸ ਰਿਸਪੋਂਸ ਦੇ ਵਿੱਚ ਜੋ ਅਮਰੀਕਾ ਨੇ ਕੀਤਾ ਉਹ ਠੀਕ ਹੈ ਅਤੇ ਇਹ ਜੋ ਹਾਲਾਤ ਉੱਥੇ ਵਿਗੜੇ ਨੇ ਇਹ ਚੰਗੀ ਗੱਲ ਨਹੀਂ ਉੱਧਰ ਜੋ ਵੀ ਚੱਲ ਰਿਹਾ ਲੇਕਿਨ ਅੰਕਾਰਾ ਦੇ ਵਿੱਚ ਟਰਕੀ ਦੇ ਵਿੱਚ ਜੋ ਸਬਮਿਟ ਹੋ ਰਿਹਾ ਉਸ ਦੇ ਵਿੱਚ ਨਾਟੋ ਮੁਲਕਾਂ ਤੋਂ ਨਾ ਖੁਸ਼ ਨਜ਼ਰ ਆਏ ਡੋਨਲਡ ਟਰੰਪ ਅਤੇ ਬਾਈਕਾਟ ਇਹ ਵੀ ਕਿਹਾ ਕਿ ਨਾਟੋ ਮੀਟਿੰਗ ਨੂੰ ਉਹ ਬਾਈਕਾਟ ਕਰ ਦਿੰਦੇ ਜੇ ਉਹਨਾਂ ਦੀ ਤੁਰਕੀ ਦੇ ਪ੍ਰੈਜੀਡੈਂਟ ਰੀਕੈਪ ਅਰਦੋਗਾਨ ਦੇ ਨਾਲ ਰਿਸੈਪ ਅਰਦੋਗਾਨ ਦੇ ਨਾਲ ਯਾਰੀ ਦੋਸਤੀ ਨਾ ਹੁੰਦੀ ਨਾਲ ਇਹ ਵੀ ਕਿਹਾ ਕਿ ਇਸ ਅਲਾਇੰਸ ਤੋਂ ਉਹ ਬਹੁਤ ਨਿਰਾਸ਼ ਨੇ ਅਤੇ USA ਨਾਲ ਚੰਗਾ ਟ੍ਰੀਟਮੈਂਟ ਨਹੀਂ ਕੀਤਾ ਜਾ ਰਿਹਾ ਉਹ ਅੱਗੇ ਕਹਿੰਦੇ ਨੇ ਵਾਈ ਆਰ ਵੀ ਸਪੈਂਡਿੰਗ ਅਸੀਂ ਕਿਉਂ ਬਿਲੀਅਨਸ ਡਾਲਰ ਜਿਹੜੇ ਆ ਖਰਚ ਕਰ ਰਹੇ ਹਾਂ ਅਤੇ ਜੋ ਕਿ ਬਾਕੀ ਲੋਕ ਜਿਨ੍ਹਾਂ ਨੂੰ ਕਰਨੇ ਚਾਹੀਦੇ ਨੇ ਉਹ ਨਹੀਂ ਕਰ ਰਹੇ ਹਾਲਾਂਕਿ ਕੱਲ੍ਹ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਹੋਰਾਂ ਨੇ ਕਿਹਾ ਸੀ ਕਿ ਨਾਟੋ ਮੁਲਕਾਂ ਦੁਆਰਾ ਜੋ ਖਰਚਾ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਦੀ ਗੱਲ ਅਮਰੀਕਾ ਵਾਲੇ ਕਰਦੇ ਨੇ ਉਹ ਅਮਰੀਕਾ ਨਾਲ ਇਸ ਗੱਲ 'ਤੇ ਸਹਿਮਤ ਨੇ ਡੋਨਲਡ ਟਰੰਪ ਨੇ ਇਸ ਤੋਂ ਪਹਿਲਾਂ ਯੂਰਪੀਅਨ ਨੇਸ਼ਨਸ ਨੂੰ ਐਕਿਊਜ਼ ਕੀਤਾ ਸੀ ਕਿ USA ਦੀ ਫੋਰਸਿਸ ਨੂੰ ਉਹਨਾਂ ਦੀ ਏਅਰ ਸਪੇਸ ਯੂਜ਼ ਕਰਨ ਨਹੀਂ ਦਿੱਤੀ ਜਾ ਰਹੀ ਉਹ ਵੀ ਲੜਾਈ ਦੇ ਸਮੇਂ ਦੇ ਵਿੱਚ ਤਾਂ ਚੰਗੀ ਗੱਲ ਨਹੀਂ ਹੈ ਉੱਧਰ ਯੂਰਪੀਅਨ ਅਧਿਕਾਰੀ ਇਹ ਕਹਿੰਦੇ ਨੇ ਕਿ ਜ਼ਿਆਦਾ ਕਰਕੇ USA ਦੀਆਂ ਫੋਰਸਿਸ ਦੀਆਂ ਡਿਮਾਂਡ ਮੰਨੀਆਂ ਗਈਆਂ ਅਤੇ ਬਜਾਬ ਬਾਵਜੂਦ ਇਸ ਦੇ ਕਿ ਇਸ ਕੌਨਫਲਿਕਟ ਦੇ ਲਈ ਉਹਨਾਂ ਨੂੰ ਕੰਸਲਟ ਨਹੀਂ ਕੀਤਾ ਗਿਆ ਭਾਵ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ ਭਾਵੇਂ ਕਿ ਉਹਨਾਂ ਦੀਆਂ ਇਕੋਨਮੀਆਂ ਇਹਦੇ ਨਾਲ ਤਬਾਹ ਹੋਈਆਂ ਨੇ ਨਾਟੋ ਸੈਕਟਰੀ ਜਨਰਲ ਮਾਰਕ ਰੋਟੇ ਨੇ ਵੀ ਇਸ ਜੋ ਬਖਰੇਮਾ ਹੈ ਜੋ ਇਸ ਪਾੜ ਨੂੰ ਉਹਨਾਂ ਨੇ ਮੰਨਿਆ ਤਾਂ ਹੈ ਪਰ ਉਹ ਕਹਿੰਦੇ ਨੇ ਕਿਉਂਕਿ ਨਹੀਂ ਐਡੀ ਗੱਲ ਨਹੀਂ ਉਹ ਕਹਿੰਦੇ ਕਿ ਸਾਨੂੰ ਇੰਨਾ ਪਤਾ ਹੈ ਕਿ ਅਮਰੀਕਾ ਵਾਲੇ ਥੋੜ੍ਹੇ ਜਿਹੇ ਨਾਰਾਜ਼ ਨੇ ਜਦੋਂ ਇਰਾਨ ਦੀ ਗੱਲ ਆਉਂਦੀ ਹੈ ਪਰ ਨਾਲ ਉਹਨਾਂ ਨੇ ਕਿਹਾ ਕਿ ਉਸੇ ਵੇਲੇ ਅਸੀਂ ਯੂਰਪੀਅਨ ਬੇਸਿਸ ਦੇ ਵਿੱਚੋਂ 5000 ਸੋਰਟੀਜ਼ ਵੀ ਦੇਖ ਰਹੇ ਹਾਂ ਜਿੱਥੋਂ ਕਿ ਜਹਾਜ਼ਾਂ ਨੇ ਉੱਡ ਕੇ ਹਮਲੇ ਕੀਤੇ ਸੋ ਨਾਟੋ ਦੇ ਬਾਰੇ ਕਾਰਨੀ ਨੇ ਕਿਹਾ ਕਿ ਮੈਂ ਟਰੰਪ ਹੋਰਾਂ ਨੂੰ ਯਾਦ ਕਰਵਾਇਆ ਕਿ ਇੱਕ ਡਿਫੈਂਸਿਵ ਅਲਾਇੰਸ ਹੈ ਰੱਖਿਆ ਲਈ ਹੈ ਅਤੇ ਸੇਮ

ਟਾਈਮ ਤੇ ਇਹ ਵੀ ਕਿਹਾ ਕਿ ਰਿਸਪੋਂਸੀਬਿਲਟੀ ਜਿਹੜੀਆਂ ਨੇ ਉਹ ਸੀਰੀਅਸਲੀ ਲੈਣੀਆਂ ਚਾਹੀਦੀਆਂ ਨੇ ਬਾਕੀ ਮੁਲਕਾਂ ਨੂੰ। ਇੱਥੇ ਯਾਦ ਰਹੇ ਕਿ ਕੈਨੇਡਾ ਵਾਲੇ ਨਾਟੋ ਮੁਲਕਾਂ ਦੇ ਵਿੱਚੋਂ ਜੋ ਆਪਣੀ GDP ਦਾ ਵੱਡਾ ਹਿੱਸਾ ਫੌਜਾਂ 'ਤੇ ਖਰਚਣ ਲਈ ਤਿਆਰੀ ਕਰ ਰਹੇ ਨੇ ਅਤੇ ਇਸ ਤਿਆਰੀ ਦੇ ਵਿੱਚ ਮਾਰਕ ਕਾਰਨੀ ਹੋਰਾਂ ਨੇ ਜਿਹੜੇ ਕਦਮ ਚੁੱਕੇ ਨੇ ਉਹ ਬੜੇ ਅਹਿਮ ਨੇ। ਅਤੇ ਡਿਫੈਂਸ ਸਪੈਂਡਿੰਗ ਨੂੰ ਉਹਨਾਂ ਨੇ ਵਧਾਇਆ ਅਤੇ ਡਿਫੈਂਸ ਸਪੈਂਡਿੰਗ ਨੂੰ ਵਧਾ ਕੇ ਭਾਵੇਂ ਉਹਨਾਂ ਨੇ ਆਪਣਾ ਇਸ ਮਾਮਲੇ 'ਤੇ ਚੰਗਾ ਕੁਛ ਪ੍ਰਭਾਵ ਛੱਡਿਆ ਪਰ ਅਜੇ ਵੀ ਡੋਨਲਡ ਟਰੰਪ ਇਸ ਤੋਂ ਪੂਰੇ ਖੁਸ਼ ਨਹੀਂ ਹੈਗੇ। ਉਹ ਕਹਿੰਦੇ ਨੇ ਕਿ ਹੋਰ ਖਰਚੋ। ਖੈਰ ਕੀ ਕਰਨਗੇ ਮਾਰਕ ਕਾਰਨੀ ਇਹਦੇ ਬਾਅਦ ਦੀ ਗੱਲ ਹੈ, ਲੇਕਿਨ ਤਾਜ਼ਾ ਜੋ ਜਰਮਨੀ ਦੇ ਨਾਲ ਸਮਝੌਤਾ ਕੀਤਾ ਪਣਡੁੱਬੀਆਂ ਦਾ, ਉੱਧਰ ਕੋਰੀਆ ਵਾਲਿਆਂ ਦੀ ਕੰਪਨੀ ਨਾਲ ਕੰਪੀਟੀਸ਼ਨ ਚੱਲ ਰਿਹਾ ਸੀ, ਉਹ ਥੋੜ੍ਹਾ ਨਾਰਾਜ਼ ਹੋ ਕੇ ਇੱਕ ਹੋਰ ਕੰਟਰੈਕਟ ਕੈਂਸਲ ਕਰ ਗਏ ਨੇ। ਲੇਕਿਨ ਸਭ ਤੋਂ ਵੱਧ ਇਸ ਵੇਲੇ ਵਿਸ਼ਵ ਵਿੱਚ ਜਿਹੜੀ ਚਰਚਾ ਹੈ ਉਹ ਇਹ ਹੈ ਜੀ ਕਿ ਅਮਰੀਕਾ ਵਾਲੇ ਤੁਰਕੀ ਨੂੰ F-35 ਜਹਾਜ਼ ਵੇਚਣ ਵਿੱਚ ਸਫਲ ਹੋ ਗਏ ਨੇ ਅਤੇ ਡੋਨਲਡ ਟਰੰਪ ਨੇ ਇੱਕ ਕਿਸਮ ਦਾ ਇਹ ਐਲਾਨ ਕੀਤਾ ਕਿ ਅਸੀਂ F-35 ਸਟੈਲਥ ਫਾਈਟਰ ਜਿਹੜੇ ਨੇ ਤੁਰਕੀ ਨੂੰ ਵੇਚਣ ਦੀ ਸੋਚ ਰਹੇ ਹਾਂ ਅਤੇ ਤੁਰਕੀ ਵਾਲੇ ਪਾਸਿਓਂ ਵੀ ਚੰਗਾ ਹੁੰਗਾਰਾ ਆਇਆ ਅਤੇ ਇਸ ਤੋਂ ਨਾਰਾਜ਼ ਹੋਏ ਨੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਮਿਨ ਨੇਤਨਯਾਹੂ। ਉਹਨਾਂ ਨੇ ਇਸ ਦੀ ਖਿਲਾਫਤ ਕੀਤੀ ਹੈ ਅਤੇ ਉਹ ਕਹਿੰਦੇ ਨੇ ਕਿ ਦੋ ਵਰਲਡ ਲੀਡਰਾਂ ਦੇ ਵਿਚਕਾਰ ਕੋਈ ਫਰਕ ਵੀ ਨਹੀਂ ਹੈ, ਭਾਵ ਉਹਨਾਂ ਦਰਮਿਆਨ ਅਤੇ ਟਰੰਪ ਦੇ ਦਰਮਿਆਨ। ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਵਾਰਨਿੰਗ ਦਿੱਤੀ ਹੈ ਕਿ ਅਮਰੀਕਾ ਦਾ ਸਭ ਤੋਂ ਐਡਵਾਂਸਡ ਫਾਈਟਰ ਏਅਰਕ੍ਰਾਫਟ ਜਿਹੜਾ ਹੈ ਉਹ ਤੁਰਕੀ ਨੂੰ ਵੇਚਣ ਨਾਲ ਤੁਰਕੀ ਨੂੰ ਉਹਨਾਂ ਦਾ ਮਿੱਤਰ ਮੁਲਕ ਨਹੀਂ ਬਣਾ ਦੇਵੇਗਾ ਅਤੇ ਡਿਸਪਿਊਟ ਕਿਉਂਕਿ ਤੁਰਕੀ ਦੇ ਪ੍ਰੈਜੀਡੈਂਟ ਅਰਦੋਗਾਨ ਦੇ ਨਾਲ ਇਜ਼ਰਾਈਲ ਦਾ ਵੱਧ ਰਿਹਾ ਹੈ ਅਤੇ ਨੇਤਨਯਾਹੂ ਨੇ ਅੰਕਾਰਾ ਭਾਵ ਤੁਰਕੀ ਨੂੰ ਇੱਕ ਅਜਿਹਾ ਮੁਲਕ ਦੱਸਿਆ ਜੋ ਕਿ ਮੁਸਲਿਮ ਬ੍ਰਦਰਹੁੱਡ ਦੇ ਨਾਲ ਭਰਿਆ ਹੋਇਆ ਅਤੇ ਜੋ ਯੂਨਾਈਟਿਡ ਸਟੇਟਸ ਨੂੰ ਹੇਟ ਕਰਦਾ, ਭਾਵ ਨਫ਼ਰਤ ਕਰਦੇ ਨੇ ਬਹੁਤੇ ਲੋਕ ਅਮਰੀਕਾ ਨੂੰ। ਲੇਕਿਨ ਇਹ ਜਹਾਜ਼ਾਂ ਵਾਲਾ ਸੌਦਾ ਕਦੋਂ ਸਿਰੇ ਚੜ੍ਹੇਗਾ ਅਤੇ ਇਸ ਦੇ ਲੰਬੇ ਸਮੇਂ ਦੇ ਕੀ ਨਤੀਜੇ ਹੋਣਗੇ? ਉਹੀ ਜਹਾਜ਼ ਨੇ ਜਿਹੜੇ ਡੋਨਲਡ ਟਰੰਪ ਇੰਡੀਆ ਨੂੰ ਵੀ ਵੇਚਣਾ ਚਾਹੁੰਦੇ ਨੇ, ਕੈਨੇਡਾ ਨੂੰ ਵੀ ਵੇਚਣਾ ਚਾਹੁੰਦੇ ਨੇ, ਪਰ ਉਸ 'ਤੇ ਅਜੇ ਸਰਕਾਰਾਂ ਜਿਹੜੀਆਂ ਨੇ ਜੀ ਉਹ ਸੋਚ ਵਿਚਾਰ ਹੀ ਕਰ ਰਹੀਆਂ ਨੇ। ਹੋਰ ਖਬਰਾਂ ਦੇ ਵਿੱਚ ਕੈਨੇਡਾ ਵਿੱਚ ਕਿਰਾਏ ਪਿਛਲੇ ਸਾਲ ਨਾਲੋਂ ਆਸਕਿੰਗ ਰੈਂਟ ਜਿਹੜੇ ਨੇ ਉਹ ਘਟੇ ਨੇ ਅਤੇ ਪਿਛਲੇ ਮਹੀਨੇ ਵੀ ਇਹਨਾਂ ਵਿੱਚ ਇੱਕ ਸਾਲ ਪਹਿਲਾਂ ਦੇ ਨਾਲੋਂ ਘਾਟਾ ਦਰਜ ਕੀਤਾ ਗਿਆ। ਨਵੀਂ ਰਿਪੋਰਟ ਦੇ ਵਿੱਚ ਐਵਰੇਜ ਕੋਸਟ ਜਿਹੜੀ $233 ਹੈ ਜੂਨ ਦੀ, ਜੋ ਕਿ ਜੂਨ 2025 ਦੇ ਨਾਲੋਂ 4.3% ਘੱਟ ਹੈ। 21ਵਾਂ ਮਹੀਨਾ ਹੈ ਲਗਾਤਾਰ ਸਾਲ ਦਰ ਸਾਲ ਦੇ ਹਿਸਾਬ ਨਾਲ। ਜਦੋਂ ਲੇਟੈਸਟ ਮੰਥਲੀ ਐਨਾਲਿਸਿਸ ਜਿਹੜਾ rental.ca ਅਤੇ ਅਰਬਨੇਸ਼ਨ ਦਾ ਆਇਆ, ਇਸ ਵਿੱਚ ਆਸਕਿੰਗ ਰੈਂਟ ਅਤੇ ਲਿਸਟਿੰਗ ਨੈੱਟਵਰਕ ਤੋਂ ਇਹ ਅੰਕੜੇ ਲਏ ਜਾਂਦੇ ਨੇ ਕਿ ਕੌਣ ਕਿੰਨਾ ਕਿਰਾਇਆ ਮੰਗ ਰਿਹਾ। ਇਹਦੇ ਵਿੱਚ ਲੋਐਸਟ ਆਸਕਿੰਗ ਪ੍ਰਾਈਸ ਜਿਹੜੀ ਜੂਨ ਦੀ ਹੈ ਇਹ 4 ਸਾਲਾਂ ਦੇ ਵਿੱਚ ਸਭ ਤੋਂ ਲੋਐਸਟ ਦੱਸੀ ਗਈ ਹੈ। ਸੋ ਪਿਛਲੇ ਮਹੀਨੇ ਦੇ ਵਿੱਚ ਕਿਰਾਇਆ ਘਟਿਆ ਪਰ ਉਨੀ ਤੇਜ਼ੀ ਨਾਲ ਨਹੀਂ ਘਟਿਆ। ਐਵਰੇਜ ਆਸਕਿੰਗ ਐਂਟ ਜਿਹੜੇ ਨੇ ਮਾਰਚ ਵਿੱਚ 5.3% ਅਤੇ ਅਪ੍ਰੈਲ ਅਤੇ ਮਈ ਦੇ ਵਿੱਚ 4.77% ਘਟੇ ਨੇ ਅਤੇ ਮਈ ਵਿੱਚ ਥੋੜ੍ਹਾ ਜਿਹਾ ਮੰਥ ਓਵਰ ਮੰਥ ਬੇਸਿਸ 'ਤੇ ਥੋੜ੍ਹਾ ਜਿਹਾ ਵਾਧਾ ਅਪ੍ਰੈਲ ਨਾਲੋਂ ਦਰਜ ਕੀਤਾ ਗਿਆ ਸੀ, ਪਰ ਸਾਲ ਦਰ ਸਾਲ ਦੇ ਹਿਸਾਬ ਨਾਲ ਘੱਟ ਸੀ। ਸੋ ਪਰਪਸ ਬਿਲਟ ਅਪਾਰਟਮੈਂਟ ਜਿਹੜੇ ਬਣਾਏ ਇਸੇ ਕੰਮ ਨੂੰ ਹੁੰਦੇ ਨੇ ਕਿ ਕਿਰਾਏ 'ਤੇ ਦੇਣੇ ਨੇ, ਉਹ ਈਅਰ ਓਵਰ ਈਅਰ ਸਾਲ ਦਰ ਸਾਲ ਦੀ ਔਸਤ ਦੇ ਵਿੱਚ 3.1% ਘਟੇ $2034 'ਤੇ ਆ ਗਏ, ਜਦਕਿ ਕੋਂਡੋਮੀਨੀਅਮ ਅਪਾਰਟਮੈਂਟਸ ਜਿਹੜੇ ਨੇ 6.8% ਘਟੇ ਅਤੇ $2058 'ਤੇ ਆ ਗਏ। ਸੈਕੰਡਰੀ ਮਾਰਕੀਟ ਯੂਨਿਟ ਜਿਵੇਂ ਕਿ ਹਾਊਸ, ਟਾਊਨ ਹਾਊਸ, ਉਹਨਾਂ ਵਿੱਚ ਐਨੂਅਲ ਡਿਕਲਾਈਨ ਕਾਫ਼ੀ ਦਰਜ ਕੀਤੀ ਗਈ ਜੋ ਕਿ 7.4% ਦੇ ਲਾਗੇ ਹੈ। ਸੂਬਾਈ ਅੰਕੜਿਆਂ ਦੇ ਹਿਸਾਬ ਨਾਲ ਬ੍ਰਿਟਿਸ਼ ਕੋਲੰਬੀਆ ਅਤੇ ਓਨਟੇਰੀਓ ਵਿੱਚ ਸਭ ਤੋਂ ਵੱਧ ਡਰੋਪ ਹੋਏ। ਐਵਰੇਜ ਰੈਂਟਲ ਪ੍ਰਾਈਸ ਜਿਹੜੀ ਹੈ 5.3% ਘਟੀ ਹੈ ਅਤੇ ਐਵਰੇਜ ਆਸਕਿੰਗ ਰੈਂਟ ਜਿਹੜਾ ਹੈ $2377 ਅਤੇ $2233 $2373 ਬ੍ਰਿਟਿਸ਼ ਕੋਲੰਬੀਆ 'ਚ ਅਤੇ $2233 ਓਨਟੇਰੀਓ ਵਿੱਚ ਹੋ ਗਿਆ। ਅਲਬਰਟਾ ਵਿੱਚ ਐਵਰੇਜ ਆਸਕਿੰਗ ਰੈਂਟ 4.2% ਹੋ ਗਿਆ।
ਜੋ ਕਿ $1,766 ਜਦਕਿ ਕਿਊਬਿਕ ਦੇ ਵਿੱਚ 2.2% ਡਰੋਪ ਹੋ ਕੇ

0: $2,369 ਤੇ ਆ ਗਿਆ ਜੀ। ਸੋ ਕਿਰਾਏ ਡਮਾਡੋਲ ਨੇ, ਅਜੇ ਕੋਈ ਮਾਰਕੀਟ ਦੇ ਵਿੱਚ ਕੋਈ ਖਾਸ ਹਲਚਲ ਨਹੀਂ ਹੈ। ਰਿਚਮੰਡ RCMP ਨੇ ਦੱਸਿਆ ਕਿ ਕਮਰਸ਼ੀਅਲ ਫਿਸ਼ਿੰਗ ਵੈਸਲ ਜੋ ਕਿ ਬੋਟ ਹੈ, ਥੋੜ੍ਹੀ ਵੱਡੀ ਬੋਟ ਵੈਸਲ ਕਹਿ ਲਓ ਕਿ ਥੋੜ੍ਹਾ ਜਿਹਾ ਸਮੁੰਦਰੀ ਕੋਈ ਇਸ ਤਰ੍ਹਾਂ ਦੀ ਜਹਾਜ਼ ਦਾ, ਜਹਾਜ਼ ਤਾਂ ਬਹੁਤ ਵੱਡਾ ਹੁੰਦਾ, ਵੈਸਲ ਕਹਿ ਲਓ ਕਿ ਸਮੁੰਦਰ ਦਾ ਇੱਕ ਜਿਵੇਂ ਫਿਸ਼ਿੰਗ ਭਾਵ ਜਿੱਥੇ ਕਿ ਮੱਛੀਆਂ ਫੜਦੇ ਨੇ, ਜੋ ਕਿ ਡੁੱਬ ਗਏ ਸੀ ਰੋਬਰਟਸ ਬੈਂਕ ਦੇ ਲਾਗੇ June 28 ਨੂੰ ਉਸਨੂੰ ਲੋਕੇਟ ਕਰ ਲਿਆ ਗਿਆ ਅਤੇ ਉਹਦੀਆਂ ਡਿਟੇਲ ਜਿਹੜੀਆਂ ਨੇ ਚਾਰਟਰ ਕੰਪਨੀ ਦੀਆਂ ਆ ਗਈਆਂ ਨੇ ਜੋ ਇਸਨੂੰ ਓਪਰੇਟ ਕਰਦੀ ਸੀ, ਅਤੇ ਜਿਹੜੇ ਪੈਸੰਜਰ ਇਸ 'ਤੇ ਸਵਾਰ ਸੀ ਉਹਨਾਂ ਬਾਰੇ ਜਾਣਕਾਰੀ ਜਿਹੜੀ ਆਉਣੀ ਸ਼ੁਰੂ ਹੋ ਗਈ ਆ। ਇਹਨਾਂ ਕਿਹਾ ਕਿ ਜਿਹੜੇ ਵਿਅਕਤੀ ਰੈਸਕਿਊ ਕੀਤੇ ਗਏ ਸੀ, ਜਿਹਨਾਂ ਨੂੰ ਬਚਾਇਆ ਗਿਆ ਸੀ, ਉਹਨਾਂ ਵਿੱਚੋਂ ਇੱਕ ਦੀ ਹਸਪਤਾਲ ਵਿੱਚ ਮੌਤ ਹੋ ਗਈ ਆ। ਅਤੇ ਬਿਗ ਕੋਸਟ ਜੋ ਕਿ ਟੌਪ ਵੈਨਕੂਵਰ ਫਿਸ਼ਿੰਗ ਚਾਰਟਰ ਇੰਕ ਦੁਆਰਾ ਓਪਰੇਟ ਕੀਤੀ ਜਾਂਦੀ ਹੈ, ਉਹਨਾਂ ਦੀ ਇਹ ਬੋਟ ਸੀ। ਅਤੇ 2017 ਦੀ ਕਿੰਗ ਫਿਸ਼ਰ 3025 ਡੈਸਟੀਨੇਸ਼ਨ ਦੀ ਇਹ ਬੋਟ ਸੀ। RCMP ਅੰਡਰ ਵਾਟਰ ਰਿਕਵਰੀ ਟੀਮ ਨੇ ਇਸ ਡੁੱਬੀ ਹੋਈ ਕਿਸ਼ਤੀ ਨੂੰ ਰਿਕਵਰ ਕੀਤਾ ਅਤੇ ਇੱਕ ਰਿਮੋਟ ਓਪਰੇਟਡ ਵਹੀਕਲ ROV ਜਿਹੜਾ ਹੈ ਉਹਦੇ ਨਾਲ ਇਸਨੂੰ ਜਿਹੜਾ ਹੈ ਲੱਭਿਆ ਗਿਆ, ਜੋ ਕਿ ਸਰਫਿਸ ਦੇ 153.5 ਮੀਟਰ ਥੱਲੇ ਪਈ ਹੋਈ ਸੀ। ਸੋ ਇਸ ਵਿੱਚ ਜਿਹੜੇ ਪੈਸੰਜਰ ਸੀਗੇ ਜਾਂ ਸੀਗੇ ਜੀ, ਉਹ ਕੈਨੇਡਾ ਅਤੇ USA ਦੇ ਹੈਗੇ ਨੇ, ਅਤੇ 2 ਚਾਈਨੀਜ਼ ਜੋ ਸੈਟਲ ਵਿੱਚ ਰਹਿੰਦੇ ਸੀ ਉਹ ਇਸ ਵਿੱਚ ਤੇ ਸਵਾਰ ਸੀ। ਸੋ ਇਨਫੋਰਮੇਸ਼ਨ ਜਿਹੜੀ ਹੈ, 4 ਲੋਕਾਂ ਨੂੰ ਬਚਾਇਆ ਗਿਆ, ਇਹਨਾਂ ਵਿੱਚੋਂ ਇੱਕ ਦੀ ਹਸਪਤਾਲ ਵਿੱਚ ਮੌਤ ਹੋ ਗਈ ਅਤੇ 6 ਅਜੇ ਤੱਕ ਲਾਪਤਾ ਨੇ, ਅਤੇ ਉਹਨਾਂ ਦੇ ਮਿਲਣ ਦੀ ਸੰਭਾਵਨਾ ਬਹੁਤ ਘੱਟ ਗਈ ਹੈ। ਸੋ ਜ਼ਿਆਦਾ ਯੰਗ ਏਜ ਦੇ ਹੈਗੇ ਨੇ, ਜ਼ਿਆਦਾ ਤੋਂ ਜ਼ਿਆਦਾ 32-33 ਸਾਲ ਉਮਰ ਹੈ ਅਤੇ 22 ਸਾਲ ਤੱਕ ਤੋਂ ਸਟਾਰਟ ਹੁੰਦੇ ਨੇ ਜੀ। ਸੋ ਅਨਫੋਰਚੁਨੇਟ ਇਹ ਜਿਹੜੀ ਘਟਨਾ ਹੈ ਇਹ ਰਿਚਮੰਡ BC ਦੇ ਪਾਣੀਆਂ ਦੇ ਵਿੱਚ ਵਾਪਰੀ ਹੈ। ਟੋਰੰਟੋ ਦੀ ਪੀਅਰਸਨ ਏਅਰਪੋਰਟ ਤੋਂ ਵੱਡੀ ਮਾਤਰਾ ਦੇ ਵਿੱਚ ਸੋਨਾ ਅਤੇ ਨਕਦੀ ਖਸਕਾ ਲਈ ਗਈ ਸੀ। ਇਸ ਹਾਈਸਟ ਦੇ ਵਿੱਚੋਂ ਲੱਭਾ ਤੇ ਬਹੁਤ ਘੱਟ, ਪੁਲਿਸ ਨੂੰ 2-4 ਸੋਨੇ ਦੀਆਂ ਵੰਗਾਂ ਲੱਭੀਆਂ ਸੀ, ਬਾਕੀ ਸਾਰਾ ਤੇ ਇੱਧਰ ਉੱਧਰ ਕਰ ਦਿੱਤਾ ਗਿਆ। ਅਤੇ ਚਾਰਜਸ ਜਿਹੜੇ ਨੇ ਕਈ ਲੋਕਾਂ 'ਤੇ ਲੱਗੇ, ਅਤੇ ਇੱਕ ਵਿਅਕਤੀ ਜੋ ਜੋਰਜਟਾਊਨ ਓਨਟੇਰੀਓ ਦਾ ਸੀ, ਅਤੇ ਉਸ ਵਿੱਚ ਉਸ 'ਤੇ ਦੋਸ਼ ਇਹ ਸੀ ਕਿ ਉਹਦੀ ਇਨਵੋਲਵਮੈਂਟ ਸੀ, ਉਹਦਾ ਨਾਮ ਹੈ ਅਹਿਮਦ ਚੌਧਰੀ, ਅਤੇ ਉਹਦੇ ਅਗੇਂਸਟ ਜੋ ਚਾਰਜਸ ਲੱਗੇ ਹੋਏ ਸੀ ਉਸਨੂੰ ਕ੍ਰਾਊਨ ਪ੍ਰੋਸੀਕਿਊਟਰ ਨੇ ਡਰੋਪ ਕਰ ਦਿੱਤਾ ਹੈ 2 ਸਾਲ ਬਾਅਦ ਜਦੋਂ ਉਹਨੂੰ ਕੀਤਾ ਗਿਆ ਸੀ, ਅਰੈਸਟ ਕੀਤਾ ਗਿਆ ਸੀ 2024 ਦੇ ਵਿੱਚ। ਅਤੇ ਇੰਡਿਕਟੇਬਲ ਓਫੈਂਸ ਲਈ ਥੈਫਟ ਓਵਰ 5,000 'ਤੇ ਚਾਰਜ ਕੀਤਾ ਗਿਆ ਸੀ, ਅਸੈਸਰੀ ਆਫਟਰ ਦਾ ਫੈਕਟ, ਅਤੇ ਬਾਅਦ ਵਿੱਚ ਜੋ ਚੋਰੀ ਦਾ ਸਮਾਨ ਸੀ ਉਸਨੂੰ ਖੁਰਦ ਬੁਰਦ ਕਰਨ ਲਈ ਉਹਨਾਂ ਨੇ ਕਾਫੀ ਯੋਗਦਾਨ ਪਾਇਆ, ਇਸ ਲਈ ਚਾਰਜ ਕੀਤਾ ਗਿਆ। ਲੇਕਿਨ ਹੁਣ ਕੁਛ ਇਹ ਸੀ ਕਿ ਚਾਰਜਸ ਹੁਣ ਡਰੋਪ ਕਰ ਦਿੱਤੇ ਗਏ ਨੇ, ਅਤੇ ਕਲਾਇੰਟ ਜਿਹੜੇ ਨੇ ਜੋ ਵਿਅਕਤੀ ਨੇ ਜੀ ਅਮਾਦ ਚੌਧਰੀ, ਉਹਨਾਂ 'ਤੇ ਕੋਈ ਚਾਰਜਸ ਨਹੀਂ ਹੈਗੇ, ਇਹ ਉਹਨਾਂ ਦੇ ਵਕੀਲ ਨੇ ਕਨਫਰਮ ਕੀਤਾ ਹੈ। April 17, 2023 ਨੂੰ ਜ਼ਿਊਰਿਕ ਸਵਿਟਜ਼ਰਲੈਂਡ ਤੋਂ ਆਈ ਇਸ ਫਲਾਈਟ ਦੇ ਵਿੱਚੋਂ, ਜੋ ਕਿ ਕਾਰਗੋ ਸ਼ਿਪਮੈਂਟ ਸੀ, ਇਸ ਵਿੱਚੋਂ 400 ਕਿਲੋ ਸੋਨਾ, ਜਿਸ ਦੀ 20 ਮਿਲੀਅਨ ਤੋਂ ਵੱਧ ਕੀਮਤ ਸੀ ਅਤੇ 2.5 ਮਿਲੀਅਨ ਫੋਰਨ ਕਰੰਸੀ ਸੀ, ਉਹ ਏਅਰਪੋਰਟ ਤੋਂ ਨਕਲੀ ਕਾਗਜ਼ਾਤ ਦਿਖਾ ਕੇ ਖਿਸਕਾ ਲਿਆ ਗਿਆ ਸੀ, ਜਿਸ ਨਾਲ ਸਨਸਨੀ ਫੈਲ ਗਈ ਸੀ। ਇਸ ਵਿੱਚੋਂ ਬਰਾਮਦ ਬਹੁਤ ਥੋੜ੍ਹਾ ਹੋਇਆ, ਅਤੇ ਜੋ ਇਸ ਵਿੱਚ ਫੜੇ ਗਏ ਨੇ ਇਸ ਵਿੱਚੋਂ ਜ਼ਿਆਦਾ ਪਾਕਿਸਤਾਨੀ ਅਤੇ ਭਾਰਤੀ ਮੂਲ ਦੇ ਵਿਅਕਤੀ ਨੇ ਜੀ। ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਪਰਤਦੇ ਹਾਂ, ਬਾਕੀ ਦੀਆਂ ਖ਼ਬਰਾਂ ਸ਼ੇਅਰ ਕਰਾਂਗੇ।
1: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757। ਮਰਸੀਡੀਜ਼ ਬੈਂਸ ਕੰਟਰੀ ਹਿੱਲਸ। ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ

ਨੇੜੇ ਡਾਟਾ ਸੈਂਟਰ ਉਸਾਰਿਆ ਜਾ ਰਿਹਾ ਹੈ। ਇਹ ਡਾਟਾ ਸੈਂਟਰ ਜੋ ਕਿ ਵੱਡੀ ਖਬਰ ਹੈ ਇਸ ਵੇਲੇ ਦੀ, ਐਡਮਿੰਟਨ ਦੇ ਨੌਰਥ ਈਸਟ ਇਲਾਕੇ ਦੇ ਵਿੱਚ ਇਹ ਉਸਾਰਿਆ ਜਾਵੇਗਾ ਤੇ ਇਸ ਨਾਲ ਬਿਜਲੀ ਦੀ ਮੰਗ ਵੀ ਵਧੇਗੀ। ਪਰ 13 ਬਿਲੀਅਨ ਡਾਲਰ ਦੀ ਬਹੁਤ ਵੱਡੀ ਇਨਵੈਸਟਮੈਂਟ ਕੈਨੇਡਾ ਦੇ ਵਿੱਚ ਪਹਿਲੀ ਮੈਟਾ ਵੱਲੋਂ ਕੀਤੀ ਜਾ ਰਹੀ ਹੈ। ਕੈਨੇਡਾ ਦਾ ਪਹਿਲਾ ਡਾਟਾ ਸੈਂਟਰ ਮੈਟਾ ਵਾਲੇ, ਜਿਹੜਾ ਮੈਟਾ ਦਾ ਪਹਿਲਾਂ ਹੈਗੇ ਨੇ ਡਾਟਾ ਸੈਂਟਰ, ਪਰ ਇਹ ਮੈਟਾ ਦੇ ਇਹ ਐਡਮਿੰਟਨ ਲੱਗੇ ਬਣੇਗਾ ਤੇ 13 ਬਿਲੀਅਨ ਦੀ ਇਨਵੈਸਟਮੈਂਟ ਦੱਸੀ ਜਾ ਰਹੀ ਹੈ। ਪ੍ਰੋਮਿਸ ਨੇ ਕਿਹਾ ਕਿ ਸਟਰਜਨ ਡਾਟਾ ਸੈਂਟਰ ਜੋ ਕਿ ਸਟਰਜਨ ਕਾਉਂਟੀ ਦੇ ਵਿੱਚ ਹੋਵੇਗਾ ਐਡਮਿੰਟਨ ਦੇ ਨੌਰਥ ਵੱਲ, ਇਸ ਨਾਲ 3000 ਤੋਂ ਵੱਧ ਕੰਸਟਰਕਸ਼ਨ ਜੋਬਸ ਪੈਦਾ ਹੋਣਗੀਆਂ ਅਤੇ 300 ਤੋਂ ਵੱਧ ਪੱਕੀਆਂ ਪਰਮਾਨੈਂਟ ਪੋਜੀਸ਼ਨ ਜਿਹੜੀਆਂ ਨੇ ਜੀ ਉਹ ਹੋਣਗੀਆਂ। ਡੈਨੀਅਲ ਸਮਿਥ ਉਹਨਾਂ ਨੇ ਅਨਾਊਂਸਮੈਂਟ ਕੀਤੀ ਹੈ। ਸਰਕਾਰ ਨੇ ਇਹ ਵੀ ਕਿਹਾ ਕਿ ਇਸ ਪ੍ਰੋਜੈਕਟ ਦੇ ਨਾਲ 250 ਮਿਲੀਅਨ ਡਾਲਰ ਪ੍ਰੋਵਿੰਸ਼ੀਅਲ ਬੈਨੀਫਿਟ ਜਿਹੜੇ ਨੇ ਰੋਇਲਟੀ ਟੈਕਸਿਸ ਲੈਵੀ ਅਤੇ ਫੀਸ ਲਈ ਜੋ ਸਰਕਾਰ ਨੂੰ ਹਾਸਲ ਹੋਣਗੇ। ਮੈਟਾ ਵੱਲੋਂ 60 ਮਿਲੀਅਨ ਜਿਹੜਾ ਹੈ ਲੋਕਲ ਰੋਡ ਅਤੇ ਵਾਟਰ ਇਨਫਰਾਸਟ੍ਰਕਚਰ ਲਈ ਦਿੱਤਾ ਜਾਵੇਗਾ। 60 ਮਿਲੀਅਨ ਡਾਲਰ ਮੈਟਾ ਵਾਲੇ ਦੇਣਗੇ। ਡਿਵੈਲਪਮੈਂਟ ਜਿਹੜੀ ਹੈ ਉਹ ਇਸ ਤਰ੍ਹਾਂ ਹੋਵੇਗੀ ਕਿ ਅਲਬਰਟਾ ਵਾਲੇ ਕਹਿੰਦੇ ਨੇ ਕਿ ਬ੍ਰਿੰਗ ਯੂਅਰ ਓਨ ਪਾਵਰ, ਵੱਡੇ ਲਾਰਜ AI ਡਾਟਾ ਸੈਂਟਰ ਜਿਸ ਵਿੱਚ ਕੰਪਨੀਆਂ ਜਿਹੜੀਆਂ ਨੇ ਉਹਨਾਂ ਨੂੰ ਬਿਜਲੀ ਲਈ ਪੇ ਕਰਨ ਲਈ, ਸਪਲਾਈ ਲਈ ਆਪਣਾ ਇੰਤਜ਼ਾਮ ਕਰਨ ਲਈ ਕਿਹਾ ਜਾਂਦਾ ਹੈ, ਇਨਫਰਾਸਟ੍ਰਕਚਰ ਵੀ ਅਤੇ ਸਖਤ ਇਨਵਾਇਰਮੈਂਟਲ ਪਾਣੀ ਵਰਤਣ ਦੀਆਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਨੂੰ ਫੋਲੋ ਕਰਨਾ ਪੈਂਦਾ ਹੈ। ਮੈਟਾ ਵਾਲੇ ਗ੍ਰਿਡ ਪਾਵਰ ਨੂੰ ਵੀ ਯੂਜ਼ ਕਰਨਗੇ ਅਤੇ ਨਵਾਂ ਔਨ ਸਾਈਟ ਨੈਚੁਰਲ ਗੈਸ ਜਨਰੇਸ਼ਨ ਵੀ ਉਹ ਇੱਕ ਤਿਆਰ ਕਰ ਸਕਦੇ ਨੇ, ਜਿਸ ਨਾਲ ਅਲਬਰਟਾ ਇਲੈਕਟ੍ਰੀਸਿਟੀ ਸਿਸਟਮ 'ਤੇ ਬੋਝ ਘਟੇਗਾ। ਪ੍ਰੋਵਿੰਸ ਨੇ ਕਿਹਾ ਕਿ ਇਸ ਮਾਡਲ ਨੂੰ ਨਵੇਂ ਪ੍ਰੋਜੈਕਟ ਗ੍ਰੀਨ ਲਾਈਟ 970 ਮੈਗਾਵਾਟ ਨੈਚੁਰਲ ਗੈਸ ਫੈਸਿਲਿਟੀ ਦੇ ਨਾਲ ਇਹਨੂੰ ਜਿਹੜਾ ਹੈ ਉਹ ਕੰਬਾਈਨ ਕੀਤਾ ਜਾਵੇਗਾ, ਜਿਹਦੇ ਨਾਲ ਟਰਾਂਸਮਿਸ਼ਨ ਕੋਸਟ ਜਿਹੜੀ ਅਲਬਰਟਾ ਪਾਵਰ ਬਿੱਲ ਦੇ ਵਿੱਚ 5-6% ਘਟੇਗੀ। ਸੋ ਇਹ ਪ੍ਰੋਜੈਕਟ ਬਣਨ ਦਾ ਐਲਾਨ ਹੋ ਚੁੱਕਾ ਹੈ ਅਤੇ ਬਹੁਤ ਵੱਡਾ ਡਾਟਾ ਸੈਂਟਰ ਜਿਹੜਾ ਇਹ ਐਡਮਿੰਟਨ ਦੇ ਲਾਗੇ ਬਣਾਵੇਗੀ ਮੈਟਾ ਕੰਪਨੀ। ਉੱਧਰ ਡਾਟਾ ਸੈਂਟਰ ਦੇ ਨਾਲ ਇਹ ਕਿਹਾ ਜਾ ਰਿਹਾ ਕਿ ਡਾਕੂਮੈਂਟ ਜਿਹੜੇ ਨੇ ਫੈਡਰਲ ਆਰਟੀਫਿਸ਼ਲ ਇੰਟੈਲੀਜੈਂਸ ਮਿਨਿਸਟਰ ਨੇ ਤਿਆਰ ਕੀਤੇ ਉਹਨਾਂ ਲਈ। ਉਹਨਾਂ 'ਚ ਇਹ ਕਿਹਾ ਗਿਆ ਕਿ ਇੰਟਰਨੈਸ਼ਨਲ ਇਨਵੈਸਟਰ ਜਿਹੜੇ ਨੇ ਕੈਨੇਡਾ ਦੇ AI ਇਕੋ ਸਿਸਟਮ 'ਤੇ ਆ ਰਹੇ ਨੇ ਅਤੇ ਇਹਦੇ ਨਾਲ ਕੈਨੇਡਾ ਦੇ ਡਾਟਾ ਸੈਂਟਰ ਕਪੈਸਿਟੀ ਦੇ ਵਿੱਚ ਬੜਾ ਵੱਡਾ ਵਾਧਾ ਹੋਵੇਗਾ। ਕੈਨੇਡਾ ਵਿੱਚ ਇਸ ਵੇਲੇ 337 ਮੈਗਾਵਾਟ AI ਡਾਟਾ ਸੈਂਟਰ ਕਪੈਸਿਟੀ ਹੈ ਅਤੇ 20 ਗੀਗਾਵਾਈਟ ਔਰ 20,000 ਮੈਗਾਵਾਈਟ ਜਿਹੜੇ ਨੇ ਹੋਰ ਪ੍ਰੋਜੈਕਟ ਜਿਹੜੇ ਨੇ ਅੰਡਰ ਪਲੈਨਿੰਗ ਨੇ ਜਾਂ ਉਹਨਾਂ ਦੀ ਡਿਵੈਲਪਮੈਂਟ ਹੋ ਰਹੀ ਹੈ। ਸੋ ਵਿੱਚ ਵਿੱਚ ਇਹ ਰੌਲਾ ਵੀ ਪੈ ਰਿਹਾ ਸੀ ਕਿ ਡਾਟਾ ਸੈਂਟਰ ਨੂੰ ਬਹੁਤਾ ਪਸੰਦ ਨਹੀਂ ਕੀਤਾ ਜਾ ਰਿਹਾ। ਉਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਕਿ ਬਿਜਲੀ ਬਹੁਤ ਜ਼ਿਆਦਾ ਵਰਤਦੇ ਨੇ ਅਤੇ ਇਹਨਾਂ ਦੇ ਸਿਸਟਮ ਨੂੰ ਚਲਾਉਣ ਵਾਸਤੇ ਪਾਣੀ ਬਹੁਤ ਜ਼ਿਆਦਾ ਵਰਤ ਹੁੰਦਾ ਹੈ, ਬਿਜਲੀ ਪੈਦਾ ਹੋਰ ਕਰਨੀ ਪਏਗੀ ਜਿਸ ਨਾਲ ਇਨਵਾਇਰਮੈਂਟ 'ਤੇ ਅਸਰ ਪਵੇਗਾ। ਅਤੇ ਨਾਲ ਦੀ ਨਾਲ ਜੇ ਇਹ ਦੱਸਿਆ ਜਾਂਦਾ ਕਿ ਜਦੋਂ ਇੱਕ ਵਾਰ ਡਾਟਾ ਸੈਂਟਰ ਬਣ ਜਾਂਦੇ ਨੇ ਤਾਂ ਇਸ ਵਿੱਚ ਪਰਮਾਨੈਂਟ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ, ਇੰਨੇ ਚਲਾਉਣ ਦੀ ਇਹਨਾਂ ਨੂੰ ਲੋੜ ਨਹੀਂ ਪੈਂਦੀ। ਡਾਟਾ ਸੈਂਟਰਾਂ ਦੇ ਖਿਲਾਫ ਕੈਨੇਡਾ ਵਿੱਚ ਮੁਜ਼ਾਹਰੇ ਵੀ ਹੋ ਰਹੇ ਨੇ ਅਤੇ ਇੱਥੇ ਦੱਸ ਦਈਏ ਕਿ ਇੱਧਰ ਡੈਨੀਅਲ ਸਮਿਥ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਇਸ ਦੇ ਹੱਕ ਵਿੱਚ ਪ੍ਰਚਾਰ ਕੀਤਾ ਜਾ ਰਿਹਾ। ਸ਼ਾਵਲਾਂ ਫੜ ਕੇ ਅੱਜ ਮਿਨਿਸਟਰੀ ਨੇ ਇਸ ਡਾਟਾ ਸੈਂਟਰ ਦੀ ਅਨਾਊਂਸਮੈਂਟ ਕੀਤੀ, ਜਦਕਿ ਮੈਨੀਟੋਬਾ ਦੇ ਪ੍ਰੀਮੀਅਰ ਵੈਬ ਕਿਨਿਊ ਨੇ ਵਿਨੀਪੈਗ ਦੇ ਲਾਗੇ ਇੱਕ ਵੱਡਾ ਡਾਟਾ ਸੈਂਟਰ ਬਣਾਉਣ ਦੀ ਯੋਜਨਾ ਨੂੰ ਮਨਜ਼ੂਰੀ ਨਹੀਂ ਦਿੱਤੀ ਸੀ ਕੁਝ ਦਿਨ ਪਹਿਲਾਂ। ਅਲਬਰਟਾ ਦੇ ਵੀ ਕਈ ਖੇਤਰਾਂ ਦੇ ਵਿੱਚ ਓਲਡਸ ਦੇ ਵਿੱਚ 10 ਬਿਲਡਿੰਗਾਂ ਦਾ ਕੈਂਪਸ ਜਿਹੜਾ ਹੈ ਜਿਸ ਵਿੱਚ 1.4 ਗੀਗਾਵਾਈਟ ਗੈਸ ਫਾਵਰਡ ਪਾਵਰ ਜਨਰੇਸ਼ਨ ਸੀ ਉਹਦੀ ਵਿਰੋਧਤਾ ਹੋਈ ਹੈ। ਹਮਿਲਟਨ ਅੰਟੇਰੀਓ ਦੇ ਵਿੱਚ ਲੋਕਲ ਰੈਜੀਡੈਂਟਸ ਨੇ ਇਸ ਦੀ ਵਿਰੋਧਤਾ ਕੀਤੀ। ਕੈਲਗਰੀ ਦੇ ਲਾਗੇ ਇੱਕ ਡਾਟਾ ਸੈਂਟਰ ਜੋ ਬਣਨ ਦਾ ਪ੍ਰਪੋਜ਼ਲ ਆਇਆ ਸੀ ਉਸ ਦੀ ਬਹੁਤ ਵੱਡੇ ਪੱਧਰ 'ਤੇ ਵਿਰੋਧਤਾ ਹੋਈ ਅਤੇ ਜਿਸ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ। ਸੋ ਅਲਬਰਟਾ ਦੇ ਵਿੱਚ ਵੱਡੇ ਪੱਧਰ 'ਤੇ ਇਨਵੈਸਟਮੈਂਟ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਲੇਕਿਨ ਇਨਵਾਇਰਮੈਂਟ ਲਈ ਕਿਸ ਤਰ੍ਹਾਂ ਦਾ ਇਹ ਇੰਪੈਕਟ ਹੋਵੇਗਾ ਇਹ ਸਮਾਂ ਦੱਸੇਗਾ ਜੀ, ਅਤੇ ਕੀ ਇਹ ਵਾਕਿਆ ਹੀ ਫਾਇਦਾ ਹੋਵੇਗਾ ਇਹਨਾਂ ਦਾ ਸਰਕਾਰਾਂ ਨੂੰ ਇਹ ਵੀ ਬਾਅਦ ਵਿੱਚ ਪਤਾ ਲੱਗੇਗਾ। ਕੈਲਗਰੀ ਦੇ ਮਾਰਕੀਟ ਮਾਲ ਦੇ ਵਿੱਚ CF ਮਾਰਕੀਟ ਮਾਲ ਦੇ ਵਿੱਚ ਹੈ ਤਾਂ ਕੁਛ ਦਿਨ ਪਹਿਲਾਂ ਦੀ ਘਟਨਾ, ਅਤੇ
ਜੂਨ

17 ਦੀ ਅਸਲ ਵਿੱਚ ਘਟਨਾ ਹੈ 25-26 ਦਿਨ ਹੋ ਗਏ ਨੇ ਜਿਸ ਵਿੱਚ ਇੱਕ ਜੁਐਲਰੀ ਸਟੋਰ ਦੇ ਇੰਪਲੋਈਜ਼ ਨੇ ਕਿਹਾ ਕਿ ਕੁਝ ਚੀਜ਼ਾਂ ਚੋਰੀ ਹੋਈਆਂ ਨੇ ਸਕਿਉਰਿਟੀ ਦੀ ਵੀਡੀਓ ਵਿੱਚ ਦੇਖਿਆ ਗਿਆ ਕਿ ਇੱਕ ਪਰਿਵਾਰ ਦੇ 6 ਮੈਂਬਰ ਜਿਹੜੇ ਨੇ ਪਰਿਵਾਰ ਦੇ ਉਹ ਜੁਐਲਰੀ ਸਟੋਰ ਦੇ ਵਿੱਚ ਦਾਖਲ ਹੋਏ ਜਿੱਥੇ ਕਿ ਜਿਹੜੇ ਵੱਡੇ ਸੀਗੇ ਜੋ ਪੇਰੈਂਟਸ ਸੀਗੇ ਜਾਂ ਵੱਡੇ ਨਾਲ ਉਹਨਾਂ ਦੇ ਸੀਨੀਅਰਸ ਆਏ ਸੀਗੇ ਅਡਲਟਸ ਜਿਹੜੇ ਸੀਗੇ ਉਹ ਸਟਾਫ ਨਾਲ ਗੱਲਾਂ ਬਾਤਾਂ ਕਰਨ ਲੱਗ ਪਏ ਇੱਕ 16 ਸਾਲਾਂ ਦੀ ਲੜਕੀ ਅਤੇ ਇੱਕ 8 ਸਾਲਾਂ ਦਾ ਲੜਕਾ ਜਿਹੜੇ ਸੀ ਉਹ ਉੱਥੋਂ $4,000 ਦੀ ਘੱਟੋ ਘੱਟ ਜੁਐਲਰੀ ਖਿਸਕਾ ਕੇ ਨਿਕਲ ਗਏ ਅਤੇ ਫਿਰ ਕੁਛ ਮਿੰਟਾਂ ਬਾਅਦ ਬਾਕੀ ਦਾ ਪਰਿਵਾਰ ਵੀ ਉੱਥੋਂ ਨਿਕਲ ਗਿਆ ਇੰਪਲੋਈਜ਼ ਨੂੰ ਪਤਾ ਲੱਗਾ ਕਿ ਚੋਰੀ ਕੁਛ ਦੇਰ ਬਾਅਦ ਪਤਾ ਲੱਗਾ ਹੋ ਗਈ ਅਤੇ ਪੁਲਿਸ ਨੂੰ ਕਾਲ ਕੀਤੀ ਗਈ ਅਤੇ ਅਫਸਰਾਂ ਨੇ ਇੱਕ ਅਡਲਟ ਨੂੰ ਅਤੇ 2 ਯੂਥ ਜਿਹੜੇ ਸੀ ਉਹਨਾਂ ਨੂੰ ਲੱਭਿਆ ਅਤੇ ਮਾਲ ਦੇ ਵਿੱਚ ਲੱਭਿਆ ਉਹਨਾਂ ਨੂੰ ਅਤੇ ਸਸਪੈਕਟ ਜਿਹੜੇ ਬਾਕੀ ਦੇ ਸੀਗੇ ਜੀ ਉਹਨਾਂ ਨੂੰ ਇੱਕ ਚੋਰੀ ਦੇ ਟਰੱਕ ਦੇ ਵਿੱਚ ਪਾਰਕਿੰਗ ਲੋਟ ਦੇ ਵਿੱਚ ਉਹਨਾਂ ਨੂੰ ਜਿਹੜਾ ਸੀ ਉਹ ਫੜਿਆ ਗਿਆ ਪੁਲਿਸ ਨੇ ਉਹਨਾਂ ਕੋਲੋਂ ਹੋਰ ਚੋਰੀ ਦੀਆਂ ਚੀਜ਼ਾਂ ਬਰਾਮਦ ਕੀਤੀਆਂ ਅਤੇ ਕਈ ਫੈਮਿਲੀ ਮੈਂਬਰ ਜਿਹੜੇ ਨੇ ਇੱਕੋ ਪਰਿਵਾਰ ਦੇ ਉਹਨਾਂ ਦੇ ਖਿਲਾਫ ਚਾਰਜਸ ਲਾਏ ਜਾ ਰਹੇ ਨੇ 16 ਸਾਲਾਂ ਦੀ ਲੜਕੀ ਨੂੰ $5,000 ਤੋਂ ਘੱਟ ਦੀ ਚੋਰੀ ਦਾ 25 ਸਾਲਾਂ ਦੀ ਇੱਕ ਔਰਤ ਨੂੰ 34 ਸਾਲਾਂ ਦੀ ਇੱਕ ਔਰਤ ਨੂੰ ਅਤੇ 17 ਸਾਲਾਂ ਦੇ ਇੱਕ ਮੇਲ ਨੂੰ ਜਿਹੜਾ ਹੈ $5,000 ਤੋਂ ਵੱਧ ਦੀ ਚੋਰੀ ਦਾ ਅਤੇ ਇੱਕ ਚਾਰਜ ਅਤੇ ਦੋ ਚਾਰਜ ਜਿਹੜੇ ਨੇ $5,000 ਤੋਂ ਘੱਟ ਦੀ ਚੋਰੀ ਦੇ ਜਿਹੜੇ ਨੇ ਉਹ ਲਾਏ ਗਏ ਨੇ 2 ਸਾਲਾਂ ਦਾ ਬੱਚਾ 2 ਬੱਚੇ 8 ਸਾਲਾਂ ਦਾ ਬੱਚਾ ਅਤੇ 9 ਸਾਲਾਂ ਦਾ ਉਹਨਾਂ ਨੂੰ ਉਹਨਾਂ ਦੇ ਪਿਤਾ ਨੂੰ ਸੌਂਪ ਦਿੱਤਾ ਗਿਆ ਜਿਸ ਬਾਰੇ ਪੁਲਿਸ ਨੇ ਕਿਹਾ ਕਿ ਉਹ ਚੋਰੀ ਵਿੱਚ ਸ਼ਾਮਲ ਨਹੀਂ ਸੀ ਅਤੇ ਉਸਦੇ ਦੋਸ਼ ਨਹੀਂ ਲਾਏ ਜਾਣਗੇ ਪੁਲਿਸ ਨੇ ਕਿਹਾ ਕਿ ਡਿਸਟ੍ਰੈਕਸ਼ਨ ਥੈਫਟ ਜਿਹੜੀ ਹੈ ਕੈਲਗਰੀ ਵਿੱਚ ਹੋ ਰਹੀ ਹੈ ਭਾਵ ਕਿ ਇੱਕ ਤੋਂ ਵੱਧ ਜਣੇ ਹੁੰਦੇ ਨੇ ਜਾਂ ਇੱਕੋ ਹੀ ਹੁੰਦਾ ਤੁਹਾਡਾ ਧਿਆਨ ਭਟਕਾ ਕੇ ਹੋਰ ਪਾਸੇ ਬਾਕੀਆਂ ਨੂੰ ਬਿਜ਼ੀ ਕਰਕੇ ਸਮਾਨ ਖਿਸਕਾ ਲਿਆ ਜਾਂਦਾ ਕੁਛ ਹੋਰ ਖਬਰਾਂ ਹੈਗੀਆਂ ਨੇ ਜੀ ਜਰਮਨੀ ਦੇ ਵਿੱਚ ਇੱਕ ਪੈਲੇਟਿਵ ਕੇਅਰ ਡਾਕਟਰ ਨੂੰ ਲਾਈਫ ਇਨਪ੍ਰਿਜ਼ਨਮੈਂਟ ਦਿੱਤੀ ਗਈ ਹੈ ਉਸਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਜਰਮਨੀ 'ਚ ਡਾਕਟਰ ਨੂੰ ਕਿਉਂਕਿ ਉਸਦੇ ਦੋਸ਼ ਹੈ ਕਿ ਉਸਨੇ ਆਪਣੇ ਘੱਟੋ ਘੱਟ 15 ਮਰੀਜ਼ ਮਾਰ ਦਿੱਤੇ ਬਰਲਿਨ ਦੀ ਇੱਕ ਅਦਾਲਤ ਦੇ ਵਿੱਚ 41 ਸਾਲਾਂ ਜਿਸ ਦਾ ਨੇਮ ਜੋਹੈਨਸ ਐਮ ਦੱਸਿਆ ਗਿਆ ਜਰਮਨੀ ਦੇ ਪ੍ਰਾਈਵੇਸੀ ਰੂਲਸ ਦੇ ਤਹਿਤ ਉਸਦਾ ਨਾਮ ਇਹ ਦੱਸਿਆ ਗਿਆ ਉਸ ਵਿੱਚ 12 ਔਰਤਾਂ ਅਤੇ 3 ਬੰਦਿਆਂ ਨੂੰ ਮਾਰਨ ਦਾ ਦੋਸ਼ ਹੈ ਸਤੰਬਰ 2021 ਤੋਂ ਲੈ ਕੇ ਜੁਲਾਈ 2024 ਤੱਕ ਅਥਾਰਟੀਜ਼ ਦਾ ਵਿਸ਼ਵਾਸ ਹੈ ਕਿ ਇਹ ਜਿਹੜੀਆਂ ਹੱਤਿਆਵਾਂ ਨੇ ਇਹ ਸਿਰਫ ਹੋ ਸਕਦਾ ਹੈ ਕਿ ਸਾਨੂੰ ਕੁਛ ਇੱਕ ਦਾ ਪਤਾ ਹੋਵੇ ਅਤੇ ਇਸ ਦੇ ਵਿਕਟਿਮ ਜਿਹੜੇ ਨੇ ਹੋਰ ਜ਼ਿਆਦਾ ਹੋ ਸਕਦੇ ਨੇ ਹੋਰ ਜ਼ਿਆਦਾ ਲੋਕਾਂ ਨੇ ਉਹਨੇ ਮਾਰਿਆ ਹੋ ਸਕਦਾ ਅਥਾਰਟੀਜ਼ ਨੇ ਕਿਹਾ ਕਿ ਅਸੀਂ ਇਨਵੈਸਟੀਗੇਸ਼ਨ ਕਈ ਹੋਰ ਦਰਜਨਾਂ ਕੇਸਾਂ ਦੀ ਕਰ ਰਹੇ ਹਾਂ ਜੋ ਜਿਸ ਵਿੱਚ ਡਾਕਟਰ ਸ਼ਾਮਲ ਹੈ ਅਤੇ ਇਹਦੇ ਜਿਹੜੇ ਵਿਕਟਿਮ ਨੇ ਉਹ 25 ਸਾਲ ਤੋਂ 94 ਸਾਲ ਤੱਕ ਦੀ ਉਮਰ ਤੱਕ ਦੇ ਹੁੰਦੇ ਨੇ ਅਤੇ ਇਹ ਕਹਿੰਦੇ ਨੇ ਕਿ ਹੋਮ ਵਿਜ਼ਿਟ ਦੇ ਵਿੱਚ ਡਾਕਟਰ ਜਿਹੜਾ ਸੀ ਕਈ ਕਿਸਮਾਂ ਦੀਆਂ ਦਵਾਈਆਂ ਰਲਾ ਮਿਲਾ ਕੇ ਦੇ ਦਿੰਦਾ ਸੀ ਜੋ ਉਸਦੇ ਮਰੀਜ਼ ਦੀ ਮਰਜ਼ੀ ਤੋਂ ਬਿਨਾਂ ਦਿੱਤੀਆਂ ਜਾਂਦੀਆਂ ਸੀ ਅਤੇ ਜਿਸ ਨਾਲ ਮਰੀਜ਼ ਜਿਹੜਾ ਹੈ ਉਹ ਖਤਮ ਹੋ ਜਾਂਦਾ ਸੀ ਸੋ ਇੱਕ ਦਿਨ ਦੇ ਵਿੱਚ ਉਸਨੇ ਕਹਿੰਦੇ ਇੱਕ 75 ਸਾਲਾ ਇੱਕ ਬਜ਼ੁਰਗ ਮਰਦ ਅਤੇ ਇੱਕ 76 ਸਾਲਾ ਔਰਤ ਨੂੰ ਵੀ ਇਸੇ ਤਰ੍ਹਾਂ ਮਾਰਿਆ ਸੋ ਬੜੀਆਂ ਅਜੀਬੋ ਗਰੀਬ ਗੱਲਾਂ ਨੇ ਜੀ ਜੋ ਦੁਨੀਆ ਭਰ ਦੇ ਵਿੱਚ ਕਈ ਵਾਰੀ ਹੁੰਦੀਆਂ ਨੇ ਉੱਧਰ ਫੀਫਾ ਵਿਸ਼ਵ ਕੱਪ ਚੱਲ ਰਿਹਾ ਰੌਲਾ ਰੱਪਾ ਪਿਆ ਹੈ ਇਜਿਪਟ ਅਤੇ ਅਰਜਨਟੀਨਾ ਦੇ ਮੈਚ ਤੋਂ ਬਾਅਦ ਅਤੇ ਅਰਜਨਟੀਨਾ ਦੇ ਫੈਨਸ ਜਿਹੜੇ ਨੇ ਉਹਨਾਂ 'ਤੇ ਵਾਇਲੈਂਸ ਅਤੇ ਰੇਸਿਜ਼ਮ ਦੇ ਦੋਸ਼ ਲੱਗੇ ਨੇ ਉੱਧਰ ਫਰਾਂਸ ਦੇ ਕਪਤਾਨ ਨੂੰ ਕੁਛ ਸੁਣਨਾ ਪਿਆ ਸੋ ਇਹ ਬੜੀ ਇਸ ਵੇਲੇ ਪੋਲੀਟਿਕਸ ਵੀ ਬੜੀ ਚੱਲ ਰਹੀ ਹੈ ਟਰੰਪ ਵੀ ਇਸੇ ਦੌੜ ਦੇ ਵਿੱਚ ਸ਼ਾਮਲ ਨੇ ਲੇਕਿਨ ਫੀਫਾ ਵਿਸ਼ਵ ਕੱਪ ਜਿਹੜਾ ਹੈ ਉਹ ਆਖਰੀ 8 ਗੇੜਾਂ ਤਾਂ 8 ਟੀਮਾਂ ਹੁਣ ਰਹਿ ਗਈਆਂ ਨੇ ਜੀ ਅਤੇ ਉੱਥੇ ਮੈਚ ਜਿਹੜੇ ਨੇ ਜੀ ਜੋ ਹੋਣੇ ਨੇ ਜਿਸ ਵਿੱਚ ਫਰਾਂਸ ਦਾ ਮੁਕਾਬਲਾ ਮੋਰਾਕੋ ਨਾਲ ਹੋਵੇਗਾ ਸਪੇਨ ਦਾ ਮੁਕਾਬਲਾ ਬੈਲਜੀਅਮ ਨਾਲ ਹੋਵੇਗਾ ਨਾਰਵੇ ਦਾ ਮੁਕਾਬਲਾ ਇੰਗਲੈਂਡ ਨਾਲ ਹੋਵੇਗਾ ਅਤੇ ਅਰਜਨਟੀਨਾ ਦਾ ਮੁਕਾਬਲਾ ਸਵਿਟਜ਼ਰਲੈਂਡ ਦੇ ਨਾਲ ਹੋਵੇਗਾ ਇਹ 8 ਟੀਮਾਂ ਨੇ ਇਹ ਆਪਸ ਵਿੱਚ ਖੇਲਣਗੇ 4 ਮੈਚ ਅਤੇ 4 ਤੋਂ ਬਾਅਦ 2 ਸੈਮੀਫਾਈਨਲ ਅਤੇ ਫਿਰ ਫਾਈਨਲ ਇਸ ਵੇਲੇ ਟੌਪ ਗੋਲ ਸਕੋਰਰ ਜਿਹੜੇ ਨੇ ਅਰਜਨਟੀਨਾ ਦੇ ਲਿਓਨਲ ਮੈਸੀ ਨੇ ਪ੍ਰੋਗਰਾਮ ਇੱਥੇ ਸਮਾਪਤ ਹੁੰਦਾ ਹੋਈਆਂ ਭੁੱਲ ਚੁੱਕਾ ਲਿਖਮਾ ਜੀ ਸਤਿ ਸ਼੍ਰੀ ਅਕਾਲ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਕਾਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਅਹੂਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
6: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
7: ਕੈਲਗਰੀ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 5876176 ਓਏਸਿਸ ਸਮਾਈਲ ਮੈਡੀਕਲ ਤੁਹਾਡੇ

0: ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਹਾਂ ਜੀ ਤੁਹਾਡੀ ਹੋਸਟ ਸਵਲੀਨ ਕੌਰ ਜੱਸਰ। ਅੱਜ 8 ਜੁਲਾਈ ਹੈ, ਦਿਨ ਬੁੱਧਵਾਰ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ 6 ਵਜੇ ਤੱਕ ਤੁਹਾਡਾ ਤੇ ਮੇਰਾ ਸਾਥ ਬਣਿਆ ਰਹੇਗਾ। ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਆਪਣੇ ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਮਾਨਸ ਪਹੁਜਾ ਨੂੰ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਮਾਨਸ ਪਹੁਜਾ ਹੋਰਾਂ ਨੇ ਇੱਕ ਮਰਜਰ ਵੀ ਕੀਤਾ, ਇੱਕ ਅਨਾਊਂਸਮੈਂਟ ਉਹਨਾਂ ਵੱਲੋਂ ਸੁਣ ਲੈਂਦੇ ਹਾਂ ਜੀ।
1: 94.7 ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪਹਿਲਾਂ ਤਾਂ ਜਿਹੜੀ ਅਨਾਊਂਸਮੈਂਟ ਮੈਂ ਕਰਨ ਲੱਗਿਆ ਹੈਗਾ, ਅੱਜ ਅਸੀਂ ਇੱਕ ਬਹੁਤ ਹੀ ਵੱਡਾ ਮਰਜਰ ਕੀਤਾ ਹੈਗਾ ਰੀਸੈਂਟਲੀ, ਜਿਹੜਾ ਕਿ ਬਹੁਤ ਹੀ ਵੱਡੀ ਇੱਕ ਬ੍ਰੋਕਰੇਜ ਹੈਗੀ ਹੈ ਇੱਥੇ ਸਿਨੈਕਸ ਅਸ਼ੋਰੈਂਸ ਦੇ ਨਾਮ ਤੋਂ। ਸੋ ਅਸੀਂ ਸਾਰਾ ਸੋਨਿਕ ਇੰਸ਼ੋਰੈਂਸ ਤੇ ਆਰਮਰ ਨੂੰ ਕਲੱਬ ਕਰਕੇ ਮਰਜਰ ਕਰਕੇ ਵੀ ਆਰ ਪਾਰਟਨਰਸ ਇਨ ਦੇਅਰ ਫਰੋਮ ਟੋਰਾਂਟੋ, ਐਡਮੰਟਨ ਤੋਂ ਹੈਗਾ ਇੱਕ ਪਾਰਟਨਰ। ਮਰਜਰ ਕਰਨ ਤੋਂ ਬਾਅਦ ਨਾ ਅਸੀਂ ਜਿਹੜਾ ਹੈਗਾ ਮੇਨ, ਉਦੋਂ ਬਾਅਦ ਸਾਨੂੰ ਸਿਨੈਕਸ ਨੇ ਜਿਹੜਾ ਪੋਰਸ਼ਨ ਹੈਗਾ ਉਹ ਟੇਕ ਓਵਰ ਕੀਤਾ, ਜਿਹਦੇ ਨਾਲ ਸਾਨੂੰ ਬਹੁਤ ਬੈਨੀਫਿਟ ਮਿਲਣ ਵਾਲੇ ਆ ਅੱਗੇ ਫਿਊਚਰ ਚ।
0: ਕਿਸ ਤਰੀਕੇ ਦੇ ਬੈਨੀਫਿਟ ਹੋ ਸਕਦੇ ਨੇ ਜੀ
1: ਸਾਡੇ ਨਾਲ? ਪਹਿਲਾਂ ਜਿਹੜੇ ਬੈਨੀਫਿਟਸ ਜਿਹੜੀਆਂ ਕਿ ਇੰਸ਼ੋਰੈਂਸ ਕੰਪਨੀਆਂ ਹੈਗੀਆਂ ਮੇਨ ਆਪਣੀਆਂ, ਇੰਸ਼ੋਰੈਂਸ ਕੰਪਨੀਆਂ ਸਾਰੀਆਂ ਲਗਭਗ ਸਾਡੇ ਨਾਲ ਜੁੜ ਗਈਆਂ ਹੈਗੀਆਂ ਹੁਣ। ਪਹਿਲਾਂ ਸਾਡੇ ਕੋਲ ਥੋੜਾ ਜਿਹਾ ਲਿਮਿਟਿਡ ਸਕੋਪ ਸੀਗਾ, ਲਿਮਿਟਿਡ ਇੰਸ਼ੋਰੈਂਸ ਕੰਪਨੀ ਸੀਗੀਆਂ। ਹੁਣ ਸਾਡੇ ਕੋਲ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਹੈਗੀਆਂ ਉਹਦੇ ਨਾਲ ਜਿਹੜਾ ਜਿੰਨੀਆਂ ਵੀ ਸਾਡੇ ਨਾਲ ਜੁੜੀਆਂ, ਜਿਵੇਂ ਅਵੀਵਾ ਜੁੜ ਰਹੀ ਹੈ, ਇਕਨੋਮਿਕਲ ਹੈਗੀ ਹੈ, ਸੋਵਰਨ ਹੈਗੀ ਹੈ, ਸੋ ਵੀ ਆਰ ਗੈਟਿੰਗ ਆਲ ਬਿਗ ਇੰਸ਼ੋਰੈਂਸ ਕੰਪਨੀਜ਼ ਬੇਸਿਕਲੀ, ਜਿਹਦੇ ਨਾਲ ਕਿ ਵੀ ਕੈਨ ਪ੍ਰੋਵਾਈਡ ਬੈਟਰ ਆਪਸ਼ਨਸ ਫਾਰ ਆਵਰ ਕਸਟਮਰਸ
0: ਜੀ। ਮਾਨਸ, ਕਿਹੜੀ ਇੰਸ਼ੋਰੈਂਸ ਤੁਸੀਂ ਕਰਦੇ ਹੋ?
1: ਸਾਰੇ ਤਰ੍ਹਾਂ ਦੀ ਇੰਸ਼ੋਰੈਂਸ, ਹੋਮ, ਆਟੋ, ਕਮਰਸ਼ੀਅਲ, ਬਿਜ਼ਨਸ, ਟਰੱਕਿੰਗ, ਐਕਸਪਰਟਿਸ ਜਿਹੜੀ ਹੈਗੀ ਹੈ ਫਲੀਟ ਟਰੱਕਿੰਗ ਦੀ ਹੈਗੀ ਹੈ, ਵੀ ਕੈਨ ਡੂ ਬਿਗ ਫਲੀਟ ਜਿਹੜੇ ਹੈਗੇ ਉਹਨਾਂ ਦੇ ਕੈਪਟਿਵ ਸੈਟਅਪ ਵੀ ਕਰਕੇ ਦੇ ਸਕਦੇ ਹੈਗੇ ਅਸੀਂ ਜੀ।
0: ਜੀ ਤੇ ਭਾਜੀ ਜਿਹੜੇ ਸਾਨੂੰ ਸੁਣ ਰਹੇ ਨੇ, ਦੇਖ ਰਹੇ ਨੇ, ਉਹ ਮਾਨਸ ਪਹੁਜਾ ਕੋਲ ਕਿਉਂ ਆਉਣ, ਉਹ ਤੁਹਾਡੇ ਕੋਲ ਬਾਕੀਆਂ ਨਾਲੋਂ ਕੀ ਡਿਫਰੈਂਟ ਹੈ ਜੀ?
1: ਜਿਹੜਾ ਸਭ ਤੋਂ ਵੱਡਾ ਪੁਆਇੰਟ ਹੈਗਾ ਉਹ ਹੈਗਾ ਜੀ ਸਾਡੀ ਕਸਟਮਰ ਸਰਵਿਸ ਤੇ ਰਿਟੈਂਸ਼ਨ। ਜਦੋਂ ਤੁਸੀਂ ਆਪਾਂ ਗੱਲ ਕਰਦੇ ਹੈਗੇ ਅੱਜ ਦੀ ਡੇਟ ਦੇ ਵਿੱਚ ਸਰਵਿਸਿਜ਼ ਦੀ, ਸਰਵਿਸ ਇਜ਼ ਦ ਮੇਜਰ ਪਾਰਟ ਜਿਹਦੇ ਵਿੱਚ ਅਸੀਂ ਹੈਗੇ ਆ ਰਾਈਟ ਨਾਓ ਸਰਵਿਸ ਇੰਡਸਟਰੀ ਦੇ ਵਿੱਚ, ਜਿਹੜਾ ਕਿ ਜਿਹਦੇ ਨਾਲ ਇੰਸ਼ੋਰੈਂਸ ਸਾਰੀ ਜੁੜੀ ਹੋਈ ਹੈਗੀ ਹੈ। ਜੇ ਸਰਵਿਸ ਹੀ ਨਹੀਂ ਪ੍ਰੋਵਾਈਡ ਹੋਊਗੀ ਤਾਂ ਆਈ ਡੋਂਟ ਥਿੰਕ ਸੋ ਕੋਈ ਕਸਟਮਰ ਤੁਹਾਡੇ ਕੋਲ ਆਊਗਾ ਜਾਂ ਰਿਟੇਨ ਹੋਊਗਾ
0: ਜੀ। ਭਾਜੀ ਬਹੁਤ, ਇਸ ਤੋਂ ਇਲਾਵਾ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ YYC ਹੋਮ ਕੇਅਰ ਨੇ, ਜਿਹੜੇ ਕਿ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦਾ ਕੰਮ ਕਰਦੇ ਨੇ ਤੇ ਬਿੱਲ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਜੇਕਰ ਤੁਹਾਡੇ ਘਰਾਂ ਦੇ ਵਿੱਚ ਵੀ ਬਜ਼ੁਰਗ ਨੇ, ਤੁਸੀਂ ਉਹਨਾਂ ਦੀ ਸਾਂਭ ਸੰਭਾਲ ਲਈ ਸਟਾਫ ਦੇਖ ਰਹੇ ਹੋ ਤਾਂ ਤੁਸੀਂ YYC ਹੋਮ ਕੇਅਰ ਵਾਲੇ ਵੀਰਪਾਲ ਕੌਰ ਢਾਠੋਰਾਂ ਨੂੰ ਕਾਲ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ 8527600983 ਹੈ ਜੀ। ਔਰ ਸਭ ਤੋਂ ਖਾਸ ਗੱਲ ਇਹ ਹੈ ਕਿ ਇਹਨਾਂ ਦੇ ਜਿਹੜੇ ਸਟਾਫ ਮੈਂਬਰਸ ਨੇ ਉਹ ਘਰਾਂ ਦੇ ਵਿੱਚ ਆ ਕੇ ਉਹੀ ਬੋਲੀ ਬੋਲਣਗੇ ਜਿਹੜੀ ਸਾਡੇ ਬਜ਼ੁਰਗਾਂ ਨੂੰ ਆਸਾਨੀ ਦੇ ਨਾਲ ਸਮਝ ਆਉਂਦੀ ਹੈ। 8257600983 ਦੇ ਕਾਲ ਕਰ ਸਕਦੇ ਹੋ ਤੁਸੀਂ YYC ਹੋਮ ਕੇਅਰ ਨੂੰ। ਪ੍ਰੋਗਰਾਮ ਦੇ ਅਗਲੇ ਸਪਾਂਸਰ ਓਏਸਿਸ ਸਮਾਈਲ ਮੈਡੀਕਲ ਵਾਲੇ ਨੇ, ਜਿਹੜੇ ਕਿ ਸਨਰਿਜ ਮਾਲ ਦੇ ਲਾਗੇ ਨੇ ਤੇ ਨਵੇਂ ਪੇਸ਼ੈਂਟਸ ਨੂੰ ਵੀ ਐਕਸੈਪਟ ਕਰ ਰਹੇ ਨੇ। ਔਰ ਸਭ ਤੋਂ ਖਾਸ ਗੱਲ ਇਹ ਹੈ ਕਿ ਅਪਾਇੰਟਮੈਂਟ ਲੈਣ ਦੀ ਵੀ ਤੁਹਾਨੂੰ ਜ਼ਰੂਰਤ ਨਹੀਂ ਹੈ, ਵਾਕਿੰਗ ਤੁਸੀਂ ਜਾ ਸਕਦੇ ਹੋ। ਔਰ ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ। ਇਹਨਾਂ ਦਾ ਫੋਨ ਨੰਬਰ ਹੈ ਜੀ 5876174696 ਓਏਸਿਸ ਸਮਾਈਲ ਮੈਡੀਕਲ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਨੇ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ ਜੀ। ਜੇਕਰ ਤੁਸੀਂ ਮਰਸੀਡੀਜ਼ ਬ੍ਰਾਂਡ ਦੇ ਨਾਲ ਜੁੜਨਾ, ਇੱਕ ਚੰਗੀ ਡੀਲ ਦੀ ਭਾਲ ਕਰ ਰਹੇ ਹੋ ਤਾਂ ਫਿਰ ਤੁਸੀਂ ਗੌਰਵ ਸ਼ਰਮਾ ਦੇ ਨਾਲ ਕੰਟੈਕਟ ਕਰ ਸਕਦੇ ਹੋ 4039036757 ਤੇ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ। ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫਰੈਂਚਾਈਜ਼ੀ ਤੇ ਹਾਸਿਆਂ ਦਾ ਚੌਕਾ ਲਗਾਉਣ ਆ ਗਈ ਹੈ ਜੀ ਕੈਰੀ ਔਨ ਜੱਟਾ 4।

0: ਅੱਜ ਕਾਲਾ ਕੋਟ ਐਵੇਂ ਨਹੀਂ ਪਾਇਆ ਇਸ ਕਰਕੇ ਪਾਇਆ ਕਿਉਂਕਿ ਸਟੂਡੀਓ ਦੇ ਵਿੱਚ ਬੀਨੂ ਢਿੱਲੋਂ ਆਏ ਨੇ ਭਾਈ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ
1: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਬਹੁਤ ਹੀ ਆਦਰ ਸਤਿਕਾਰ ਪਿਆਰ ਨਾਲ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਚੜ੍ਹਦੀਆਂ ਕਲਾ ਚ ਰੱਖਣ
0: ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਕਿ ਕੈਰੀ ਔਨ ਜੱਟਾ 4 ਆ ਗਈ ਹੈ
1: ਥੈਂਕ ਯੂ ਸੋ ਮਚ ਜੀ ਥੈਂਕ ਯੂ
0: ਭਾਜੀ 2012 ਤੋਂ ਲੈ ਕੇ 2026 ਤੱਕ ਦਾ ਸਫ਼ਰ ਕਦੇ ਗੋਲਡੀ ਨੇ ਸੋਚਿਆ ਸੀ ਕਿ ਸਿਲਸਿਲਾ ਏਡਾ ਲੰਬਾ ਜਾਣਾ
1: ਇਹ ਤਾਂ ਨਾ ਜੀ ਵਾਹਿਗੁਰੂ ਦੇ ਹੱਥ ਜਿਵੇਂ ਕਹਿੰਦੇ ਨੇ ਸਹਿਬਤ ਬੜੀਆਂ ਹੁੰਦੀਆਂ ਨੇ ਜੀ ਪਤਾ ਨਹੀਂ ਸੀ ਪਹਿਲੀ ਫਿਲਮ ਪਰ ਜਿਹੜਾ ਫਿਲਮ ਹੁੰਦੀ ਹੈ ਨਾ ਜੀ ਉਹ ਤਾਂ ਜਾਣਦੀ ਜਸਟ ਲਾਈਕ ਐ ਲਾ ਲਓ ਵੀ ਕਿਡ ਜਿਵੇਂ ਬੱਚੇ ਦੀ ਪਰਵਰਿਸ਼ ਕਰਦੇ ਹਾਂ ਅਸੀਂ ਉਦਾਂ ਹੀ ਕਰਦੇ ਹਾਂ ਜੀ ਤੇ ਹਰੇਕ ਬੰਦਾ ਜਦੋਂ ਫਿਲਮ ਬਣਾਉਂਦਾ ਉਹਨੂੰ ਇਹ ਸੋਚ ਕੇ ਬਣਾਉਂਦਾ ਵੀ ਇਹ ਸ਼ੋਲੇ ਬਣਨੀ ਹੈ ਆਪਦੇ ਵੱਲੋਂ ਕੋਈ ਵੀ ਫੇਲੀਅਰ ਤੇ ਪੈਸੇ ਨਹੀਂ ਲਾਉਂਦਾ ਜੀ ਸਾਡੇ ਵੱਲੋਂ ਅਸੀਂ ਸਕਸੈਸ ਸੀ ਵਧੀਆ ਸਕ੍ਰਿਪਟ ਚੂਜ਼ ਕਰਦੇ ਹਾਂ ਉਹ ਚ ਬਹੁਤ ਸੋਹਣੀ ਐਕਟਿੰਗ ਕਰਦੇ ਹਾਂ ਉਹਨੂੰ ਐਗਜੀਕਿਊਸ਼ਨ ਬਹੁਤ ਸੋਹਣਾ ਦੇਈਦਾ ਉਹਦੀ ਪ੍ਰੋਡਕਸ਼ਨ ਪ੍ਰੀ ਪ੍ਰੋਡਕਸ਼ਨ ਪੋਸਟ ਪ੍ਰੋਡਕਸ਼ਨ ਇੰਨੀ ਸੋਹਣੀ ਕਰੀਦੀ ਹੈ ਉਹੀ ਗੱਲ ਹੈ ਜੀ ਉਹ ਤੁਸੀਂ ਕਈ ਚੀਜ਼ਾਂ ਬੜ ਕੇ ਨਹੀਂ ਬਣਦੀਆਂ ਕਈ ਚੀਜ਼ਾਂ ਆਪੀ ਵਾਹਿਗੁਰੂ ਦੀ ਮਿਹਰ ਨਾਲ ਬਣ ਜਾਂਦੀਆਂ
0: ਪਹਿਲਾਂ ਹੀ ਬਣੀਆਂ ਹੁੰਦੀਆਂ ਜੀ
1: ਹਾਂ ਜੀ ਉਹਦੀ ਕਿਸਮਤ ਹੁੰਦੀ ਹੈ ਹਰੇਕ ਜਿਵੇਂ ਕਿਡ ਦੀ ਕਿਸਮਤ ਹੋਵੇ ਹਰੇਕ ਪ੍ਰੋਜੈਕਟ ਦੀ ਕਿਸਮਤ ਹੁੰਦੀ ਹੈ ਨਾ ਜੀ ਤਾਂ 2012 ਚ ਸਾਡੇ ਤੋਂ ਪਹਿਲਾਂ ਨਾ ਫਿਲਮ ਲੱਗੀ ਸੀ ਭੈਣ ਜੀ ਆਪਣੀ ਇਹ ਇਹਨਾਂ ਦੀ ਦਲਜੀਤ ਦੋਸਾਂਝ ਹੋਣਾ ਦੀ ਦਲਜੀਤ ਤੇ ਨੀਰੂ ਮੈਡਮ ਹੋਣਾ ਦੀ
0: ਠੀਕ ਹੈ ਜੀ
1: ਉਹਦਾ ਸਭ ਤੋਂ ਵੱਡੀ ਫਰੈਂਚਾਈਜ਼ੀ ਉਹ ਵੀ ਜੀ ਜੱਟ ਐਂਡ ਜੂਲੀਅਟ ਵਨ ਜੀ ਤਾਂ ਉਹ ਇੰਨੀ ਜ਼ਿਆਦਾ ਸੁਪਰ ਡੁਪਰ ਹਿੱਟ ਹੋਈ ਤਾਂ ਉਸ ਤੋਂ ਬਾਅਦ ਕਹਿੰਦੇ ਸੀ ਵੀ ਤੁਸੀਂ ਕਮਲੇ ਹੋ ਸਾਡੀ ਇੱਕ ਹਫ਼ਤੇ ਦੋ ਹਫ਼ਤੇ ਬਾਅਦ ਸਾਡੀ ਫਿਲਮ ਸੀ ਵੀ ਉਹ ਇੰਨੀ ਜ਼ਿਆਦਾ ਚੱਲੀ ਸੀ ਹਰ ਰੋਜ਼ ਅੱਜ ਜਿੰਨੀ ਗ੍ਰੋਸ ਹੋਈ ਤਾਂ ਦੂਜੇ ਦਿਨ ਉਦੋਂ ਵੱਧ ਇਨਕਮ ਹੋ ਰਹੀ ਸੀ ਉਹਦੀ ਸਿਨੇਮਾ ਭਰੇ ਪਏ ਸੀਗੇ ਜੀ ਤੇ ਕਹਿੰਦੇ ਲਾਉਣੀ ਪੈਣੀ ਹੈ ਜੀ ਕਹਿੰਦੇ ਫਿਲਮ ਦਾ ਆਪਾਂ ਦਿਨ ਮਿੱਢਿਆ ਹੋਇਆ ਜਿਵੇਂ ਉਦਾਂ ਤੇ ਮਿੱਥੇ ਸਮੇਂ ਅਨੁਸਾਰ ਉਦਣ ਲਾਤੀ ਫਿਲਮ ਜੀ ਪਰ ਉਹ ਵਾਹਿਗੁਰੂ ਨੇ ਐਡੀ ਕਿਰਪਾ ਕੀਤੀ ਜੀ ਇਹ ਸੁਪਰ ਡੁਪਰ ਹਿੱਟ ਹੋਈ ਜੀ ਉਹਨਾਂ ਇੰਨਾ ਪਸੰਦ ਕੀਤਾ ਲੋਕਾਂ ਨੇ ਜੀ ਫਿਰ ਉਹ ਤੁਹਾਡੀ ਨਾ ਐਕਚੁਲੀ ਪ੍ਰੋਜੈਕਟ ਦੱਸਦਾ ਤੁਹਾਡਾ ਜਦੋਂ ਉਹਨੂੰ ਲੋਕ ਪਸੰਦ ਕਰਦੇ ਆ ਵੀ ਉਹ ਦੂਜੀ ਬਣੂਗੀ ਕਿ ਨਹੀਂ ਬਣੂਗੀ ਉਹਦੀ ਡਿਮਾਂਡ ਐਡੀ ਹੋ ਜਾਂਦੀ ਹੈ ਹਾਂਜੀ ਫਿਰ ਉਹ 6 ਸਾਲਾਂ ਬਾਅਦ ਜੀ 2012 ਤੋਂ ਬਾਅਦ ਇਹ 17 ਚ ਕੀਤੀ 5 ਸਾਲਾਂ ਬਾਅਦ ਜੀ 17 ਤੋਂ ਬਾਅਦ 22 ਚ ਕੀਤੀ ਤੀਜੀ ਹੈ ਨਾ ਜੀ ਦੂਜੀ ਜਿਹੜੀ ਹੋਈ ਉਹ ਸੁਪਰ ਡੁਪਰ ਹਿੱਟ ਕੀਤੀ ਜੀ ਬਹੁਤ ਜ਼ਿਆਦਾ ਤੀਜੀ ਨੇ ਫਿਰ ਲੈਂਡਮਾਰਕ ਸੈੱਟ ਕੀਤਾ ਜੀ ਉਹ 100 ਕਰੋੜ ਦੀ ਲੋਬੀ ਜਾਣ ਵਾਲੀ ਫਸਟ ਫਿਲਮ ਆਪਣੀ
0: ਬੈਂਚਮਾਰਕ ਸੈੱਟ ਹੋ ਗਿਆ ਜੀ
1: ਬੈਂਚਮਾਰਕ ਸੈੱਟ ਹੋ ਗਿਆ ਜੀ ਤਾਂ ਉਸ ਤੋਂ ਬਾਅਦ ਫਿਰ ਹੁਣ ਚੌਥੀ ਅਸੀਂ ਲੈ ਗਏ ਸਿਨੇਮਾ ਘਰਾਂ ਦੇ ਵਿੱਚ ਲੱਗੀ ਹੋਈ ਹੈ ਦੂਜਾ ਹਫ਼ਤਾ ਚੱਲ ਰਿਹਾ ਜੀ ਬਹੁਤ ਬਲੈਸਿੰਗ ਵਾਹਿਗੁਰੂ ਦੀਆਂ ਜੀ ਐਂਡ ਸਾਰੇ ਲੋਕ ਪਸੰਦ ਕਰ ਰਹੇ ਚਾਹੁਣ ਵਾਲੇ ਪਸੰਦ ਕਰ ਰਹੇ ਬਹੁਤ ਵਧੀਆ ਜੀ ਐਂਡ ਬੜਾ ਵਧੀਆ ਲੱਗਦਾ ਆਪਦੇ ਆਪ ਨੂੰ ਉਹਦਾ ਪਾਰਟ
0: ਬਣ ਜਦੋਂ ਰਿਸਪਾਂਸ ਚੰਗਾ ਮਿਲਦਾ ਜਦੋਂ ਤੁਹਾਡੀ ਮਿਹਨਤ ਨੂੰ ਫਲ ਪੈਂਦਾ ਤੇ ਬਹੁਤ ਚੰਗਾ ਲੱਗਦਾ
1: ਬੜਾ ਬੜਾ ਬੜਾ ਉਹ ਜਿਵੇਂ ਤੁਸੀਂ ਨਾਂ ਲੈ ਕੇ ਬੁਲਾਉਂਦੇ ਜਦੋਂ ਗੋਲਡੀ ਜਦੋਂ ਕੋਈ ਕਿਰਦਾਰ ਦੇ ਨਾਂ ਨਾਲ ਆਰਟਿਸਟ ਨੂੰ ਬੁਲਾ ਲੇ ਜੀ ਤਾਂ ਬੜਾ ਮਾਣ ਮੱਤਾ ਮਹਿਸੂਸ ਕਰਦਾ ਹੈ ਹਾਂ ਇਹਦਾ ਮਤਲਬ ਤੁਸੀਂ ਠੀਕ ਕੰਮ ਕਰਦੇ ਹੋ
0: ਇਸ ਇੰਟਰਵਿਊ ਤੋਂ ਪਹਿਲਾਂ ਨਾ ਇੱਥੇ ਤੁਹਾਡੇ ਫੈਨ ਆਏ ਸੀ ਛੋਟੇ ਛੋਟੇ ਤੁਹਾਨੂੰ ਮਿਲਣ
1: ਅੱਛਾ ਅੱਛਾ ਜੀ
0: ਤੇ ਉਹ ਕਹਿੰਦੇ ਅਸੀਂ ਗੋਲਡੀ ਨੂੰ ਮਿਲਣ ਆਏ
1: ਆ ਕੀ ਬਾਤ ਹੈ ਵਾਹਿਗੁਰੂ
0: ਮੈਨੂੰ ਬਹੁਤ ਚੰਗੀ ਲੱਗੀ ਇਹ ਗੱਲ ਵੀ ਉਹ ਗੋਲਡੀ ਨੂੰ ਮਿਲਣ ਆਏ
1: ਐਂਡ ਇਹ ਤਾਂ ਪ੍ਰੋ ਨੇ ਜੀ ਤਾਂ ਅਲਫਾ ਨੇ ਜੈਨਜੀ ਤੋਂ ਬਾਅਦ ਅਲਫਾ ਆ ਗਏ ਤਾਂ ਬਹੁਤ ਛੋਟੇ ਨੇ ਮੈਨੂੰ ਆਪਦੇ ਆਪ ਨੂੰ ਮੈਂ ਵਾਹਿਗੁਰੂ ਦੇ ਅੱਗੇ ਹੱਥ ਜੁੜ ਜਾਂਦੇ ਨੇ ਜੀ ਵੀ ਏਡੀ ਛੋਟੀ ਏਜ ਦੇ ਬੱਚੇ ਵੀ ਮੈਨੂੰ ਪਿਆਰ ਕਰਦੇ ਆ ਉਹਨਾਂ ਤੱਕ ਵੀ ਮੈਂ ਪਹੁੰਚ ਗਿਆ ਹਾਂ ਜੀ
0: ਅਗਲੀ ਗੱਲ ਦੱਸੀ ਨਾ ਤੁਸੀਂ ਹੋਰ ਖੁਸ਼ ਹੋਣਾ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ
1: ਹਾਂ
0: ਔਰ ਉਹ ਸਬ ਟਾਈਟਲਸ ਪੜ੍ਹ ਕੇ ਤੁਹਾਨੂੰ ਪਿਆਰ ਕਰਦੇ ਆ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਤੁਸੀਂ ਕਾਲਾ ਕੋਟ ਨਹੀਂ ਪਾ ਕੇ ਆਏ ਮੈਨੂੰ ਛੇੜਾ ਲੱਗ ਗਈ ਤੇ ਉਹਦੇ ਮੰਮਾ ਨੂੰ ਡਾਊਟ ਹੋਇਆ ਉਹ ਕਹਿੰਦੇ ਵੀ ਸ਼ਾਇਦ ਇਹਨੂੰ ਨਾ ਪਤਾ ਹੋਵੇ ਉਹ ਡਾਇਲੋਗ ਤਾਂ ਸਬ ਟਾਈਟਲਸ ਤੋਂ ਦੇਖਦੇ ਨੇ ਮੂਵੀਜ਼ ਐਂਡ ਉਹ ਬੱਚੇ ਨੇ ਦੱਸਿਆ ਰਾਈਟ ਵੇ ਉਹ ਕਹਿੰਦਾ ਮੈਨੂੰ ਪਤਾ ਹੈ ਕਾਲੇ ਕੋਟ ਵਾਲੀ ਕਿਹੜੀ ਗੱਲ ਹੈ ਉਹਨੇ ਡਾਇਲੋਗ ਬੋਲ ਕੇ ਦੱਸਿਆ
1: ਜਿਵੇਂ ਕੱਪੜਾ ਬਦਲਦਾ ਜੀ ਜ਼ੁਬਾਨ ਬਦਲਦੀ ਹੈ ਪਹਿਰਾਵੇ ਬਦਲਦੇ ਨੇ ਐਂ ਸਿਨੇਮਾ ਬਦਲਦਾ ਜੀ ਐਂ ਤੁਸੀਂ ਆਡਿਟਡ ਕਿਹੜੇ ਵੇਲੇ ਹੋ ਜਾਂਦੇ ਤੁਹਾਨੂੰ ਪਤਾ ਹੀ ਲੱਗਦਾ ਜੀ ਆਰਟਿਸਟ ਨੂੰ ਪੋਲੀਟੀਸ਼ੀਅਨਸ ਨੂੰ ਇਹਨਾਂ ਨੂੰ ਜ਼ਿੰਦਾਬਾਦ ਤੇ ਫੋਟੋ ਖਿਚਾਉਣ ਵਾਲੇ ਨਾ ਐਂ ਰੱਖਦੇ ਨੇ ਵੀ ਤਰੋ ਤਾਜ਼ਾ ਰੱਖਦੇ ਨੇ ਜੀ ਪਰ ਉਹ ਕਿਹੜੇ ਵੇਲੇ ਪਿੱਛੋਂ ਹਟ ਜਾਂਦੇ ਨੇ ਪਤਾ ਹੀ ਲੱਗਦਾ ਪਰ ਜਦੋਂ ਆਉਣ ਵਾਲੀ ਜਿਹੜੀ ਨਵੀਂ ਪੀੜ੍ਹੀ ਆ ਉਹ ਬੱਚੇ ਮੈਨੂੰ ਮਿਲਦੇ ਨੇ ਪਿਆਰ ਕਰਦੇ ਨੇ ਤਾਂ ਐਂ ਲੱਗਦਾ ਵੀ ਠੀਕ ਹੈ ਵਾਹਿਗੁਰੂ ਤੇਰਾ
0: ਸ਼ੁਕਰ ਤੁਹਾਨੂੰ ਇਦਾਂ ਲੱਗਦਾ ਹੁੰਦਾ ਮੈਂ ਤਾਂ ਹੋਰ ਜਵਾਨ ਹੋ ਗਿਆ ਵੀ ਇੰਨੀ ਨਿੱਕੀ
1: ਆਡੀਅੰਸ ਬਹੁਤ ਵਧੀਆ ਲੱਗਦਾ ਉਹ ਸ਼ਰਾਰਤਾਂ ਜੀ ਮੈਨੂੰ ਲੱਗਦਾ ਬੱਚਿਆਂ ਨੂੰ ਵਧੀਆ ਲੱਗਦੇ ਨੇ ਮੈਂ ਬਾਹਲਾ ਸ਼ਰਾਰਤੀ ਹਾਂ ਛੋਟੇ ਹੁੰਦੇ ਤੋਂ ਸ਼ਰਾਰਤੀ ਰਿਹਾ ਜੀ ਤੇ ਆਫ ਸਕਰੀਨ ਜਾਣੀ ਸ਼ਰਾਰਤੀ ਹੈ
0: ਉਹ ਠੀਕ ਹੈ ਜੀ ਕਈ ਵਾਰੀ ਇਦਾਂ ਹੁੰਦਾ ਕਿ ਕਾਮੇਡੀਅਨ ਆਫ ਸਕਰੀਨ ਥੋੜੇ ਸੰਜੀਦਾ ਹੁੰਦੇ ਨੇ
1: ਨਾ ਨਾ ਮੈਂ ਉਦੋਂ ਜ਼ਿਆਦਾ ਹੀ ਜੀ ਮੈਂ ਜ਼ਿਆਦਾ ਸ਼ਰਾਰਤੀ ਹਾਂ ਜੀ ਮੈਨੂੰ ਮੈਂ ਨਾ ਸ਼ਾਂਤੀ ਰਹਿ ਸਕਦਾ ਮੈਨੂੰ ਹਰ ਵੇਲੇ ਪ੍ਰੈਂਕ ਪੁੱਠੀਆਂ ਗੱਲਾਂ ਕਰਨੀਆਂ ਜਾਂ ਸੁਖਾਵਾਂ ਮਾਹੌਲ ਰੱਖਣਾ ਜਾਂ ਹਾਸੇ ਜਿੱਥੇ ਖਿੜੇ ਚਿਹਰੇ ਰਹਿਣ ਮੈਂ ਉਹ ਮਾਹੌਲ ਚ ਰਹਿਣਾ ਪਸੰਦ ਕਰਦਾ ਜੀ ਆਪਦੇ ਜਿੰਨੇ ਸਰਕਲ ਹੈ ਜਾਂ ਜਿੱਥੇ ਵੀ ਬੈਠਾ ਹੋਵਾਂ ਮੈਨੂੰ ਐਂ ਲੱਗਦਾ ਵੀ ਥੋੜਾ ਜਿਹਾ ਸਮਾਈਲ ਹੋਣੀ ਚਾਹੀਦੀ ਸਾਰਿਆਂ ਦੀ
0: ਬਿਲਕੁਲ ਸਹੀ ਗੱਲ ਹੈ ਭਾਜੀ ਅਸੀਂ ਵਾਪਸ ਆਉਂਦੇ ਹਾਂ ਜੀ ਕੈਰੀ ਔਨ ਜੱਟਾ 4 ਤੇ ਜਿੱਦਾਂ ਤੁਸੀਂ ਹੁਣੇ ਦੱਸਿਆ ਕਿ ਪਹਿਲੀ ਬਹੁਤ ਵਧੀਆ ਬਣੀ ਦੂਜੀ ਸੁਪਰ ਹਿੱਟ ਗਈ ਤੇ ਤੀਜੀ ਨੇ ਤਾਂ ਫਿਰ ਬੈਂਚ ਮਾਰਕ ਸੈੱਟ ਕਰਤਾ 100 ਕਰੋੜ ਨੂੰ ਉਹ ਪਾਰ ਕਰ ਗਈ ਤੇ ਭਾਜੀ ਜਿੰਨੀ ਵੱਡੀ ਸਕਸੈਸ ਹੋਵੇ ਤੇ ਉਹਨਾਂ ਵੱਡਾ ਸਟ੍ਰੈਸ ਵੀ ਜੁੜ ਜਾਂਦਾ ਫਿਰ ਬੰਦੇ ਨੂੰ ਹੁੰਦਾ ਕਿ ਜਿਹੜਾ ਅਗਲਾ ਪਾਰਟ ਹੈ ਉਹ ਇਸ ਤੋਂ ਵੀ ਵਧੀਆ ਹੋਣਾ ਚਾਹੀਦਾ ਤੇ ਫਿਰ ਕਿੰਨਾ ਕੁ ਸਟ੍ਰੈਸ ਸੀ ਕਿ ਕੁਝ ਡਿਫਰੈਂਟ ਕਰਨ ਦੀ ਕੋਸ਼ਿਸ਼ ਕੀਤੀ ਨਵੀਂ ਮੂਵੀ ਦੇ ਵਿੱਚ

0: ਚੇਂਜ ਹੋ ਜਾਂਦੀ ਹੈ ਵਿੱਚ ਵਿੱਚ ਕਰਕੇ ਜੀ ਸਟ੍ਰੈਸ ਤਾਂ ਦੇਖੋ ਆਬਵੀਅਸਲੀ ਹੁੰਦਾ ਜੀ ਉਸ ਨਰੇਸ਼ ਕਥੂਰੀ ਉਹਨਾਂ ਦੇ ਮੋਢੇ ਤੇ ਜ਼ਿਆਦਾ ਹੁੰਦਾ ਕਿਉਂਕਿ ਉਹ ਸਕ੍ਰਿਪਟ ਰਾਈਟਰ ਨੇ ਸਾਡੇ ਜੀ ਤੇ ਉਹਨਾਂ ਨੂੰ ਐ ਹੁੰਦਾ ਵੀ ਹੁਣ ਪਹਿਲੀ ਫਿਲਮ ਨਾਲੋਂ ਜ਼ਿਆਦਾ ਤਾੜੀਆਂ ਵੱਜਣ ਹਰੇਕ ਨੂੰ ਸਾਨੂੰ ਵੀ ਐ ਹੁੰਦਾ ਉਹ ਤਾਂ ਵਧੀਆ ਕੀ ਕਰ ਸਕਦੇ ਹਾਂ ਹਰੇਕ ਆਰਟਿਸਟ ਨੂੰ ਹਰੇਕ ਰਾਈਟਰ ਨੂੰ ਜੋ ਕਹਿ ਰਹੀ ਹਾਂ ਜੱਟਾਂ ਨਾਲ ਜੁੜਿਆ ਹੋਇਆ ਉਹਨੂੰ ਐ ਹੁੰਦਾ ਵੀ ਅਸੀਂ ਬੈਸਟ ਟੂ ਬੈਸਟ ਆਪਦਾ ਕਰੀਏ ਕਿਉਂਕਿ ਇਹ ਫਿਲਮ ਨੇ ਹਾਜ਼ਰੀ ਲਵਾਉਣੀ ਹੈ ਫਿਰ ਜਦੋਂ ਇੱਕ ਫਿਲਮ ਚੱਲਦੀ ਹੈ ਨਾ ਭੈਣ ਜੀ ਸਾਨੂੰ ਦੋ ਦੋ ਤਿੰਨ ਤਿੰਨ ਚਾਰ ਚਾਰ ਫਿਲਮਾਂ ਮਿਲਦੀਆਂ ਨੇ ਜੀ ਹਨਾ ਤਾਂ ਉਹ ਸਿੰਸੇਰਿਟੀ ਨਾਲ ਕੰਮ ਕਰਨਾ ਉਹ ਦੇਖੋ ਪ੍ਰੈਸ਼ਰ ਤਾਂ ਹੁੰਦੀ ਆ ਉਹ ਦੂਜੀ ਗੱਲ ਜਿਹੜੀ ਚੀਜ਼ ਜਿਵੇਂ ਕਹਿੰਦੇ ਬੋਰਡ ਦੇ ਥੱਲੇ ਬੋਰਡ ਨਹੀਂ ਹੁੰਦਾ ਜੀ ਬੋਰਡ ਥੱਲੇ ਬੋਰਡ ਲਾਉਣ ਵਾਲੀ ਗੱਲ ਹੀ ਹੈ ਜਦੋਂ ਤੁਸੀਂ ਇੱਕ ਬੈਂਚ ਮਾਰਕ ਸੈੱਟ ਕਰ ਦਿੰਦੇ ਹੋ ਉਦੋਂ ਬਾਅਦ ਤੁਸੀਂ ਉਹਦੇ ਤਰਜ਼ ਤੇ ਓਡੀ ਵੱਡੀ ਗੱਲ ਕਹਿਣੀ ਹਨਾ ਤਾਂ ਉਹ ਬਹੁਤ ਓਬਵੀਅਸਲੀ ਬਹੁਤ ਔਖਾ ਹੁੰਦਾ ਜੀ ਐਂਡ ਜਿਹੜੀ ਆਡੀਅੰਸ ਨੂੰ ਸੁਭਾਅ ਪੈ ਜਾਂਦਾ ਫਿਰ ਉਹ ਤੁਹਾਨੂੰ ਇੱਕ ਐਕਸਪੈਕਟੇਸ਼ਨ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਉਹਨਾਂ ਦੀ ਜੀ ਫਿਰ ਉਹ ਤੇ ਪੂਰੇ ਉਤਰਨ ਲਈ ਸਾਰੇ ਜ਼ੋਰ ਲਾਉਂਦੇ ਆ ਜੀ ਆਪਦੋ ਆਪਦੇ ਸਕ੍ਰਿਪਟ ਤੇ ਆਪਦਾ ਜ਼ੋਰ ਲੱਗਦਾ ਉਹਦੀ ਬਣਾਵਟ ਤੇ ਆਪਦਾ ਜ਼ੋਰ ਲੱਗਦਾ ਐਗਜੀਕਿਊਸ਼ਨ ਵਾਲੇ ਪਾਸੇ ਆਪਦਾ ਜ਼ੋਰ ਲੱਗਦਾ ਜੀ ਆਰਟਿਸਟ ਆਪਦਾ ਜ਼ੋਰ ਲਾਉਣ ਲੱਗਦਾ
1: ਸਾਰੇ ਜ਼ੋਰ ਲਾਉਂਦੇ ਆ
0: ਪੂਰਾ ਮੈਚ ਆ ਜਾ ਹੁੰਦਾ ਹੈ
1: ਸਾਡਾ ਵੀ ਜ਼ੋਰ ਲੱਗਦਾ ਫਿਰ
0: ਓਬਵੀਅਸਲੀ ਉਹ ਸਾਰਿਆਂ ਨੂੰ ਐ ਹੁੰਦਾ ਵੀ ਇਹ ਜਿਹੜਾ ਅਸੀਂ ਆਰਟਿਸਟ ਜਿਹੜਾ ਹੁੰਦਾ ਜੀ ਐਜ਼ ਐਨ ਐਕਟਰ ਉਹ ਪਰ ਸੀਨ ਸੋਚਦਾ ਜੀ ਵੀ ਇੱਕ ਸੀਨ ਦੇ ਵਿੱਚ ਹੁਣ ਇਹ ਚ ਮੈਂ ਛਾ ਜਾਂ ਧੁੱਕੀ ਕੱਢਦਾ ਡਾਇਰੈਕਟਰ ਨੂੰ ਪਤਾ ਹੁੰਦਾ ਵੀ ਇਹਨੂੰ ਸ਼ੌਨ ਦੇਣਾ ਕਿ ਨਹੀਂ ਇਹ ਚ ਕਿਉਂਕਿ ਉਹ ਤੁਸੀਂ ਲਹਿਜੇ ਚ ਵੀ ਕਰਨਾ ਹੁੰਦਾ ਕੰਮ ਨਾ ਜੇ ਤੁਸੀਂ ਸਮਝ ਲਓ ਕਰੈਕਟਰ ਕਰ ਰਹੇ ਹੋ ਸਰਪੰਚ ਦਾ ਤੁਸੀਂ ਉਹੀ ਹੋਰ ਹੀ ਕਰੀ ਜਾਓ ਮੁੰਡੇ ਵਾਲੀ ਗੱਲ ਤਾਂ ਉਹ ਸਾਨੂੰ ਡਾਇਰੈਕਟਰ ਡਾਇਰੈਕਟਰ ਦਾ ਮਤਲਬ ਹੁੰਦਾ ਵੀ ਸਮਝਾਉਣਾ ਤੁਹਾਨੂੰ ਨਹੀਂ ਭਾਈ ਤੇਰਾ ਸੀਨ ਨਹੀਂ ਹੈਗਾ ਇਹਦੇ ਸੁਰ ਹੁੰਦੇ ਨੇ ਵੀ ਕਿਹੜਾ ਕਿੱਥੇ ਸੈੱਟ ਬੈਠ ਉਹ ਡਾਇਰੈਕਟਰ ਕਰਦਾ ਪਰ ਆਪਣੇ ਕੋਲ ਜ਼ੋਰ ਲਾਉਣ ਲੱਗੇ ਹੁੰਦੇ ਸਾਰੇ
1: ਔਰ ਦੇਖੋ ਵਨ ਲਾਈਨਰ ਕਿੰਨੇ ਸੁਪਰ ਡੁਪਰ ਹਿੱਟ ਹੈ
0: ਹਾਂ ਜੀ
1: 14 ਸਾਲ ਬਾਅਦ ਵੀ ਮੈਂ ਕਹਿ ਰਹੀ ਕਾਲਾ ਕੋਟ ਮੈਂ ਐਵੇਂ ਨਹੀਂ ਪਾਇਆ
0: ਵਾਹਿਗੁਰੂ ਕਿਉਂ ਸਾਡਾ ਮੇਰਾ ਨਹੀਂ ਚਲਾਤਾ ਵਾਹਿਗੁਰੂ ਨੇ ਉਹ ਤਾਂ ਮੇਰੇ ਪਹਿਲੀ ਚ ਨਾ ਇਦਾਂ ਹੀ ਕਰਤਾ ਸੀ ਮੈਂ ਜੀ ਕਦੋਂ ਜੋ ਹਾਥੀ ਚੱਲ ਗਿਆ ਗੱਲ
1: ਜਦੋਂ ਤੁਹਾਡੀ ਕਿਤੇ ਫੋਟੋ ਲੱਗਦੀ ਐਂ ਲੱਗਦੀ
0: ਹੈ ਜੋ ਵਾਹਿ ਵਾਹਿਗੁਰੂ ਸਹਿਮਤ ਬੜੇ ਜੀ ਬਾਬਾ ਵੱਡੇ ਕਰਦਾ ਜੀ ਪਰ ਆਪਦੇ ਵੱਲੋਂ ਐਵੇਂ ਮਿਹਨਤ ਕਰਦੇ ਰਹੋ ਐਡਮਿਸ਼ਨ ਸੇਮ ਇੱਕੋ ਹੀ ਰੱਖੋ ਮਿਹਨਤ ਕਰੋ ਤਾਂ ਸਹੀ ਕਰਾ ਜਾਂਦੇ
1: ਜੀ ਜੀ ਜੀ ਮੈਂ ਨਾ ਤੁਹਾਡੀ ਇੱਕ ਇੰਟਰਵਿਊ ਸੁਣ ਰਹੀ ਸੀ ਗਿੱਪੀ ਭਾਜੀ ਵੀ ਤੁਹਾਡੇ ਕੋਲ ਬੈਠੇ ਸੀ ਤੇ ਗਿੱਪੀ ਗਰੇਵਾਲ ਭਾਜੀ ਕਹਿੰਦੇ ਵੀ ਮੈਂ ਨਹੀਂ ਕਦੀ ਇਹਨਾਂ ਨੂੰ ਦੱਸਿਆ ਕੋਈ ਗੱਲ ਮੈਂ ਜਾ ਕੇ ਦੱਸਦਾ ਹੁੰਦਾ ਵੀ ਆਹ ਤੁਹਾਡੀਆਂ ਡੇਟਸ ਹੈ ਪੈਸੇ ਪੂਸੇ ਦੀ ਗੱਲ ਵੀ ਨਹੀਂ ਅਸੀਂ ਕਰੀ ਦੀ ਮੈਂ ਉਹਨਾਂ ਨੂੰ ਦੱਸਦਾ ਜੇ ਘਟਦਾ ਵੱਧਦਾ ਹੋਇਆ ਮੈਨੂੰ ਦੱਸ ਦਿਓ ਤੇ ਉਹ ਚੰਗੀ ਗੱਲ ਸੀ ਉਹ ਤੋਂ ਇਦਾਂ ਲੱਗਦਾ ਸੀ ਕਿ ਸਾਰੇ ਇੱਕ ਫੈਮਿਲੀ ਹੈ ਤੇ ਇੱਕ ਦੂਜੇ ਤੇ ਮਾਣ ਬੜਾ
0: ਸਾਰੇ ਆਰਟਿਸਟ ਨਾਲ ਸਾਰੀ ਫੈਮਿਲੀ ਹੈ ਜੀ ਸਾਰੇ ਇਕੱਠੇ ਕਿਉਂਕਿ ਬਹੁਤ ਛੋਟੀ ਜਿਹੀ ਇੰਡਸਟਰੀ ਹੈ ਸਾਡੀ ਪੰਜਾਬੀ ਇੰਡਸਟਰੀ ਤੇ ਉਹ ਨਿੱਜੀ ਤੌਰ ਤੇ ਜਾਣਦੇ ਆ ਇੱਕ ਦੂਜੇ ਔਰ ਸਾਡੀ ਤਾਂ ਸਟਰਗਲ ਵੀ ਇਕੱਠੇ ਦੀ ਰਹੀ ਹੈ ਮੇਰੀ ਦੇਖੀ ਚੀਜ਼ਾਂ ਨੇ ਜੀ ਸ਼ੁਰੂ ਜਦੋਂ ਕੀਤਾ ਸੀਗਾ ਜੀ ਸੀਰੀਅਲ ਤੋਂ ਸ਼ੁਰੂ ਕੀਤਾ ਸੀ ਤਾਂ ਉਹਦੀ ਫੁਲਕਾਰੀ ਉਹਦਾ ਪਹਿਲਾ ਗਾਣਾ ਤਾਂ ਉਹ ਸਟਰਗਲ ਕਰਨੀ ਸਾਰਿਆਂ ਦੇ ਕੋਲੇ ਧੱਕੇ ਖਾਣੇ ਜਾ ਕੇ ਕਿਸੇ ਨੂੰ ਮਿਲਣਾ ਆਰਟਿਸਟ ਨੂੰ ਮਿਲਣਾ ਉਹ ਸਾਰਿਆਂ ਨੇ ਸੇਮ ਦੇਖਿਆ ਹੋਇਆ ਜੀ ਤਾਂ ਕਰਕੇ ਉਹ ਮੋਹ ਮੁਹੱਬਤ ਪਿਆਰ ਬੜਾ ਉਹ ਪਤਾ ਹੀ ਹੁੰਦਾ ਜਿਹੜੀ ਜਿਹੜੀਆਂ ਫੀਸਾਂ ਚੱਲਦੀਆਂ ਨੇ ਜਿਹੜਾ ਜਿਹੜਾ ਕੁਛ ਹੁੰਦਾ ਉਹ ਅਦਬੋ ਅਦਾਬ ਨਾਲ ਵੀ ਮਿਲ ਜਾਣਾ ਜੀ ਆਪ ਮੰਗ ਕੇ ਵੀ ਮਿਲ ਜਾਣਾ ਜਿਹੜੀ ਬਿਨ ਮੰਗਿਆ ਚੀਜ਼ ਮਿਲੇ ਉਹ ਜ਼ਿਆਦਾ ਵਧੀਆ ਹੁੰਦੀ ਹੈ
1: ਬਿਲਕੁਲ ਭਾਜੀ ਜਦੋਂ 2012 ਚ ਕਹਿ ਰਹੀ ਹੋ ਜੱਟਾ ਦੇਖੀ ਤੁਸੀਂ ਉਦੋਂ ਵੀ ਇਦਾਂ ਦੇ ਸੀ
0: ਮੁਹੱਬਤ ਨੀ ਕਰਦਾ ਨਾ ਉਹ ਕਿਸੇ ਨੂੰ ਮੁਹੱਬਤ ਨੀ ਕਰ ਸਕਦਾ ਜੀ ਉਹ ਕਿਸੇ ਨੂੰ ਪਿਆਰ ਨੀ ਕਰ ਸਕਦਾ ਜੇ ਤੁਸੀਂ ਆਪ ਤੰਦਰੁਸਤ ਹੋ ਆਪਦੇ ਆਪ ਨੂੰ ਪਸੰਦ ਕਰਦੇ ਹੋ ਤੁਹਾਨੂੰ ਆਪਣਾ ਆਪ ਵਧੀਆ ਲੱਗਦਾ ਸਾਹਮਣਾ ਵਧੀਆ ਲੱਗਦਾ ਫੇਰ ਹੀ ਤੁਸੀਂ ਆਪਦੀ ਮੰਮੀ ਪਾਪਾ ਦੀ ਕੇਅਰ ਕਰ ਸਕਦੇ ਹੋ ਆਪਦੀ ਵਾਈਫ ਦੀ ਆਪਦੀ ਬੱਚਿਆਂ ਦੀ ਤਾਂ ਹੀ ਕੇਅਰ ਕਰ ਸਕਦੇ ਹੋ ਤੁਸੀਂ ਆਪ ਤੰਦਰੁਸਤ ਹੋ ਤਾਂ ਸਭ ਤੋਂ ਪਹਿਲਾਂ ਆਪਣਾ ਆਪਣਾ ਖਿਆਲ ਰੱਖੋ ਜੀ ਫਿਰ ਤੁਸੀਂ ਦੂਜੇ ਦਾ ਖਿਆਲ ਰੱਖ ਸਕਦੇ ਹੋ ਹਨਾ ਜਿਹੜੇ ਕਈ ਆਪਾਂ ਮਾਰੀ ਜਾਂਦੇ ਨੇ ਨਹੀਂ ਮੈਂ ਤਾਂ ਉਹਦੇ ਪਿੱਛੇ ਮਰ ਜੂੰਗਾ ਪਹਿਲਾਂ ਜਾ ਤੂੰ ਮਰਨ ਵਾਲਾ ਹੈ ਕਿੱਥੋਂ ਸਾਂਭ ਲੇਗਾ
1: ਬਿਲਕੁਲ ਤੁਸੀਂ ਆਪਣੇ ਆਪ ਨੂੰ ਨਹੀਂ ਸਾਂਭ ਸਕਦੇ
0: ਪਹਿਲਾਂ ਆਪਣੇ ਆਪ ਨੂੰ ਸਾਂਭਣ ਜੋਗੇ ਜੇ ਖੜੇ ਹੋਗੇ 10 ਨੂੰ ਹੋਰ ਬਚਾ ਲੋਗੇ ਉਹੀ ਹੈ ਜੀ ਵੀ ਕਰੀ ਆਪਦੇ ਆਪ ਨੂੰ ਮੁਹੱਬਤ ਕਰੋ ਥੋੜਾ ਸਮਾਂ ਕੱਢੋ ਕਿਉਂਕਿ ਪਹਿਲਾਂ ਨਾ ਜੀ ਸਾਈਕਲਾਂ ਤੇ ਜਾਂਦੇ ਸੀ ਕੰਮ ਹੱਥੀ ਕੰਮ ਕਰਦੇ ਸੀ ਸਾਰੇ ਜਾਣੇ ਤੇ ਹੁਣ ਆਪਾਂ ਸਾਡੇ ਵੇਲੇ ਫੀਲਡ ਗੇਮ ਸੀਗੇ ਸਾਰੀਆਂ ਨੂਣ ਮਧਾਣੀ ਖੇਡ ਲਿਆ ਬਾਂਦਰ ਕੀਲਾ ਖੇਡ ਲਿਆ ਉਹੀ ਦਰਖਤਾਂ ਚੜ੍ਹੀ ਗਏ ਬਾਹਰ ਹਾਕੀ ਖੇਡ ਲਈ ਹਾਂਜੀ ਸਹੀ ਗੱਲ ਹੈ ਜੀ ਤੇ ਹੁਣ ਆਪਾਂ ਮੋਬਾਈਲ ਫੜਾਤੇ ਬੱਚਿਆਂ ਨੂੰ ਜੀ ਤਾਂ ਉਹ ਸਾਰੇ ਅੰਦਰ ਵੜ ਗਏ ਜੀ ਤਾਂ ਮਾਈਂਡ ਗੇਮ ਜ਼ਿਆਦਾ ਹੋ ਗਿਆ ਜੀ
1: ਭਾਜੀ ਫਰਕ ਵੀ ਤੇ ਦੇਖੋ ਨਾ ਤੁਸੀਂ ਦੱਸ ਰਹੇ ਕਿ ਤੁਸੀਂ ਤੇ ਗਿੱਪੀ ਭਾਜੀ ਨੇ ਇਕੱਠਿਆਂ ਨੇ ਸਟਰਗਲ ਕੀਤਾ ਰਾਈਟ ਉਸ ਤੋਂ ਬਾਅਦ ਸਟਰਗਲ ਕਰਕੇ ਤੁਹਾਨੂੰ ਸਕਸੈਸ ਮਿਲੀ ਤੇ 12 ਤੋਂ ਲੈ ਕੇ 26 ਤੱਕ ਤੁਸੀਂ ਇਦਾਂ ਦੇ ਹੀ ਆ ਅਸੀਂ ਉਹੀ ਵੀ ਨੂੰ ਦੇਖ ਰਹੇ ਤੇ ਜੇ ਅੱਜ ਕੱਲ ਰਾਤੋ ਰਾਤ ਹਿੱਟ ਹੁੰਦੇ ਨੇ ਤੇ ਲੱਭਦੇ ਵੀ ਨਹੀਂ ਨਾ
0: ਨਹੀਂ ਚਲੋ ਪਤਾ ਹੀ ਉਹਨਾਂ ਦੀ ਕਿਸਮਤ ਮੈਂ ਤਾਂ ਨਾ ਇਸ ਚੀਜ਼ ਨੂੰ ਇਹ ਕਹਿਣਾ ਵੀ ਵਾਹਿਗੁਰੂ ਦੇ ਹੱਥ ਹੁੰਦਾ ਜੀ ਕਈਆਂ ਦੇ ਸਿੰਗਲ ਇੱਕ ਚੀਜ਼ ਕਹਿਣ ਵਾਲੀ ਕਈਆਂ ਦੇ ਇੱਕ ਬੋਲ ਨੇ ਉਹਨੂੰ ਬਹੁਤ ਵੱਡਾ ਕਰ ਦੇਣਾ
1: ਜੀ
0: ਕਈਆਂ ਨੇ 100 ਬੋਲ ਬੋਲਣੇ ਆ ਜੀ ਉਹਨਾਂ ਨੇ ਫੇਰ ਜਾ ਕੇ ਉਸ ਕਦ ਦਾ ਵੀ ਨਹੀਂ ਹੋਣਾ ਉਹ ਸਾਹਿਬ ਹੱਥ ਇਹਨੂੰ ਕਹਿਣਾ ਬੜੇ ਪਰ ਆਪਦੇ ਵੱਲੋਂ ਜੀ ਮਿਹਨਤ ਕਰੋ ਜਿੱਥੇ ਤੁਹਾਨੂੰ ਰੱਖਿਆ ਉਹਦੇ ਚ ਨਾ ਜੀ ਸੰਤੁਸ਼ਟੀ ਉਹਦੇ ਚ ਰੱਖੋ
1: ਸ਼ੁਕਰਾਨਾ ਕਰੋ
0: ਸ਼ੁਕਰਾਨਾ ਹਰ ਵੇਲੇ ਗ੍ਰੈਟੀਚਿਊਡ ਚ ਰਹੋਗੇ ਤਾਂ ਵਧੀਆ ਰਹੋਗੇ ਵੀ ਸ਼ੁਕਰ ਬਾਬੇ ਔਰ ਹਰ ਰੋਜ਼ ਪਹਿਲੇ ਦਿਨ ਨਾਲ ਕੰਪੇਅਰ ਕਰੋ ਜਦੋਂ ਕੱਖ ਵੀ ਨਹੀਂ ਸੀ ਤੁਹਾਡੇ ਕੋਲੇ ਫੇਰ ਤੁਸੀਂ ਗ੍ਰੈਟੀਚਿਊਡ ਚ ਹੋਣਾ ਅਦਰਵਾਈਜ਼ ਤਾਂ ਆਉਂਦੇ
1: ਨਹੀਂ ਅਦਰਵਾਈਜ਼
0: ਹਰ ਰੋਜ਼ ਦਾ ਤੁਸੀਂ ਸਪੋਜ਼ ਕਰੋ ਇੱਕ ਦਿਨ ਚ 1 ਲੱਖ ਰੁਪਇਆ ਵੀ ਕਮਾਇਆ ਹੋਊਗਾ ਤਾਂ ਇੱਕ ਦਿਨ
1: ਭਾਜੀ ਇਸ ਫਿਲਮ

0: ਇਹਨਾਂ ਸਭ ਤੋਂ ਖਾਸ ਗੱਲ ਇਹ ਹੈ ਕਿ ਇਹਦੇ ਵਿੱਚ AI ਨੂੰ ਯੂਜ਼ ਕੀਤਾ ਗਿਆ
1: ਜੀ ਜੀ ਜੀ
0: ਬੰਦਾ ਖਿੱਚਿਆ ਜਾਂਦਾ ਹੈ ਕਿ ਸਾਡੇ ਵਿੱਚ ਭਲਾ ਸਾਹਿਬ ਹੈ ਨਹੀਂ ਚਲੋ ਸਾਡੇ ਦਿਲਾਂ 'ਚ ਤੇ ਉਹ ਹਮੇਸ਼ਾ ਨੇ ਸਾਡੇ 'ਚ ਹੈ ਨਹੀਂ ਫਿਲਮ 'ਚ ਅਸੀਂ ਤਾਂ ਭਾਜੀ ਉਹਨਾਂ ਨੂੰ ਦੇਖ ਸਕਦੇ ਪਰ ਇੱਕ ਐਕਟਰ ਨੇ ਜਿਹਨੇ ਸ਼ੂਟ ਕੀਤਾ ਉਹਨਾਂ ਤੋਂ ਬਿਨਾਂ ਉਹ ਕਿੰਨਾ ਕੁ ਔਖਾ ਤੇ ਕਿੰਨਾ ਕੁ ਵੱਖਰਾ ਐਕਸਪੀਰੀਅੰਸ ਸੀ ਭਾਜੀ
1: ਉਹਨਾਂ ਜੀ ਤੁਸੀਂ ਜਦੋਂ ਭੱਲਾ ਸਾਹਿਬ ਦੀ ਗੱਲ ਤਾਂ ਹੁਣ ਵੀ ਗੂਸ ਬੰਬ ਜੇ ਖੜੇ ਹੋ ਜਾਂਦੇ ਜੀ ਭੱਲਾ ਸਾਹਿਬ ਨਾਲ ਤਾਂ ਮੈਂ ਪੋਸਟ ਵੀ ਪਾਈ ਸੀ ਜਦੋਂ ਭੱਲਾ ਸਾਹਿਬ ਪੂਰੇ ਹੋਏ ਸੀ ਤਾਂ ਮੈਂ ਕਿਹਾ ਜੀ ਮੇਰੇ ਆਪਦੇ ਮਦਰ ਫਾਦਰ ਨਾ 20-20 ਸੈਕਿੰਡ ਚ ਚਲੇ ਗਏ ਸੀ ਇਕੱਠੀ ਮਈ ਤੇ ਉਹਦੇ ਵਿੱਚ ਹੀ ਹਨਾ ਜੀ ਤਿੰਨ ਮਹੀਨੇ ਦੇ ਫਰਕ ਨਾਲ ਜੀ ਫਿਰ ਮੈਂ ਹੁਣ ਜਦੋਂ ਭੱਲਾ ਸਾਹਿਬ ਪੂਰੇ ਹੋਏ ਸੀ ਤਾਂ ਫਿਰ ਮੈਂ ਲਿਖ ਕੇ ਦਿਲ ਵੀ ਪਾਈ ਸੀ ਪੋਸਟ ਮੈਂ ਕਿਹਾ ਮੇਰੇ ਫਿਲਮੀ ਦੁਨੀਆ ਦੇ ਫਾਦਰ ਸਾਹਿਬ ਵੀ ਅੱਜ ਚਲੇ ਤੇ ਉਹਨਾਂ ਨਾਲ ਅਟੈਚਮੈਂਟ ਜੀ ਤੇ ਜਦੋਂ ਕੰਮ ਕਰਨ ਦੇਖੋ ਜਿਹੜੀ ਇਹ ਫਿਲਮ ਹੈ ਜੀ ਭੱਲਾ ਸਾਹਿਬ ਦੇ ਆਸ਼ੀਰਵਾਦ ਤੋਂ ਬਿਨਾਂ ਬਣੀ ਨਹੀਂ ਸਕਦੀ ਸੀਗੀ ਜੀ 50 ਵਾਰੀ ਇਹਨਾਂ ਨੇ ਸੋਚਿਆ ਸਾਰਿਆਂ ਨੇ ਵੀ ਇਹਨਾਂ ਦਾ ਬਦਲ ਕਰ ਲਈਏ ਜਾਂ ਫਿਰ ਕਹਿੰਦੇ ਬੰਦ ਹੀ ਕਰ ਦਈਏ ਵੀ ਹੁਣ ਹੀ ਨਹੀਂ ਬਣ ਨਹੀਂ ਸਕਦੀ ਹਨਾ ਜੀ ਪਰ ਇੱਕ ਬੜਾ ਇਹ ਨਾ ਜੀ ਇਹ ਕੈਰੀਅਰ ਜੱਟਾ ਇੱਕ ਤੁਸੀਂ ਫਿਲਮ ਨਾ ਲਾਓ ਇੱਕ ਇਮੋਸ਼ਨ ਲਾ ਲਓ ਜੀ ਸਾਰਿਆਂ ਦਾ ਇਸ ਇਮੋਸ਼ਨ ਭੱਲਾ ਸਾਹਿਬ ਨੂੰ ਲੈ ਕੇ ਇੱਕ ਇਮੋਸ਼ਨ ਹੈ ਵੀ ਸਾਰੇ ਜਿਹੜੇ ਤਮਾਮ ਦੁਨੀਆ ਜਿਹੜੇ ਚਾਹੁਣ ਵਾਲੇ ਉਹ ਦੇਖਣ ਵੀ ਆ ਰਹੇ ਨੇ ਭੱਲਾ ਸਾਹਿਬ ਕਰਕੇ ਆ ਰਹੇ ਨੇ ਮੇਰੇ ਹਿਸਾਬ ਨਾਲ ਤਾਂ ਮੈਨੂੰ ਐਂ ਲੱਗਦਾ ਉਹਨਾਂ ਦੀ ਬਲੈਸਿੰਗ ਹੀ ਹੈ ਤੇ ਉਹ ਸਾਰੇ ਲੋਕ ਜਿਹੜੇ ਦੇਖਣ ਜਾ ਰਹੇ ਨੇ ਉਹ ਭੱਲਾ ਸਾਹਿਬ ਨੂੰ ਦੇਖਣ ਜਾ ਰਹੇ ਨੇ ਕਿਉਂਕਿ ਭੱਲਾ ਸਾਹਿਬ ਨੂੰ ਸਾਰੇ ਮਿਸ ਕਰਦੇ ਨੇ ਜੀ ਭੱਲਾ ਸਾਹਿਬ ਦੀ ਭੱਲਾ ਸਾਹਿਬ ਵਰਗਾ ਕੋਈ ਦਿਲ ਦਰਿਆ ਬੰਦਾ ਹਨਾ ਜੀ ਉਹਨਾਂ ਨੇ ਸਾਨੂੰ ਬਾਪ ਵਾਲਾ ਪਿਆਰ ਵੀ ਦਿੱਤਾ ਵੱਡੇ ਭਰਾ ਵਾਲਾ ਵੀ ਪਿਆਰ ਦਿੱਤਾ ਇੱਕ ਕੋ ਆਰਟਿਸਟ ਵਾਲਾ ਪਿਆਰ ਵੀ ਦਿੱਤਾ ਯਾਰੀ ਦੋਸਤੀ ਵਾਲਾ ਪਿਆਰ ਵੀ ਦਿੱਤਾ ਪਰ ਉਹ ਬਹੁਤ ਹੀ ਨਫੀਸ ਬੰਦੇ ਜੀ ਬਹੁਤ ਹੀ ਸੁਲਝੇ ਹੋਏ ਬੰਦੇ ਹਰ ਵਕਤ ਇੱਕੋ ਸਮੇਂ ਧਿਆਨ ਬਸ ਉਹਨਾਂ ਨੇ ਕਿਤੇ ਵੀ ਜਾਣਾ ਤਾਂ ਇੱਕੋ ਚੀਜ਼ ਮੰਗਦੇ ਸੀ ਵਾਈਫਾਈ ਹੈ ਵਾਈਫਾਈ ਨਾਲ ਅਟੈਚ ਕਰਕੇ ਆਪਦੇ ਆਪ ਚ ਮਸਤ ਰਹਿਣਾ ਸੀਨ ਬਾਰੇ ਸੋਚੀ ਜਾਣਾ ਸੀਨ ਬਾਰੇ ਬਾਰੇ ਰੀਰਾਈਟ ਕਰਨਾ ਉਹਨਾਂ ਨੇ ਤੇ ਪਰਫਾਰਮ ਕਰਨਾ ਤੇ ਜਾਨ ਲਾ ਕੇ ਪਰਫਾਰਮ ਕਰਦੇ ਸੀ ਉਹਨਾਂ ਦਾ ਥਰੋ ਬੜਾ ਅੱਛਾ ਸੀਗਾ ਜ਼ੁਬਾਨ ਦੇ ਵਿੱਚੋਂ ਥਰੋ ਨਿਕਲਦਾ ਜਿਹੜਾ ਇੰਸਟੈਂਟ ਬੋਲਦੇ ਸੀ ਨਾ ਫਟਾ ਫਟਾ ਫਟਾਟਾ ਤੇ ਤੇਜ਼ ਰਫ਼ਤਾਰ ਨਾਲ ਉਹ ਬੜਾ ਅੱਛਾ ਸੀ ਉਹਨਾਂ ਵਰਗੀ ਟਾਈਮਿੰਗ ਹਨਾ ਵਾਹ ਕਮਾਲ ਤੇ ਸਭ ਤੋਂ ਵੱਡੀ ਗੱਲ ਉਹਨਾਂ ਦੀ ਜਿੰਨਾ ਚਿਰ ਅਸੀਂ ਕੰਮ ਕੀਤਾ ਜੀ ਬਹੁਤ ਫਿਲਮਾਂ ਕੀਤੀਆਂ ਮੈਂ ਤਾਂ ਮੇਰੇ ਤਾਂ ਫਾਦਰ ਹੀ ਬਣਦੇ ਰਹੇ ਤਾਂ ਉਹਨਾਂ ਚ ਪੋਲੀਟਿਕਸ ਨੀ ਸੀਗੀ ਕਿਸੇ ਦੀ ਬੁਰਾਈ ਨੀ ਸੁਣਦੇ ਸੀ ਨਾ ਕਰਦੇ ਸੀ ਕਿਸੇ ਦੀ ਪਿੱਠ ਪਿੱਛੇ ਨੇ ਕਿਹੜੀ ਹੋ ਜਾਂਦਾ ਨਾ ਤੁਸੀਂ ਆਨੰਦ ਲੈਣ ਲੱਗ ਜਾਂਦੇ ਚੁਗਲੀਆਂ ਚ ਵੀ ਹਨਾ ਤਾਂ ਉਹਨਾਂ ਦਾ ਇਹ ਜਿਹਾ 1% ਵੀ ਸੁਭਾਅ ਨੀ ਸੀਗਾ ਤਾਂ ਬਹੁਤ ਇਹ ਉਹਨਾਂ ਦੀ ਬਲੈਸਿੰਗ ਹੈ ਜੀ ਜਦੋਂ ਉਹ ਹੁੰਦੇ ਸੀ ਅਸੀਂ ਉਹਨਾਂ ਨੂੰ ਉੱਥੇ ਫੀਲ ਕੀਤਾ ਤੇ ਅਸੀਂ ਉਹ ਕੀਤਾ ਪਰ ਉਹਨਾਂ ਵਰਗੀ ਟਾਈਮਿੰਗ ਆਉਣੀ ਜਦੋਂ ਤੁਹਾਡੇ ਮੂਹਰੇ ਬੰਦਾ ਹੁੰਦਾ ਹੀ ਨੀ ਤਾਂ ਉਹ ਭੱਲਾ ਸਾਹਿਬ ਵਾਂਗੂ ਟਾਈਮਿੰਗ ਨਹੀਂ ਆ ਸਕਦੀ ਫਿਰ ਤੁਸੀਂ ਦੁਬਾਰੇ ਦੁਬਾਰੇ ਉਹ ਰੀਸ਼ੂਟ ਹੁੰਦੇ ਸੀ ਵੀ ਨਹੀਂ ਯਾਰ ਭੱਲਾ ਸਾਹਿਬ ਹੁੰਦੇ ਤਾਂ ਕਿੱਦਾਂ ਬੋਲਦੇ ਹਨਾ ਉਹ ਫਰਕ ਤਾਂ ਪੈਂਦਾ ਹੀ ਹੈ ਜੀ ਦੇਖੋ ਜਿਹੜੀ ਇੱਕ ਰੀਅਲ ਚੀਜ਼ ਹੁੰਦੀ ਹੈ ਇੱਕ ਡੁਪਲੀਕੇਟ ਚੀਜ਼ ਹੁੰਦੀ ਹੈ ਉਹ ਫਰਕ ਤਾਂ ਬਹੁਤ ਪਰ ਨੇੜੇ ਲਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਤੁਹਾਨੂੰ ਵਧੀਆ ਲੱਗੂਗਾ ਜੀ
0: ਜੀ ਤੇ ਗੋਲਡੀ ਦਾ ਕਿਹੜਾ ਸਿਗਨੇਚਰ ਡਾਇਲੈਕਟ ਤੁਹਾਨੂੰ ਬੜਾ ਪਸੰਦ ਹੈ
1: ਹਾਂਜੀ
0: ਗੋਲਡੀ ਦਾ
1: ਸਾਰੇ ਨੂੰ ਜੀ ਤੇ ਜਿਹੜੇ ਸਾਰਿਆਂ ਨੂੰ ਪਸੰਦ ਹੈ ਜੀ ਕਹਿੰਦਾ
0: ਉਹ ਵੀ ਤੁਹਾਨੂੰ ਪਸੰਦ ਹੈ
1: ਗਾਲਾ ਕਾਲਾ ਕੋਟਾ ਵੀ ਨਹੀਂ ਪਾਇਆ ਜੀ ਵਧੀਆ ਲੱਗਦਾ ਜੀ ਸਾਰੇ ਕਿਉਂਕਿ ਸਾਰੇ ਜਦੋਂ ਜਾਂਦੇ ਆ ਜਾਂ ਭੱਲਾ ਸਾਹਿਬ ਵਾਲੇ ਪਾਸਿਓ ਜਦੋਂ ਜਿਹੜੇ ਸਿਆਣੇ ਏਜ ਦੇ ਹੁੰਦੇ ਨੇ ਜੀ ਮੈਨੂੰ 에ਅਰਪੋਰਟ ਤੇ ਜਾ ਕੇ ਤੇ ਮਿਲ ਗਏ ਜੀ ਉਹ ਤਾਂ ਕਈ ਵਾਰੀ ਬੁਲਾ ਵੀ ਇਦਾਂ ਲੈਂਦੇ ਨੇ ਉਹ ਗੰਦੀ ਲਾਦ ਉਹ ਭੱਲਾ ਸਾਹਿਬ ਦਾ ਡਾਇਲੋਗ ਹੈ ਜੀ ਕਹਿੰਦੇ ਗੰਦੀ ਲਾਦ ਨਾ ਮਜ਼ਾ ਨਾ ਸਵਾਦ ਤਾਂ ਉਹ ਅਸੀਂ ਮੈਂ ਤੇ ਗਿੱਪੀ ਉਹਨਾਂ ਦੀਆਂ ਗੰਦੀਆਂ ਲਾਦਾਂ ਜੀ ਤਾਂ ਉਹ ਬੁਲਾਉਂਦੇ ਨੇ ਉਹਦੇ ਨਾਲ ਫਿਰ ਵੀ ਹਾਸੇ ਦੇ ਜਾਣ ਦੇ ਚਿਹਰੇ ਤੇ ਇੱਕ ਵਾਰੀ ਮੁਸਕਾਨ ਆ ਜਾਂਦੀ ਵੀ ਚਲੋ ਸ਼ੁਕਰ ਬਾਬੇ ਨੂੰ ਭੱਲਾ ਸਾਹਿਬ ਦਾ ਡਾਇਲੋਗ ਯਾਦ ਇਹ ਦੋ ਤਿੰਨ ਡਾਇਲੋਗ ਬੜੇ ਵਧੀਆ ਸੀ ਭੱਲਾ ਸਾਹਿਬ ਦੇ ਔਰ ਸਭ ਤੋਂ ਵੱਡੀ ਗੱਲ ਕਾਉਂਟਰਪੰਚ ਸੀ ਨਾ ਜਿਹੜਾ ਜਿੱਦਾਂ ਮੈਂ ਲਿਖਿਆ ਜਿਹੜਾ ਬੋਲਦਾ ਵੀ ਢਿੱਲੋਂ ਨੇ ਕਾਲਾ ਕੋਟ ਐਮੀ ਨਹੀਂ ਪਾਇਆ ਰੀਠਿਆਂ ਨਾਲ ਧੋ ਕੇ ਪਾਇਆ ਇਹ ਭੱਲਾ ਸਾਹਿਬ ਦਾ ਕ੍ਰੀਏਟ ਕੀਤਾ ਹੋਇਆ
0: ਜੀ
1: ਇਹ ਭੱਲਾ ਸਾਹਿਬ ਨੇ ਦਿੱਤਾ ਸੀਗਾ ਡਾਇਲੋਗ ਵੀ ਤੇ ਉਲਟਾ ਬਲਕਿ ਉਹ ਜਿਹੜਾ ਪੰਚ ਲਾਈਨ ਹੈ ਉਹ ਮੈਨੂੰ ਦਿੱਤੀ ਉਹਨਾਂ ਨੇ ਬਲਕਿ ਕ੍ਰੀਏਟ ਕਰਨ ਵਾਲਾ ਪੰਚ ਲਾਈਨ ਆਪਦੇ ਕੋਲ ਰੱਖਦਾ ਹੁੰਦਾ ਪਰ ਉਹ ਏਡੇ ਦਰਿਆ ਦਿਲ ਜੀ ਉਹ ਦੂਜੇ ਦੇ ਸੋਚਦੇ ਸੀ ਨਹੀਂ ਕਹਿੰਦੇ ਮੈਂ ਬੋਲੂਗਾ ਆਪਾਂ ਐਂ ਕਰਦੇ ਹਾਂ ਮੈਂ ਬੋਲੂਗਾ ਢਿੱਲੋਂ ਨੇ ਕਾਲਾ ਕੋਟ ਐਮੀ ਨਹੀਂ ਪਾਇਆ ਤੂੰ ਦੂਰੋਂ ਬੋਲੀ ਅੱਡ ਰੋਲ ਹਰੇਕ ਵਾਰੀ ਤਾਂ ਵਧੀਆ ਲੱਗਿਆ ਸਾਰੇ ਦੇਖੋ ਸਾਰੀ ਦੁਨੀਆ ਨੂੰ ਯਾਦ ਹੈ ਜੀ ਅੱਜ
0: ਬਿਲਕੁਲ ਭਾਜੀ ਕੀ ਕਹਿਣਾ ਚਾਹੋਗੇ ਜਿਹੜੇ ਤੁਹਾਨੂੰ ਇਸ ਵੇਲੇ ਦੇਖ ਰਹੇ ਨੇ ਸੁਣ ਰਹੇ ਨੇ
1: ਨਹੀਂ ਸ਼ੁਕਰ ਚੜ੍ਹਦੀ ਹੈ ਕਲਾ ਚਰੋ ਸਿਹਤ ਦਾ ਖਿਆਲ ਰੱਖੋ ਜੀ ਤੁਸੀਂ ਸਮੇਂ ਚੋਂ ਸਮਾਂ ਕੱਢ ਕੇ ਸਾਨੂੰ ਮਾਨਣ ਜਾਂਦੇ ਹੋ ਦੇਖਣ ਜਾਂਦੇ ਹੋ ਸਿਨੇਮਾ ਘਰਾਂ ਵਿੱਚ ਹੱਸਦੇ ਹੋ ਹਨਾ ਤੁਸੀਂ ਮੁਹੱਬਤ ਕਰਦੇ ਹੋ ਉਹਦੇ ਲਈ ਬੜਾ ਸ਼ੁਕਰੀਆ ਤੇ ਜਿੱਥੇ ਵੀ ਅਸੀਂ ਬੈਠੇ ਹਾਂ ਜਿਵੇਂ ਭੈਣ ਜੀ ਤੁਸੀਂ ਇੰਟਰਵਿਊ ਕਰਦੇ ਹੋ ਤੁਹਾਡੀ ਬਦੌਲਤ ਹੀ ਹੈ ਜੇ ਤੁਸੀਂ ਤਾੜੀਆਂ ਮਾਰਦੇ ਹੋ ਤਾਂ ਇਹ ਕੁਰਸੀਆਂ ਨਸੀਬ ਹੁੰਦੀਆਂ ਨੇ ਹਨਾ ਜੀ ਨਹੀਂ ਮੇਰੇ ਤਾਂ ਕੁਛ ਵੀ ਨਹੀਂ ਜੀ ਆਪਦੇ ਕਿਸੇ ਵੀ ਆਰਟਿਸਟ 'ਚ ਕੁਛ ਨਹੀਂ ਹੈਗਾ ਜੀ ਉਹ ਤੁਹਾਡੀ ਬਦੌਲਤ ਹੀ ਹੈ ਤੁਹਾਨੂੰ ਵਾਹਿਗੁਰੂ ਚੜ੍ਹਦੀਆਂ ਕਲਾ 'ਚ ਰੱਖਣ ਤੇ ਕੀ ਵਾਚਿੰਗ ਜੀ ਦੇਖਦੇ ਰਹੋ ਕੈਰੀਅਰ ਜੱਟਾ ਸਿਨੇਮਾ ਦੇ ਵਿੱਚ ਹੈਗੀ ਹੈ ਜੀ ਮੈਂ ਉਹਨੂੰ ਸਿਨੇਮਾ ਵਿਜ਼ਿਟ ਕਰਨ ਲਈ ਇੱਥੇ ਸਾਰੇ ਕਿਤੇ ਕੈਲਗਰੀ ਆਇਆ ਜੀ ਹੁਣ ਪਹਿਲਾਂ ਮੈਂ ਵੈਨਕੂਵਰ ਸੀ ਟ੍ਰੈਕ ਜਾ ਕੇ ਆਇਆ ਜੀ ਹਨਾ ਸਾਰੇ ਪਾਸੇ ਤੁਰੇ ਫਿਰਦੇ ਹਾਂ ਜੀ ਆਪਦੇ ਵੱਲੋਂ ਤੇ ਆਪਦਾ ਬੱਚਾ ਸਮਝ ਕੇ ਆਪਦਾ ਧੀ ਪੁੱਤ ਸਮਝ ਕੇ ਕਿ ਤੁਹਾਡੇ 'ਚੋਂ ਹੀ ਅਸੀਂ ਜੀ ਬਲੈਸਿੰਗ ਆਪਦੀਆਂ ਨਾਲ ਰੱਖਿਓ ਆਪਦਾ ਆਸ਼ੀਰਵਾਦ ਨਾਲ ਰੱਖਿਓ ਬਸ ਵਾਹਿਗੁਰੂ ਅੱਗੇ ਇਹੀ ਅਰਦਾਸ ਵੀ ਤੁਸੀਂ ਹਮੇਸ਼ਾ ਚੜ੍ਹਦੇ ਹਾਂ ਕਲਾ ਚ
0: ਭਾਜੀ ਤੁਸੀਂ ਪੰਜਾਬੀ ਸਿਨੇਮਾ ਦੀ ਰੂਹ ਆ ਸਾਡੇ ਚਿਹਰਿਆਂ ਤੇ ਹਾਸਾ ਹੁੰਦਾ ਜੀ ਤੁਹਾਨੂੰ ਵੇਖ ਕੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਹਸਾਉਂਦੇ ਆ ਤੇ ਅੱਜ ਸਟੂਡੀਓ ਚ ਆਏ ਆ
1: ਸ਼ੁਕਰ ਭੈਣ ਜੀ ਸ਼ੁਕਰ ਬਹੁਤ ਸ਼ੁਕਰ ਥੈਂਕ ਯੂ ਸੋ ਮਚ

0: ਅੱਜ ਫੇਰ ਨਹੀਂ ਲੋਡ ਮਿਲਿਆ
1: ਕੀ ਹੋਇਆ
0: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
1: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
2: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
3: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਆ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਆ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
1: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ ਵਾਸੀਓ ਕੀ ਤੁਸੀਂ ਲੰਮੀ ਲਾਈਨਾ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-6176 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696 ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਮਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
5: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ

ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ

0: ਦੇਖਿਓ ਕਿੰਨਾ ਸੋਹਣਾ ਮਾਹੌਲ ਬਣਿਆ ਆਪਾਂ ਦੋਨੇ ਰਲ ਕੇ ਮਾਈਆ ਗਾਈ ਅੱਜ
1: ਚਲੋ ਹੋ ਜਾਏ ਫਿਰ ਮਾਈਆ ਅੱਜ
0: ਹੋ ਜਾਏ ਫਿਰ
1: ਆ ਜਾਓ ਸੋਹਣਿਓ ਕਰੀਏ ਫਿਰ ਸ਼ੁਰੂ ਮਾਈਆ

0: ਹਾਏ ਵਾਰੀ ਜਾਵਾਂ ਮੇਰਾ ਤਾਂ ਧੰਨਵਾਦ ਠੀਕ ਹੈ ਚਲੋ ਹੁਣ ਆਪਾਂ ਸਾਰੇ ਨੇ ਧੰਨਵਾਦ ਕਰੀਏ
1: ਤਾਂ ਫਿਰ ਚੱਕ ਦੇ ਢੋਲੀਆ ਹੁਣ
2: The time is 6 p.m. You are listening to Fairchild Radio CHKF FM 94.7, a multicultural radio station in Calgary.